0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਇਤਿਹਾਸ ਦੀ ਕਥਾ ਦਾ। ਆਪ ਸੰਗਤ ਨੂੰ 7:30 ਵਜੇ ਤੱਕ ਪ੍ਰਾਚੀਨ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਵਾਉਣਗੇ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦਰਬਾਰ ਸਾਹਿਬ ਵਾਲੇ। ਆਓ ਉਹਨਾਂ ਪਾਸੋਂ ਇਸੇ ਤਰ੍ਹਾਂ ਪ੍ਰੇਮ ਸਹਿਤ ਕਥਾ ਵਿਚਾਰ ਸਰਵਣ ਕਰੀਏ। ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਸੰਗਤ ਦੇ ਦਰਸ਼ਨ ਕਰਨ ਲਈ 6 ਅਤੇ 7 ਸਤੰਬਰ ਨੂੰ ਆਪਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ ਪਹੁੰਚ ਰਹੇ ਨੇ। ਭਾਈ ਸਾਹਿਬ ਹੋਰਾਂ ਦਾ ਸਮਾਂ ਹਰ ਰੋਜ਼ 7:30 ਤੋਂ 8:30 ਵਜੇ ਤੱਕ ਹੋਇਆ ਕਰੇਗਾ। ਆਪ ਜੀ ਨੇ 6 ਅਤੇ 7 ਸਤੰਬਰ ਨੂੰ ਵੀ ਇਸੇ ਤਰ੍ਹਾਂ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਕਥਾ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਾਹਿਬ ਜੀ ਸ਼੍ਰੀ ਨਾਨਕ, ਅੰਗਦ ਗੁਰੂ ਅਮਰਦਾਸ ਪਦਬੰਦ, ਰਾਮਦਾਸ ਅਰਜਨ ਗੁਰੂ, ਬਰ ਸ਼੍ਰੀ ਹਰਗੋਬਿੰਦ, ਹਰ ਰਾਏ ਹਰ ਕ੍ਰਿਸ਼ਨ ਗੁਰੂ।

0: जो भाई सिंगन डूर सो बाप कराई कुरान का समूना बहुत ही खाई।
1: वाहेगुरु जी का खालसा वाहेगुरु जी की फतेह। जुगो जुग टल चवर छतर तख जी दे मालक दसा ही पातशाहियों की आत्मक जोत धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर रात्रि दे पहले पैर दे सुंदर दीवान चल रहे हैं। दास तो पहला बहुत ही सन्मानयोग कीर्तनिया सिंह पासों आप संगतां ने अमृतमई इलाही गुरबाणी का कीर्तन सरवण करके लाहे लए ने। आओ गुर संगत जी हुण समा होया जो चल रही लड़ीवार प्राचीन पंथ प्रकाश की कथा आपां सरवण करदे आ रहे हाँ। पिछले दवाना विच आपां सरवण कीता सी पंजाब दी धरती ते जिस तरह दुआबे दे इलाके विचों सिंघां ने पठाणा नूं भारी हार दित्ती सी और ये जिहड़ा दुआबे दा इलाका सी ये दोबारा मुगल दीना बेग उस नूं इत्थों दी जिहड़ी सूबेदारी है उस दी बहाल कीती है क्योंकि कई बार इस धरती दे उपर मुगलां ने राज कीता और कई बार पठाणा ने क्योंकि बाबर तों लैके औरंगजेब बहादुर शाह तक मुगलां दा राज पीढ़ी दर पीढ़ी चलदा रहा। उन्हां तों बाद जिस तरह अबदाली दा हमला होया और अहमद शाह दुरानी ये अबदाली पठान सी और इन्हां ने जिस वक्त चढ़ाई कीती है ते मुगलां नूं भारी मार दित्ती। मुगलां ने देखिया कि साढ़े कोलों पठाणा नाल लड़िया नहीं जाना, इन्हां दा मुकाबला ते सिंह ही कर सकते ने। इस करके मीर मन्नू इन्हें भी सिंघां दी शरण लई और जलंधर दा सूबेदार दीना बेग इन्हें भी गुरु के खालसे नूं ही बेनती कीती सी कि मैनू तुसी जलंधर दी सूबेदारी दवा दो, जिहड़ा मामला होवेगा वो अद्धा तुहाडा ते अद्धा साडा। ते गुरु के खालसे ने करतारपुर दी थम साहिब दी जो बेअदबी इन्हां मुगलां ने की पठाणा ने कीती सी नासर अली खां वर्गियां ने, इस करके सिंघां नूं बहुता रोस सी और दीना बेग दा इस जंग विच साथ दिता ते दुआबे दी जिहड़ी सूबेदारी सी उह पठाणा तों खो के ते दीना बेग नूं दित्ती सी। उस वेले दिल्ली दे विच जिहड़ा गाजदी मुगल सी उहदी वी मरहट्टियां ने मदद कीती सी पर पठाणा दे उत्ते इन्हां दा जोर चलिया नहीं। पर जदों गाजदी मुगल नूं पता लगा दिल्ली कि जलंधर दी सूबेदारी पंजाब दा बहुता इलाका जिहड़ा है उह सिंघां ने तुरकां नूं लै के दित्ता है ते उहने वी कुछ मरहट्टे अपने नाल लए क्योंकि मरहट्टियां दी फौज वध सी, 1.5-2 लाख दे करीब मरहट्टियां दी फौज चलदी सी ते गाजदी मुगल ने मरहट्टियां नूं नाल लै के दिल्ली तों बाहर निकलिया ते सरहंद दे उपर चढ़ाई कीती। सरहंद इत्थों दा सूबेदार पठान सी समुंद खां ते पठाणा दे उत्ते इन्हां दा जोर कोई नहीं चलिया। फिर गाजदी मुगल नूं दीना बेग जिन्हों जलंधर दी सूबेदारी सिंघां ने लै के दित्ती सी उन्हें दस्या, कहण लगा इह तां सिंघ ही हन जिहड़े पठाणा दे मुकाबले खलो सकदे ने, जे तूं सिंघां दे नाल संधि करें उन्हां दी शरण विच पए उन्हां दे नाल गलबात करें ते उह तैनूं राज लै के दे सकदे ने। उह गाजदी मुगल मन गया, कहण लगा सिंघां नूं जिन्ने टके देने दे के ਮੇਰੀ ਮਦਾਦੇ ਲਿਆਓ। ਜਦੋਂ ਸਿੰਘਾਂ ਨਾਲ ਗੱਲਬਾਤ ਹੋਈ ਹੈ ਤਾਂ ਸਿੰਘਾਂ ਨੇ ਬਜਵੀਂ ਜਿਹੜੀ ਰਕਮ ਸੀ ਲੈਣ ਤੋਂ ਮਨਾ ਕਰ ਦਿੱਤਾ, ਕਿਉਂਕਿ ਗੱਲ ਸਰਹੰਦ ਦੀ ਸੀ ਅਤੇ ਜਦੋਂ ਸਰਹੰਦ ਦਾ ਨਾਂ, ਸਰਹੰਦ ਦੀ ਖਬਰ ਇਹ ਸੁਣਦੇ ਸਨ ਉਸ ਵੇਲੇ ਸਿੰਘ ਰੋਹ ਦੇ ਵਿੱਚ ਆ ਜਾਂਦੇ। ਭਾਵੇਂ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕੀਤੀ, ਪਰ ਗੁਰੂ ਕਲਗੀਧਰ ਜੀ ਦਾ ਬਚਨ ਸੀ ਜੋ ਇੱਟ ਨਾਲ ਇੱਟ ਖੜਕਾਉਣੀ ਸਰਹੰਦ ਦੀ, ਉਹ ਹਲੇ ਕੁਝ ਇਲਾਕਾ ਬਚਦਾ ਸੀ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਵਜੀਦ ਖਾਂ ਵਰਗਿਆਂ ਨੂੰ ਕੀਤੀ ਦਾ ਫਲ ਤਾਂ ਦਿੱਤਾ ਸੀ, ਪਰ ਸਰਹੰਦ ਵਿੱਚ ਵਸੋ ਬਹੁਤੀ ਸੀ, ਨਾਲੇ ਸਰਹੰਦ ਤੁਰਕਾਂ ਦਾ ਮਾਲੀ ਇਲਾਕਾ ਵੀ ਸੀ ਜਿੱਥੇ ਲੋਕ ਟੈਕਸਦਾਰ ਦੇ ਸਨ। ਇਸ ਕਰਕੇ ਸਰਹੰਦ ਨਗਰੀ ਦੇ ਵਿੱਚ ਕਰੋੜਾਂ ਦਾ ਮਾਮਲਾ ਜਿਹੜਾ ਸੀ ਉਹ ਤਰਦਾ ਸੀ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੋਂ ਦਾ ਸੂਬੇਦਾਰ ਬਾਬਾ ਬਾਜ ਸਿੰਘ ਨੂੰ ਬਣਾਇਆ ਸੀ। ਪਰ ਹੁਣ ਜਦ 1756 ਦੇ ਵਿੱਚ ਤਕਰੀਬਨ 46 ਸਾਲ ਬਾਅਦ ਸਿੰਘਾਂ ਨੇ ਫਿਰ ਸਰਹੰਦ 'ਤੇ ਜਿਸ ਤਰ੍ਹਾਂ ਚੜ੍ਹਾਈ ਕੀਤੀ ਔਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਸਰਹੰਦ ਨੂੰ ਖੂਬ ਲੁੱਟਿਆ ਹੈ, ਉਹ ਵਾਕਿਆ ਰਤਨ ਸਿੰਘ ਜੀ ਭੰਗੂ ਉਹਨਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਜਿਸ ਤਰ੍ਹਾਂ ਲਿਖਿਆ ਹੈ, ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰੀਏ ਔਰ ਗੁਰੂ ਕੇ ਖਾਲਸੇ ਦੇ ਜੋ ਕੌਤਕ ਹਨ ਸਾਡੇ ਵੱਡੇ ਬਾਬਿਆਂ ਦੇ, ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹਨਾਂ ਨੂੰ ਖਤਮ ਹੁੰਦਿਆਂ ਬਹੁਤਾ ਸਮਾਂ ਨਹੀਂ ਲੱਗਦਾ। ਇਸ ਕਰਕੇ ਜਿਹੜੀਆਂ ਕੌਮਾਂ ਨੂੰ ਸੰਸਾਰ ਵਿੱਚੋਂ ਖਤਮ ਕੀਤਾ ਗਿਆ ਉਹਨਾਂ ਦਾ ਇਤਿਹਾਸ ਪਹਿਲਾਂ ਖਤਮ ਕੀਤਾ ਗਿਆ ਹੈ, ਪਰ ਜਿਨ੍ਹਾਂ ਕੋਲ ਆਪਣਾ ਇਤਿਹਾਸ ਹੈ, ਆਪਣੇ ਵਡੇਰਿਆਂ ਦਾ, ਆਪਣੇ ਪੁਰਖਿਆਂ ਦਾ, ਉਹ ਤਾਂ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਔਰ ਗੁਰੂ ਸਾਹਿਬਾਨਾਂ ਦੇ ਜੀਵਨ ਕੌਤਕਾਂ ਦਾ ਇਤਿਹਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਵਿਸਥਾਰ ਸਹਿਤ ਹੈ, ਔਰ ਗੁਰੂ ਕੇ ਖਾਲਸੇ ਦਾ ਜੋ ਇਤਿਹਾਸ 18ਵੀਂ ਸਦੀ ਦਾ ਵਾਕਿਆ, ਜਿਸ ਤਰ੍ਹਾਂ ਬਾਬਿਆਂ ਨੇ ਮੱਲਾਂ ਮਾਰੀਆਂ ਨੇ, ਉਹ ਸਾਰਾ ਇਤਿਹਾਸ ਰਤਨ ਸਿੰਘ ਜੀ ਪੰਗੂ ਜੀ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੋਇਆ, ਵੱਡੇ ਭਾਗਾਂ ਵਾਲੇ ਨੇ ਜਿਹੜੇ ਸਮੇਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਅਤੇ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹੋ ਕੇ, ਜਾਂ ਕਈ ਗੁਰਮੁਖ ਪਿਆਰੇ ਦੱਸਦੇ ਨੇ ਬੜੇ ਨੇਮ ਦੇ ਨਾਲ ਉਹ ਕਥਾ ਨੂੰ ਸੁਣਦੇ ਹਨ। ਸੋ ਜਿਸ ਤਰ੍ਹਾਂ ਅੱਗੇ ਇਤਿਹਾਸ ਆ ਰਿਹਾ ਹੈ, ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਇਹ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਕਰੋ ਰਸਨਾ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ, ਉਚਾਰਨ ਕਰੋ।

0: ਸਿੰਘਾਂ ਨੇ ਤੁਰਕਾਂ ਨੂੰ ਇਹ ਗੱਲ ਕਹਿ ਦਿੱਤੀ ਸੀ ਸਰਹੰਦ ਚੜ੍ਹਾਈ ਕਰਨ ਤੋਂ ਪਹਿਲਾਂ ਕਿ ਆਪਾਂ ਬਜਵੀਂ ਰਕਮ ਤਾਂ ਕਿਸੇ ਤੋਂ ਲੈਣੀ ਨਹੀਂ, ਪਰ ਜਿਹੜਾ ਸਰਹੰਦ ਦਾ ਚੁਗਿਰਦਾ ਹੈ ਉਹ ਅਸੀਂ ਆਪ ਹੀ ਲੁੱਟਾਂਗੇ ਅਤੇ ਜੋ ਉੱਥੋਂ ਮਾਲ ਨਿਕਲੇਗਾ ਉਹ ਖਾਲਸੇ ਦੇ ਖਜ਼ਾਨੇ ਵਿੱਚ ਜਮ੍ਹਾਂ ਹੋਵੇਗਾ।
1: ਕੁਰਾਨ ਖਸਮ ਉਨ ਬੋਧੀ ਖਾਈ,
0: ਤੁਰਕਾਂ ਨੇ ਉਸ ਵੇਲੇ ਕੁਰਾਨ ਦੀ ਕਸਮ ਖਾਧੀ ਹੈ ਕਿ ਠੀਕ ਹੈ ਤੁਸੀਂ ਇਸ ਜੰਗ ਵਿੱਚ ਸਾਡਾ ਸਾਥ ਦਿਓ, ਇੱਥੋਂ ਪਠਾਣਾਂ ਨੂੰ ਬਾਹਰ ਕੱਢੋ ਅਤੇ ਜੋ ਲੁੱਟਦਾ ਮਾਲ ਹੋਵੇਗਾ ਚੁਗਿਰਦਾ ਲੁੱਟਿਆ ਜਾਵੇਗਾ ਉਹ ਮਾਲ ਤੁਹਾਡਾ ਹੋਵੇਗਾ।
1: ਸਿੰਘਾਂ ਡੇਰਾ ਪੰਜਾਬੀ ਪਾਇਆ,
0: ਸਿੰਘਾਂ ਨੇ ਚੜ੍ਹਾਈ ਕੀਤੀ ਹੈ ਔਰ ਪੰਜਾਬੀ ਬਾਗ ਇਹ ਜਗ੍ਹਾ ਸਰਹੰਦ ਦੇ ਨੇੜੇ ਉੱਥੇ ਜਾ ਕੇ ਆਪਣਾ ਡੇਰਾ ਪਾ ਲਿਆ ਹੈ।
1: ਸਰਹੰਦ ਸ਼ਹਿਰ ਨੂੰ ਹੱਲਾ ਕਰਾਇਆ
0: ਔਰ ਸਮਾਂ ਦੇ ਕਰਕੇ ਸਰਹੰਦ ਸ਼ਹਿਰ ਦੇ ਉੱਪਰ, ਕਿਉਂਕਿ ਉੱਥੇ ਪਠਾਣਾਂ ਦਾ ਕਬਜ਼ਾ ਸੀ ਔਰ ਪਠਾਣ ਅਬਦਾਲੀ ਇਹਦੀਆਂ ਫੌਜਾਂ ਆ ਕਰਕੇ ਬੈਠੀਆਂ ਸੀ, ਕਿਉਂਕਿ ਤੈਮੂਰ ਸ਼ਾਹ ਲਾਹੌਰ ਬੈਠਾ ਹੈ, ਸੋ ਸਮੁੰਦ ਖਾਂ ਸਰਹੰਦ ਬੈਠਾ, ਨਾਸਰ ਅਲੀ ਖਾਂ ਜਿਹੜਾ ਸੀ ਉਹ ਜਲੰਧਰ ਦਾ ਸੂਬੇਦਾਰ ਬਣਿਆ, ਇਉਂ ਵੱਖ ਵੱਖ ਇਲਾਕੇ ਜਿਹੜੇ ਸੀ ਪਠਾਣਾਂ ਨੇ ਮੱਲ ਲਏ ਸੀ। ਇਸ ਕਰਕੇ ਹੁਣ ਸਿੰਘਾਂ ਨੇ ਚੜ੍ਹਾਈ ਕੀਤੀ, ਹੱਲਾ ਕੀਤਾ ਹੈ ਸਰਹੰਦ ਸ਼ਹਿਰ ਦੇ ਉੱਪਰ।
1: ਦੋਹਰਾ ਸਤਿਗੁਰ ਕੋ ਤੋ ਹੁਕਮ ਜੋ ਬਣੀ ਵਿਧੀ ਅਬ ਆਏ,
0: ਰਤਨ ਸਿੰਘ ਜੀ ਭੰਗੂ ਲਿਖਦੇ ਨੇ ਜੋ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੀ ਨਾ ਗੁਰੂ ਕਲਗੀਧਰ ਜੀ ਨੇ ਸਰਹੰਦ ਦੇ ਪ੍ਰਥਾਏ, ਕਿਉਂਕਿ ਜਿਸ ਵਕਤ ਨੂਰਾ ਮਾਈ ਖਬਰ ਲੈ ਕੇ ਆਇਆ ਰਾਏ ਕੋਟ ਲੰਮੇ ਜੱਟਪੁਰੇ ਅਤੇ ਗੁਰੂ ਕਲਗੀਧਰ ਜੀ ਨੂੰ ਆ ਕਰਕੇ ਸਰਹੰਦ ਦਾ ਵਾਕਿਆ ਸੁਣਾਇਆ ਸੀ ਕਿ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਅਤੇ ਜਦੋਂ ਇੱਟ ਦੇ ਉੱਪਰ ਇੱਟ ਰੱਖੀ ਗਈ ਸੀ ਅਤੇ ਉਹਨਾਂ ਦੀਆਂ ਚੱਪਣੀਆਂ ਅਤੇ ਗੋਡਿਆਂ ਨੂੰ ਝਾੜਿਆ ਗਿਆ ਸੀ। ਫਿਰ ਇੱਥੇ ਹੀ ਬਸ ਨਹੀਂ ਕਿ ਸਰਹੰਦ ਜਦੋਂ ਨੀਂਹ ਚਿਣੀ ਗਈ ਅਤੇ ਨੀਂਹ ਡਿੱਗਣ ਤੋਂ ਬਾਅਦ ਸਾਹਿਬਜ਼ਾਦਿਆਂ ਦੀ ਛਾਤੀਆਂ 'ਤੇ ਬੈਠ ਕਰਕੇ ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਬਾਬਿਆਂ ਦੀਆਂ ਜਿਹੜੀਆਂ ਰਗਾਂ ਸੀ ਵੱਢ ਦਿੱਤੀਆਂ ਸਨ, ਇਹ ਗਰਦਨਾਂ ਧੜ ਨਾਲੋਂ ਵੱਖ ਕਰ ਦਿੱਤੀਆਂ ਸਨ। ਸੋ ਇਹ ਸਾਰਾ ਵਾਕਿਆ ਜਦੋਂ ਗੁਰੂ ਕਲਗੀਧਰ ਜੀ ਨੇ ਸੁਣਿਆ ਸੀ, ਮਹਾਰਾਜ ਜੀ ਨੇ ਤੀਰ ਦੇ ਨਾਲ ਕਾਹੀ ਦਾ ਬੂਟਾ ਪੁੱਟਿਆ ਔਰ ਬਚਨ ਕੀਤੇ ਤੁਰਕਾਂ ਦੀ ਜੜ ਪੁੱਟੀ ਉਸ ਵੇਲੇ, ਅਤੇ ਦੂਜਾ ਬਚਨ ਕਿਹਾ ਸੀ ਮਹਾਰਾਜ ਨੇ ਮਲੇਰੀਆ ਦੀ ਜੜ ਹਰੀ, ਅਤੇ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨਾਂ ਸਦਕਾ ਹੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਗੁਰੂ ਕੇ ਖਾਲਸੇ ਨੇ। ਉਹ ਵਿੱਧ ਜਿਹੜੀ ਸੀ ਉਹ ਕੁਦਰਤ ਵੱਲੋਂ ਹੀ ਹੁਣ ਫਿਰ ਬਣੀ ਹੈ, ਕਿਉਂਕਿ ਪਹਿਲਾਂ ਬਾਬੇ ਬੰਦਾ ਸਿੰਘ ਬਹਾਦਰ ਨੇ ਸਰਹੰਦ 'ਤੇ ਚੜ੍ਹਾਈ ਕੀਤੀ 1710 ਔਰ ਫਿਰ 46 ਸਾਲ ਬਾਅਦ 1756 ਨੂੰ ਜੱਸਾ ਸਿੰਘ ਆਲੂਵਾਲੀਆ, ਬਾਬਾ ਸ਼ਾਮ ਸਿੰਘ ਦੀ ਨਾਰਲੇ ਵਾਲੇ ਅਤੇ ਇਹਨਾਂ ਨੇ ਸਿੰਘਾਂ ਦਾ ਦਲ ਲੈ ਕਰਕੇ ਉੱਪਰ ਚੜ੍ਹਾਈ ਕੀਤੀ ਸੀ।
1: ਸਿੰਘਾਂ ਨੂੰ ਉਜਾੜਨ ਲੂਟਣਾ ਕਿੰਨੋ ਚਿੱਤ ਬੋਲਾਏ,
0: ਸਿੰਘਾਂ ਨੇ ਬੜੇ ਚਿੱਤ ਦੇ ਨਾਲ ਚਾਵਾਂ ਦੇ ਨਾਲ ਸਰਹੰਦ ਨੂੰ ਉਜਾੜਿਆ ਔਰ ਫਿਰ ਇਸ ਨੂੰ ਲੁੱਟਿਆ ਹੈ, ਕਿਉਂਕਿ ਜਦੋਂ ਪਹਿਲਾਂ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵਜੀਦ ਖਾਂ ਦੀਆਂ ਫੌਜਾਂ ਲੜੀਆਂ ਸਨ ਅਤੇ ਸਿੰਘਾਂ ਦੀ ਗਿਣਤੀ ਉਸ ਵੇਲੇ 7000 ਦੇ ਕਰੀਬ ਸੀ, ਪਰ ਦੂਜੇ ਪਾਸੇ ਜਿਹੜੀ ਤੁਰਕਾਂ ਦੀ ਫੌਜ ਸੀ ਉਹ ਤਾਂ ਹਜ਼ਾਰਾਂ ਦੇ ਵਿੱਚ ਸੀ, ਪਰ ਫਿਰ ਵੀ ਬੜੀ ਦਲੇਰੀ ਦੇ ਨਾਲ ਸਿੰਘਾਂ ਨੇ ਸਰਹੰਦ ਨੂੰ ਫਤਿਹ ਕੀਤਾ। ਔਰ ਜਦੋਂ ਸਰਹੰਦ ਦੀ ਖਬਰ ਸੁਣਦੇ ਸਨ ਫਿਰ ਤਾਂ ਕੋਈ ਮਾੜੇ ਤੋਂ ਮਾੜਾ ਸਿਪਾਹੀ ਵੀ ਹੋਵੇ ਤੇ ਬੜੇ ਚਾਅ ਦੇ ਨਾਲ ਜਾ ਕੇ ਲੜਦਾ ਸੀ। ਇਹਨਾਂ ਤੁਰਕਾਂ ਨੇ ਭਾਵੇਂ ਸਲਾਹ ਕੀਤੀ ਸੀ ਕਿ ਇੰਨੇ ਸਮੇਂ ਦੇ ਵਿੱਚ ਸਰਹੰਦ ਜਿੱਤਾਂਗੇ, ਪਰ ਸਰਹੰਦ ਤਾਂ ਸਿੰਘਾਂ ਨੇ ਕੁਝ ਮਿੰਟਾਂ ਦੇ ਵਿੱਚ ਹੀ ਫਤਿਹ ਕਰ ਲਈ। ਸੋ ਜਾ ਕਰਕੇ ਬੜੇ ਚਾਵਾਂ ਦੇ ਨਾਲ ਸਰਹੰਦ ਨੂੰ ਉਜਾੜਨ ਵਾਸਤੇ ਗਏ ਹਨ।
1: ਸਿੰਘਨ ਯੂੰ ਹੱਲਾ ਕਿਓ ਜਿਮ ਲੰਕਾ ਪਰ ਕਪਸੂਰਾ,
0: ਰਤਨ ਸਿੰਘ ਜੀ ਲਿਖਦੇ ਨੇ ਕਿ ਸਿੰਘਾਂ ਨੇ ਸਰਹੰਦ ਦੇ ਉੱਪਰ ਇਸ ਤਰ੍ਹਾਂ ਹੱਲਾ ਕੀਤਾ ਜਿਸ ਤਰ੍ਹਾਂ ਮਾਨੋ ਰਾਮ ਜੀ ਨੇ ਆਪਣੇ ਨਾਲ ਫੌਜਾਂ ਨੂੰ ਲਿਜਾ ਕਰਕੇ ਲੰਕਾ ਦੇ ਉੱਪਰ ਹਮਲਾ ਕੀਤਾ ਸੀ। ਸੋ ਇਸ ਤਰ੍ਹਾਂ ਸਿੰਘਾਂ ਨੇ ਆਪਣਾ ਦਲ ਲੈ ਕਰਕੇ ਸਰਹੰਦ ਦੇ ਉੱਤੇ ਜਾ ਚੜੇ ਹਨ।

0: ਦੌੜ ਦੌੜ ਕੇ ਕਿਲਿਆਂ ਦੀਆਂ ਕੰਧਾਂ 'ਤੇ ਜਾ ਚੜ੍ਹੇ ਨੇ, ਜਿਹੜੀਆਂ ਉੱਚੀਆਂ ਉੱਚੀਆਂ ਟਾਰੀਆਂ ਸਨ ਉਹਨਾਂ ਉੱਪਰ ਜਾ ਚੜ੍ਹੇ ਹਨ।
1: ਚੁਪਈ ਜਬ ਸਿੰਘ ਟੱਪ ਕਰ ਅੰਦਰ ਵੜੇ,
0: ਜਦੋਂ ਸਿੰਘ ਕੰਧਾਂ ਟੱਪ ਕਰਕੇ ਕਿਲੇ ਦੀਆਂ ਤੇ ਉਹਨਾਂ ਪਠਾਣਾਂ ਦੇ ਘਰਾਂ ਦੇ ਵਿੱਚ ਜਾ ਪਏ ਹਨ।
1: ਗਿਲਜੇ ਰਹਿ ਨਾਗੇ ਖੜੇ,
0: ਉਹ ਜਿਹੜੇ ਗਿਲਜੇ ਸਨ ਪਠਾਣ ਸਨ ਉਹਨਾਂ ਕੋਲੋਂ ਸਿੰਘਾਂ ਦਾ ਤਾਪ ਝੱਲਿਆ ਨਹੀਂ ਗਿਆ ਔਰ ਸਿੰਘਾਂ ਦੇ ਅੱਗੇ ਖਲੋ ਨਹੀਂ ਸਕੇ।
1: ਜੇ ਕੋ ਅੜਿਓ ਸੋ ਲੀਨੋ ਮਾਰਾ,
0: ਜੇ ਕੋਈ ਪਠਾਣ ਸਿੰਘਾਂ ਦੇ ਅੱਗੇ ਅੜਿਆ ਹੈ, ਸਿੰਘਾਂ ਨੇ ਉਸ ਵੇਲੇ ਉਹਨੂੰ ਖਤਮ ਕੀਤਾ ਹੈ, ਕਿਉਂਕਿ ਗੁਰੂ ਕੇ ਖਾਲਸੇ ਦਾ ਬਿਰਦ ਹੈ, ਅੜੇ ਸੋ ਚੜੇ, ਸਰਨ ਭਰੇ ਸੋ ਧਰੇ। ਫਿਰ ਇਹਨਾਂ ਵਿੱਚੋਂ ਜਿਹੜਾ ਵੀ ਪਠਾਣ ਅੱਗੇ ਆ ਕੇ ਅੜਿਆ ਸੀ ਉਹਨਾਂ ਨੂੰ ਸਿੰਘਾਂ ਨੇ ਝਾੜ ਦਿੱਤਾ ਹੈ।
1: ਇਬਦ ਦੁਰਾਨੀ ਗੈ ਸੋਹਾਰਾ,
0: ਇਸ ਤਰ੍ਹਾਂ ਜਿਹੜੇ ਦੁਰਾਨੀ ਪਠਾਣ ਸਨ ਗੁਰੂ ਕੇ ਖਾਲਸੇ ਦਾ ਹੱਲਾ ਝੱਲ ਨਹੀਂ ਸਕੇ ਅਤੇ ਪਠਾਣਾ ਨੂੰ ਸਰਹੰਦ ਦੇ ਵਿੱਚ ਬੁਰੀ ਤਰ੍ਹਾਂ ਹਾਰ ਦਿੱਤੀ ਹੈ।
1: ਤਬ ਸਿੰਘਾਂ ਨੇ ਬਹੁ ਲੂਟ ਮਚਾਈ,
0: ਤਦੋਂ ਸਿੰਘਾਂ ਨੇ ਫਿਰ ਸਰਹੰਦ ਦੇ ਜਿਹੜਾ ਚੌਗਿਰਦਾ ਸੀ ਆਸਾ ਪਾਸਾ ਸੀ ਉਹ ਚੰਗਾ ਲੁੱਟਿਆ ਹੈ।
1: ਚੰਗੀ ਵਸਤ ਸਿੰਘ ਡੇਰਨ ਆਏ,
0: ਪਠਾਣਾ ਦੇ ਡੇਰਿਆਂ ਨੂੰ ਲੁੱਟ ਕਰਕੇ ਆਪਣੇ ਡੇਰਿਆਂ ਦੇ ਵਿੱਚ ਚੰਗੀਆਂ ਚੰਗੀਆਂ ਵਸਤੂਆਂ ਲੈ ਆਉਂਦੀਆਂ। ਦੋ ਕਾਰਨ ਸੀ ਲੁੱਟਣ ਦੇ, ਇੱਕ ਤਾਂ ਜੇ ਸਰਕਾਰੀ ਖਜ਼ਾਨਾ ਲੁੱਟਦੇ ਨੇ ਤੇ ਸਰਕਾਰ ਕਮਜ਼ੋਰ ਹੁੰਦੀ ਹੈ, ਔਰ ਦੂਜਾ ਕਾਰਨ ਸੀ ਕਿ ਜੰਗਾਂ ਯੁੱਧਾਂ ਦੇ ਵਿੱਚ ਜੋ ਵੀ ਖਜ਼ਾਨਾ ਲੱਗਦਾ ਉਹ ਫਿਰ ਇੱਧਰੋਂ ਲੁੱਟ ਕੇ ਹੀ ਸਰਕਾਰਾਂ ਦਾ ਤੇ ਉਹ ਖਜ਼ਾਨਾ ਉਹ ਅਸਲਾ ਜਿਹੜਾ ਸੀ ਉਹ ਵਰਤਦੇ ਸਿੰਘ। ਇਸ ਕਰਕੇ ਇਹਨਾਂ ਪਠਾਣਾਂ ਦੇ ਡੇਰੇ ਲੁੱਟ ਕੇ ਸਿੰਘਾਂ ਨੇ ਆਪਣੇ ਡੇਰੇ ਉਹ ਖਜ਼ਾਨਾ ਲੈ ਆਉਂਦਾ ਹੈ।
1: ਦੂਏ ਦਿਨ ਮਰਾਟੇ ਲੁੱਟ ਪਾਏ,
0: ਜਦ ਦੂਜਾ ਦਿਨ ਚੜ੍ਹਿਆ, ਪਹਿਲੇ ਦਿਨ ਤਾਂ ਸਿੰਘਾਂ ਨੇ ਸਰਹੰਦ ਦੇ ਉੱਪਰ ਹੱਲਾ ਕੀਤਾ ਤੇ ਉਦੋਂ ਹੀ ਸਰਹੰਦ ਨੂੰ ਲੁੱਟ ਲਿਆ। ਜਦੋਂ ਮਰਹੱਟਿਆਂ ਨੂੰ ਪਤਾ ਲੱਗਾ ਇਹ ਵੈਸੇ ਇਹਨਾਂ ਨੇ ਲੜਨਾ ਕੀ ਸੀ, ਜੇ ਲੜਨਾ ਹੁੰਦਾ ਤੇ ਏਡੀ ਵੱਡੀ ਫੌਜ ਲੈ ਕਰਕੇ ਰਾਘੋ ਰਾਓ ਵਰਗੇ ਆਏ ਸਨ, ਪਰ ਪਠਾਣਾ ਦੇ ਅੱਗੇ ਖਲੋ ਨਹੀਂ ਸਕੇ। ਹੁਣ ਇਹਨਾਂ ਨੇ ਦੇਖਿਆ ਕਿ ਸਿੰਘਾਂ ਨੇ ਸਰਹੰਦ ਨੂੰ ਜਿੱਤ ਲਿਆ ਔਰ ਖੂਬ ਲੁੱਟਿਆ ਹੈ। ਅਗਲੇ ਦਿਨ ਜਿਹੜੇ ਮਰਹੱਟੇ ਸਨ ਇਹ ਵੀ ਸਰਹੰਦ ਨੂੰ ਲੁੱਟਣ ਵਾਸਤੇ ਆਏ। ਸਰਹੰਦ ਦੇ ਵਿੱਚ ਖਜ਼ਾਨਾ ਕਿੰਨਾ ਹੋਵੇਗਾ, ਕਿਉਂਕਿ ਵੱਡੀ ਮਾਤਰਾ ਦੇ ਵਿੱਚ ਖਜ਼ਾਨਾ ਹੋਣ ਕਰਕੇ ਹੀ ਸਰਹੰਦ ਨੂੰ ਵਾਰ ਵਾਰ ਲੁੱਟਿਆ ਜਾਂਦਾ ਸੀ। ਖਾਸ ਕਰਕੇ ਮੁਗਲਾਂ ਦੇ ਅਤੇ ਪਠਾਣਾਂ ਦੇ ਇਹ ਟਿਕਾਣੇ ਰਹੇ ਹਨ। ਇਸੇ ਤਰ੍ਹਾਂ ਦਿੱਲੀ, ਸਰਹੰਦ, ਲਾਹੌਰ ਅਤੇ ਕਲਾਨੌਰ, ਇਹ ਚਾਰ ਜਿਹੜੀਆਂ ਖਾਸ ਕਰਕੇ ਰਾਜਧਾਨੀਆਂ ਇਹਨਾਂ ਦੀਆਂ, ਇਹਨਾਂ ਦੇ ਟਿਕਾਣੇ ਮੁਗਲਾਂ ਵੇਲੇ ਵੀ ਰਹੇ, ਪਠਾਣਾਂ ਵੇਲੇ ਵੀ ਰਹੇ ਹਨ। ਤੇ ਹੁਣ ਮਰਹੱਟਿਆਂ ਨੇ ਦੂਜੇ ਦਿਨ ਚੜ੍ਹਾਈ ਕੀਤੀ ਹੈ ਤੇ ਸਰਹੰਦ ਨੂੰ ਲੁੱਟਣ ਵਾਸਤੇ।
1: ਫਿਰ ਚਤੁਰਪੋ ਸਭ ਵੜੇ ਆਏ,
0: ਪਰ ਸਿੰਘ ਜਿਹੜੇ ਸਨ ਚਾਰੇ ਤਰਫੋਂ ਫਿਰ ਸਰਹੰਦ ਦੇ ਵਿੱਚ ਵੜੇ ਆਏ ਹਨ।
1: ਸਿੰਘ ਮਰਹੱਟਾਂ ਨਾਲ ਦੰਗਾ ਪਿਆ,
0: ਹੁਣ ਸਿੰਘਾਂ ਦਾ ਤੇ ਮਰਹੱਟਿਆਂ ਦਾ ਆਪਸ ਵਿੱਚ ਜਿਹੜਾ ਸੀ ਉਹ ਦੰਗਾ ਹੋਇਆ, ਆਪਸ ਵਿੱਚ ਹੀ ਝਗੜ ਪਏ ਹਨ।
1: ਮਰਹੱਟਨ ਕੋ ਵੀ ਲੁੱਟਣ ਠਹਿਓ,
0: ਕਿਉਂਕਿ ਮਰਹੱਟੇ ਵੀ ਚਾਹੁੰਦੇ ਸਨ ਅਸੀਂ ਵੀ ਸਰਹੰਦ ਨੂੰ ਲੁੱਟੀਏ, ਪਰ ਪਹਿਲਾਂ ਸਿੰਘਾਂ ਨੇ ਹੱਲਾ ਕਰਕੇ ਸਰਹੰਦ ਨੂੰ ਫਤਿਹ ਕੀਤਾ। ਨਾਲੇ ਸਿੰਘਾਂ ਨੇ ਤੁਰਕਾਂ ਦੇ ਨਾਲ ਇਹ ਪਹਿਲਾਂ ਹੀ ਕਰਾਰ ਕਰ ਲਿਆ ਸੀ ਕਿ ਜੇ ਸਾਡੀ ਮਦਦ ਚਾਹੀਦੀ ਹੈ ਸਰਹੰਦ ਨੂੰ ਫਤਿਹ ਕਰਨ ਦੇ ਵਿੱਚ, ਫਿਰ ਲੁੱਟ ਦਾ ਮਾਲ ਸਾਡਾ ਹੋਵੇਗਾ। ਪਰ ਹੁਣ ਮਰਹੱਟੇ ਜਿਹੜੇ ਸਾਨੂੰ ਖਾਮ ਖਾਂ ਵਿੱਚ ਆ ਵੜੇ ਹਨ, ਜਿਹਦੇ ਕਾਰਨ ਸਿੰਘਾਂ ਦੇ ਨਾਲ ਇਹਨਾਂ ਦਾ ਦੰਗਾ ਹੋਇਆ ਹੈ।
1: ਤਬੈ ਮਰਹੱਟੇ ਇਉਂ ਚਿਤ ਠਈ,
0: ਫਿਰ ਮਰਹੱਟਿਆਂ ਨੇ ਚਿੱਤ ਵਿੱਚ ਇਸ ਤਰ੍ਹਾਂ ਵਿਚਾਰਿਆ,
1: ਡੇਰਾ ਸਿੰਘਾਂ ਨਾ ਲੁੱਟਣ ਚਿਤਈ,
0: ਇਹਨਾਂ ਨੇ ਸੋਚਿਆ ਕਿ ਸਿੰਘ ਤਾਂ ਸਰਹੰਦ ਵਿੱਚੋਂ ਸਭ ਕੁਝ ਹੀ ਲੁੱਟ ਕੇ ਲੈ ਗਏ, ਹੁਣ ਜਿਹੜੇ ਸਿੰਘ ਸਰਹੰਦ ਵਿੱਚ ਵੜੇ ਨੇ ਇਹਨਾਂ ਨੂੰ ਛੱਡ ਦਈਏ ਤੇ ਜੋ ਕੁਝ ਮਾਲ ਇਹਨਾਂ ਦੇ ਡੇਰਿਆਂ ਵਿੱਚ ਗਿਆ ਹੈ ਆਪਾਂ ਜਾ ਕੇ ਇਹਨਾਂ ਦੇ ਡੇਰੇ ਹੀ ਲੁੱਟ ਲੈਨੇ ਹਾਂ।
1: ਜਬ ਸਿੰਘ ਲੁੱਟਣ ਸ਼ਹਿਰ ਵੜਾਏ,
0: ਜਦੋਂ ਸਿੰਘ ਸਰਹੰਦ ਨੂੰ ਲੁੱਟਣ ਵਾਸਤੇ ਸ਼ਹਿਰ ਦੇ ਵਿੱਚ ਵੜੇ ਹਨ,
1: ਥੋੜੇ ਰਹਿ ਸੋ ਡੇਰਨ ਮਾਹੇ,
0: ਬਹੁਤੇ ਸਿੰਘ ਤਾਂ ਸਰਹੰਦ ਦੇ ਸ਼ਹਿਰ ਦੇ ਵਿੱਚ ਚਲੇ ਗਏ ਅਤੇ ਕੁਝ ਕੁ ਸਿੰਘ ਜਿਹੜੇ ਸੀ ਉਹ ਡੇਰਿਆਂ ਦੇ ਵਿੱਚ ਬੈਠੇ ਨੇ। ਸਿੰਘਾਂ ਦੀ ਗਿਣਤੀ ਕੋਈ ਬਹੁਤੀ ਨਹੀਂ ਸੀ ਹੁੰਦੀ, ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹੰਦ ਫਤਿਹ ਕੀਤੀ ਹੈ ਉਦੋਂ ਵੀ ਸਿੰਘਾਂ ਦੀ ਗਿਣਤੀ ਮੁਗਲਾਂ ਦੇ ਮੁਕਾਬਲੇ ਬਹੁਤ ਘੱਟ ਸੀ। ਜੇ ਹੁਣ ਵੀ ਸਿੰਘਾਂ ਨੇ ਚੜ੍ਹਾਈ ਕੀਤੀ ਪਠਾਣਾਂ ਤੇ ਪਠਾਣਾਂ ਦਾ ਤੇ ਹਿੰਦੁਸਤਾਨ ਵਿੱਚ ਉਸ ਵੇਲੇ ਰਾਜ ਕਾਇਮ ਹੋਇਆ ਸੀ, ਅਬਦਾਲੀ ਦੀਆਂ ਫੌਜਾਂ ਥਾਂ ਥਾਂ ਤੇ ਬੈਠੀਆਂ ਸੀ, ਪਰ ਇੱਕ ਗੁਰੂ ਕਾ ਖਾਲਸਾ ਹੀ ਸੀ ਜਿਹਨੇ ਪਠਾਣਾਂ ਨੂੰ ਚੈਨ ਦੀ ਨੀਂਦ ਇੱਥੇ ਬੈਠਣ ਹੀ ਨਹੀਂ ਦਿੱਤਾ, ਚੈਨ ਦੀ ਨੀਂਦ ਸੌਣ ਹੀ ਨਹੀਂ ਦਿੱਤਾ। ਇਹ ਤਾਂ ਅਬਦਾਲੀ ਵਰਗੇ ਵੀ ਮੰਨਦੇ ਸੀ, ਨਾਦਰ ਸ਼ਾਹ ਵਰਗੇ ਵੀ ਕਹਿੰਦੇ ਸਨ ਕਿ ਜਦੋਂ ਆਪਾਂ ਆਪਣੇ ਇਲਾਕਿਆਂ ਤੋਂ ਨਿਕਲਦੇ ਹਾਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣ ਕੇ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਛੱਡ ਕੇ ਚਲੇ ਜਾਂਦੇ ਨੇ ਕਿ ਅਬਦਾਲੀ ਆਇਆ, ਨਾਦਰ ਸ਼ਾਹ ਆ ਰਿਹਾ ਹੈ, ਪਰ ਇਹ ਕੌਣ ਹਨ ਜਿਨ੍ਹਾਂ ਨੇ ਸਾਡਾ ਰਾਹ ਰੋਕਣ ਦੀ ਜ਼ੁਰਤ ਕੀਤੀ ਹੈ? ਕਿਉਂਕਿ ਅਬਦਾਲੀ ਨੇ ਜਿੰਨੇ ਹਮਲੇ ਕੀਤੇ ਹਿੰਦੁਸਤਾਨ ਅਤੇ ਭਾਰਤ ਦੇ ਉੱਪਰ, ਪਰ ਜਦੋਂ ਖਜ਼ਾਨਾ ਲੁੱਟ ਕਰਕੇ ਵਾਪਸ ਚੱਲਿਆ ਹੈ ਅਤੇ ਇਹਨਾਂ ਨੂੰ ਲਾਹੌਰ ਤੱਕ ਸਿੰਘਾਂ ਨੇ ਚੈਨ ਦੀ ਨੀਂਦ ਨਹੀਂ ਸੀ ਸੌਣ ਦਿੱਤਾ, ਸੋ ਇਸ ਕਰਕੇ ਅਬਦਾਲੀ ਨੂੰ ਵਾਰ ਵਾਰ ਜੇ ਕਿਤੇ ਖਤਰਾ ਬਣਦਾ ਸੀ ਤਾਂ ਉਹ ਗੁਰੂ ਕੇ ਖਾਲਸੇ ਤੋਂ ਸਿੰਘਾਂ ਤੋਂ ਹੀ ਬਣਦਾ ਸੀ। ਹੁਣ ਵੀ ਸਿੰਘਾਂ ਨੇ ਸਰਹੰਦ ਜਿਹੜੀ ਉਹ ਫਤਿਹ ਕੀਤੀ ਹੈ, ਔਰ ਬਚਨ ਗੱਲ ਇਹ ਹੋਈ ਸੀ ਕਿ ਜਿਹੜਾ ਸਰਹੰਦ ਦਾ ਮਾਲ ਉਹ ਖਾਲਸੇ ਦਾ, ਪਰ ਜਦੋਂ ਇਹ ਸ਼ਹਿਰ ਦੇ ਵਿੱਚ ਵੜੇ ਨੇ ਦੂਜੇ ਦਿਨ ਅਤੇ ਜਿਹੜੇ ਮਰਹੱਟੇ ਸਨ ਉਹ ਬੇਈਮਾਨ ਉਹ ਤਾਂ ਆਏ ਹੀ ਲੁੱਟਮਾਰ ਵਾਸਤੇ ਸੀ, ਉਹਨਾਂ ਨੇ ਸਲਾਹ ਕੀਤੀ ਹੈ ਕਿ ਆਪਾਂ ਸਿੰਘਾਂ ਦਾ ਜਿਹੜਾ ਬਾਹਰ ਡੇਰਾ ਹੈ ਪਹਿਲੇ ਦਿਨ ਜਿੱਥੇ ਮਾਲ ਗਿਆ ਸਰਹੰਦ ਦਾ ਉਹ ਆਪਾਂ ਲੁੱਟ ਲਈਏ।
1: ਤਬ ਉਹਨ ਡੇਰਾ ਹੋਏ ਮਾਰਾ,
0: ਉਸ ਵੇਲੇ ਇਹਨਾਂ ਮਰਹੱਟਿਆਂ ਨੇ ਆਪਣੀ ਤਿਆਰੀ ਸਿੰਘਾਂ ਦੇ ਡੇਰੇ ਵੱਲ ਕਰ ਲਈ ਹੈ,
1: ਨਹੀਂ ਤਾਂ ਹਮ ਕੋ ਕਰੈ ਖੁਆਰ।
0: ਇਹਨਾਂ ਨੇ ਸਲਾਹ ਕੀਤੀ ਕਿ ਆਪਾਂ ਸਿੰਘਾਂ ਦੇ ਡੇਰੇ ਵਿੱਚ ਜਾਂਦੇ ਹਾਂ, ਨਹੀਂ ਤਾਂ ਸਾਨੂੰ ਖੁਆਰ ਹੋਣਾ।

0: ਸਿੰਘਾਂ ਨੇ ਜਲੰਧਰ ਦੀ ਰਾਜਧਾਨੀ ਲੈ ਕੇ ਦਿੱਤੀ, ਸੂਬੇਦਾਰ ਬਣਾਇਆ ਸੀ। ਇਹ ਅੰਦਰ ਖਾਤੇ ਸਿੰਘਾਂ ਦੀ ਮਦਦ ਕਰਨ ਲੱਗਾ ਔਰ ਸਿੰਘਾਂ ਨੂੰ ਪਹਿਲਾਂ ਹੀ ਦੀਨਾ ਬੇਗ ਨੇ ਸੁਚੇਤ ਕਰ ਦਿੱਤਾ ਹੈ।
1: ਅਮਰੀ ਤੁਮਰੀ ਕਸਮ ਜੋ ਅਬ ਲੋ ਪੂਰੀ ਥੀਨਾ।
0: ਦੀਨਾ ਬੇਗ ਕਹਿਣ ਲੱਗਾ ਸਿੰਘਾਂ ਨੂੰ ਕਿ ਦੇਖੋ ਸਾਡੀ ਤੁਹਾਡੀ ਜੋ ਲਿਖਤ ਹੋਈ ਸੀ ਨਾ, ਮੈਂ ਕੁਰਾਨ ਦੀ ਕਸਮ ਜੋ ਚੁੱਕੀ ਸੀ ਉਹ ਮੈਂ ਪੂਰੀ ਕਰ ਦਿੱਤੀ ਹੈ। ਤੁਹਾਡੇ ਨਾਲ ਬਚਨ ਹੋਇਆ ਸੀ ਕਿ ਤੁਸੀਂ ਮੈਨੂੰ ਦੁਆਬੇ ਦੀ ਸੂਬੇਦਾਰੀ ਦਿਓ ਅਤੇ ਮੈਂ ਤੁਹਾਨੂੰ ਅੱਧਾ ਜਿਹੜਾ ਮਾਮਲਾ ਹੈ ਉਹ ਤੁਹਾਨੂੰ ਉਤਾਰਾਂਗਾ। ਮੈਂ ਇਸੇ ਤਰ੍ਹਾਂ ਕੀਤਾ ਹੈ ਔਰ ਜਲੰਧਰ ਦਾ ਇਲਾਕਾ ਵੀ ਜਿਹੜਾ ਉਹ ਖੂਬ ਲੁੱਟਿਆ ਹੈ। ਮੈਂ ਤਾਂ ਆਪਣੇ ਬਚਨਾਂ 'ਤੇ ਪੂਰਾ ਉਤਰਿਆ ਹਾਂ।
1: ਚੁਪਈ ਅਬ ਡੇਰਾ ਕਰ ਜਾਓ ਕੂਚਾ।
0: ਪਰ ਹੁਣ ਭਲਿਆਈ ਇਸੇ ਵਿੱਚ ਹੀ ਹੈ ਕਿ ਤੁਹਾਡਾ ਜਿਹੜਾ ਡੇਰਾ ਹੈ ਨਾ, ਜਿੱਥੇ ਤੁਸੀਂ ਪਹਿਲੇ ਦਿਨ ਸਰਹੰਦ ਦਾ ਮਾਲ ਲੁੱਟ ਕੇ ਰੱਖਿਆ ਹੈ, ਉਹ ਡੇਰਾ ਹੁਣ ਤੁਸੀਂ ਉੱਥੋਂ ਤੋਰ ਲਵੋ।
1: ਸ਼ਹਿਰ ਨਾ ਵੜਿਓ ਰਹਿਓ ਸੂਚਾ।
0: ਤੁਸੀਂ ਹੁਣ ਸ਼ਹਿਰ ਦੇ ਵਿੱਚ ਨਾ ਵੜੋ ਅਤੇ ਛੇਤੀ ਨਾਲ ਇੱਥੋਂ ਕੂਚ ਕਰ ਜਾਓ, ਆਪਣਾ ਡੇਰਾ ਲੈ ਕੇ ਨਿਕਲ ਜਾਵੋ।
1: ਸਿੰਘਣ ਸੋਈ ਬਾਤ ਬਣਾਈ।
0: ਸਿੰਘਾਂ ਨੂੰ ਜਦੋਂ ਦੀਨਾ ਬੇਗ ਨੇ ਗੱਲ ਦੱਸ ਦਿੱਤੀ ਹੈ ਕਿ ਮਰਹੱਟਿਆਂ ਨੇ ਤੁਹਾਡੇ ਡੇਰੇ ਦੇ ਉੱਤੇ ਹੁਣ ਚੜ੍ਹਾਈ ਕਰਨੀ, ਇਸ ਕਰਕੇ ਸਿੰਘ ਸੁਚੇਤ ਹੋਏ ਅਤੇ ਇਹ ਜਿਹੜੀ ਗੱਲ ਸੀ ਦੀਨਾ ਬੇਗ ਦੀ ਉਹਨਾਂ ਨੇ ਉਸ ਵੇਲੇ ਮੰਨੀ ਹੈ।
1: ਤੀਜੇ ਪੈਰ ਤਿੰਨ ਕੂਚ ਕਰਾਈ।
0: ਦਿਨ ਦੇ ਤੀਜੇ ਪੈਰ ਸਿੰਘਾਂ ਨੇ ਆਪਣਾ ਦਲ ਲੈ ਕਰਕੇ ਔਰ ਜਿਹੜਾ ਸਰਹੰਦ ਦਾ ਮਾਲ ਪਹਿਲੇ ਦਿਨ ਲੁੱਟਿਆ ਸੀ ਉਹ ਲੈ ਕਰਕੇ ਸਿੰਘ ਸਰਹੰਦ ਤੋਂ ਤੁਰ ਪਏ ਹਨ।
1: ਮਰਹੱਟੇ ਤਕਾਮੈ ਹੋਏ ਹੋਏ ਖੜੇ।
0: ਮਰਹੱਟਿਆਂ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਸਿੰਘ ਡੇਰਾ ਲੈ ਕੇ ਇੱਥੋਂ ਤੁਰੇ ਨੇ। ਮਰਹੱਟੇ ਜਿਹੜੇ ਸਨ ਉਹ ਖੜੇ ਹੋ ਕੇ ਦੇਖਣ ਲੱਗੇ ਹਨ।
1: ਸਿੰਘ ਤੁਰੇ ਤੇ ਤੁਰਤ ਆਪੜੇ।
0: ਜਦੋਂ ਸਿੰਘਾਂ ਦੀ ਖਬਰ ਮਿਲੀ ਕਿ ਸਿੰਘ ਡੇਰਾ ਲੈ ਕੇ ਸਰਹੰਦ ਤੋਂ ਚੱਲੇ ਨੇ, ਛੇਤੀ ਨਾਲ ਸਿੰਘਾਂ ਦੇ ਉੱਪਰ ਆ ਪਏ ਨੇ।
1: ਉੱਤੋਂ ਸਿੰਘਾਂ ਤੋਂ ਥੰਨਾ ਬਣਾਇਆ।
0: ਔਰ ਸਿੰਘਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ, ਪਤਾ ਸੀ ਕਿ ਜਦੋਂ ਆਪਾਂ ਇੱਥੋਂ ਤੁਰਾਂਗੇ ਤੇ ਮਰਹੱਟਿਆਂ ਨੇ ਚੜ੍ਹਾਈ ਕਰਨੀ ਹੈ। ਸਿੰਘ ਵੀ ਬੜੇ ਸੁਬਿਉਂਤਬੰਦੀ ਦੇ ਨਾਲ ਸਾਰਾ ਕੰਮ ਕਰਦੇ ਸੀ, ਨਾਲੇ ਤਾਂ ਸਰਹੰਦ ਨੂੰ ਖੂਬ ਲੁੱਟਿਆ, ਨਾਲੇ ਸਰਹੰਦ ਦਾ ਮਲੀਆ ਮੇਟ ਕੀਤਾ ਔਰ ਫਿਰ ਸਿੰਘ ਸਰਹੰਦ ਤੋਂ ਇਹ ਮਾਲ ਮੱਤਾ ਲੈ ਕਰਕੇ ਤੁਰ ਪਏ ਨੇ। ਸੋ ਉਸ ਵੇਲੇ ਸਿੰਘਾਂ ਨੇ ਸਾਰੀ ਤਿਆਰੀ ਪਹਿਲੋਂ ਹੀ ਕੀਤੀ ਹੋਈ ਸੀ।
1: ਦੇਖੇ ਪਿੱਟ ਮਰਹੱਟਨ ਚਲਾਇਆ।
0: ਪਹਿਲਾਂ ਤੇ ਸਿੰਘ ਸਰਹੰਦ ਤੋਂ ਚੱਲੇ ਨੇ ਪਠਾਣਾ ਤੇ ਮਰਹੱਟਿਆਂ ਵੱਲ ਪਿੱਠ ਦੇ ਕੇ, ਅੱਗੇ ਅੱਗੇ ਤੁਰ ਪਏ ਦੁਆਬੇ ਵੱਲ ਔਰ ਜਿਹੜੇ ਮਰਹੱਟੇ ਸਨ ਇਹਨਾਂ ਦੇ ਪਿੱਛੇ ਚੱਲੇ ਨੇ।
1: ਕੋਸ ਦੋਏ ਕੋ ਮਰਹੱਟੇ ਆਏ।
0: ਜਦੋਂ ਸਰਹੰਦ ਤੋਂ ਦੋ ਕੋਹ ਤੇ ਪਹੁੰਚ ਗਏ ਨਾ, ਖੰਨੇ ਜਾਂ ਮੰਡੀ ਗੋਬਿੰਦਗੜ੍ਹ ਦਾ ਜਿੱਥੇ ਇਲਾਕਾ ਹੈ, ਇੱਥੇ ਕੁ ਜਦੋਂ ਸਿੰਘ ਪਹੁੰਚੇ ਹਨ,
1: ਸਿੰਘਾਂ ਘੋੜੇ ਮੋੜ ਪਲਟਾਏ।
0: ਉਸ ਵੇਲੇ ਸਿੰਘਾਂ ਨੇ ਆਪਣੇ ਘੋੜੇ ਜਿਹੜੇ ਨੇ ਉਹਨਾਂ ਦੇ ਮੂੰਹ ਫਿਰ ਸਰਹੰਦ ਵੱਲ ਕਰ ਲਏ, ਜਿੱਧਰੋਂ ਮਰਹੱਟੇ ਆ ਰਹੇ ਸਨ ਉਹਨਾਂ ਵੱਲ ਘੋੜਿਆਂ ਦੇ ਮੂੰਹ ਕੀਤੇ ਨੇ।
1: ਦਈ ਬੰਦੂਕਾਂ ਕੀ ਤਬ ਝਾਰਾ।
0: ਤੁਰਨ ਲੱਗਿਆਂ ਮਰਹੱਟੇ ਖਿਲਰੇ ਪਏ ਸੀ ਤੇ ਜਦੋਂ ਸਿੰਘ ਦੁਆਬੇ ਵੱਲ ਮੂੰਹ ਕਰਕੇ ਤੁਰ ਪਏ ਤੇ ਮਰਹੱਟੇ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਫੌਜ ਪਿੱਛੇ ਚੜ੍ਹਾਈ ਕਰ ਇਹਨਾਂ ਦੀ ਕੀਤੀ ਹੈ। ਹੁਣ ਸਿੰਘਾਂ ਨੇ ਘੋੜਿਆਂ ਦੇ ਮੂੰਹ ਮੋੜ ਕਰਕੇ ਤੇ ਇੱਕੋ ਵਾਰ ਦੇ ਵਿੱਚ ਇਕੱਠੀਆਂ ਬੰਦੂਕਾਂ ਚਲਾ ਦਿੱਤੀਆਂ ਨੇ।
1: ਲੈ ਮਰਹੱਟੇ ਬਹੁਤੇ ਮਾਰ।
0: ਗੋਲੀਆਂ ਚੱਲਣ ਦੇ ਨਾਲ, ਇੱਕੋ ਵਾਰ ਬੰਦੂਕਾਂ ਚੱਲਣ ਦੇ ਨਾਲ ਬਹੁਤੇ ਮਰਹੱਟੇ ਜਿਹੜੇ ਨੇ ਉਹ ਸਿੰਘਾਂ ਨੇ ਮਾਰ ਛੁੱਟੇ ਹਨ।
1: ਹੰਨਾ ਹੰਨਾ ਕਰ ਪਿੱਛੇ ਮੁੜੇ।
0: ਜਦੋਂ ਮਰਹੱਟਿਆਂ ਨੂੰ ਇੱਕੋ ਵਾਰ ਦੇ ਵਿੱਚ ਬਹੁਤੀਆਂ ਗੋਲੀਆਂ ਲੱਗੀਆਂ ਨੇ, ਹਾਏ ਹਾਏ ਕਰਕੇ ਮਰਹੱਟੇ ਪਿੱਛੇ ਮੁੜੇ ਹਨ।
1: ਸਿੰਘ ਤਿੰਨਾਂ ਗਈ ਮੋਢੀ ਚੜੇ।
0: ਸਿੰਘ ਜਿਹੜੇ ਸਨ ਇਹਨਾਂ ਦੇ ਮੋਢਿਆਂ ਦੇ ਉੱਪਰ ਆ ਚੜੇ ਨੇ, ਭਾਵ ਸਿੰਘਾਂ ਦੀ ਇਹਨਾਂ ਦੇ ਉੱਪਰ ਬਹੁਤੀ ਚੜ੍ਹਾਈ ਹੋਈ ਹੈ।
1: ਨੇਜੇ ਵਾਲਾ ਜਉ ਤਕਾਵੈ।
0: ਜੇ ਮਰਹੱਟਿਆਂ ਵਿੱਚੋਂ ਕੋਈ ਵੀ ਨੇਜੇ ਵਾਲਾ ਦਿਸਦਾ ਸੀ, ਭਾਵ ਲੜਨ ਵਾਲਾ ਅੱਗੋਂ ਸਿੰਘਾਂ ਨੂੰ ਦਿਸਦਾ,
1: ਮਾਰ ਬੰਦੂਕਾਂ ਤਿਸ ਸਿੰਘ ਗਿਰਾਵੈ।
0: ਉਸ ਵੇਲੇ ਗੋਲੀ ਚਲਾ ਕਰਕੇ ਬੰਦੂਕ ਚਲਾ ਕੇ ਉਸੇ ਵੇਲੇ ਉਸ ਮਰਹੱਟੇ ਨੂੰ ਮਾਰ ਸੁੱਟਦੇ ਨੇ।
1: ਦੋਹਰਾ ਜੋ ਸਿੰਘਨ ਆਗੇ ਟਿਕਿਓ ਸੋ ਤੋ ਦੀਨੋ ਮਾਰ।
0: ਜਿਹੜਾ ਮਰਹੱਟਾ ਕੋਈ ਸਿੰਘਾਂ ਦੇ ਅੱਗੇ ਆ ਟਿਕਿਆ ਹੈ, ਸਿੰਘਾਂ ਨੇ ਉਸ ਵੇਲੇ ਉਹਨੂੰ ਖਤਮ ਕੀਤਾ ਹੈ। ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਜਿਹੜਾ ਸਿੰਘਾਂ ਦੇ ਅੱਗੇ ਅੜਿਆ, ਸਿੰਘਾਂ ਨੇ ਝੱਟ ਹੀ ਉਹਨੂੰ ਮਾਰ ਲਿਆ।
1: ਰਾਤ ਹਨੇਰੀ ਆ ਗਈ, ਮੁੰਡੇਰਨ ਗਏ ਖੁਆਰ।
0: ਦਿਨ ਦੇ ਤੀਜੇ ਪੈਰ ਸਿੰਘਾਂ ਨੇ ਚੜ੍ਹਾਈ ਕੀਤੀ ਸੀ ਤੇ ਤੁਰਦਿਆਂ ਤੁਰਦਿਆਂ

0: ਫਿਰ ਸਿੰਘ ਆਪਣਾ ਮੂੰਹ ਦੁਆਬੇ ਵੱਲ ਕਰਕੇ ਸਤਲੁਜ ਪਾਰ ਕਰਕੇ ਬਿਆਸਾ ਪਾਰ ਕਰਕੇ ਮਾਝੇ ਦੇ ਵਿੱਚ ਆ ਪਹੁੰਚੇ ਹਨ।
1: ਪਹੁੰਚ ਲਾਹੌਰ ਡਿੱਗ ਘੋੜੇ ਖਲਵਾਰੇ।
0: ਫਿਰ ਅੰਮ੍ਰਿਤਸਰ ਦਾ ਇਲਾਕਾ ਨਿਕਲ ਕੇ ਸਿੰਘ ਲਾਹੌਰ ਪਹੁੰਚੇ ਨੇ ਤੇ ਲਾਹੌਰ ਪਹੁੰਚ ਕੇ ਸਿੰਘਾਂ ਨੇ ਆਪਣੇ ਘੋੜੇ ਖੜੇ ਕੀਤੇ ਹਨ।
1: ਲੁੱਟ ਗਏ ਸਿੰਘ ਗਏ ਸਹਿਰੇ ਉਜਾਰੇ।
0: ਜਿਹੜੇ ਲਾਹੌਰ ਦੇ ਵਿੱਚ ਜਾਂ ਅੰਮ੍ਰਿਤਸਰ ਇਲਾਕਿਆਂ ਦੇ ਵਿੱਚ ਪਠਾਣਾ ਨੇ ਕਬਜ਼ੇ ਕੀਤੇ ਹੋਏ ਸੀ, ਕਿਉਂਕਿ ਜਦ ਅਬਦਾਲੀ ਇੱਥੇ ਆਇਆ ਤੇ ਆਪੋ ਆਪਣੇ ਸੂਬੇਦਾਰ ਬਿਠਾ ਕੇ ਗਿਆ ਸੀ, ਸਿੰਘਾਂ ਨੇ ਆਉਂਦੇ ਸਾਰ ਹੀ ਜਿਹੜੇ ਪਠਾਣ ਸਨ ਉਹਨਾਂ ਨੂੰ ਫੇਰ ਲੁੱਟਿਆ, ਉਹਨਾਂ ਨੂੰ ਭਾਜਣਾ ਪਾ ਦਿੱਤੀਆਂ।
1: ਸਮੁੰਦ ਖਾਨ ਤੋਂ ਗਏ ਹਾਰੇ।
0: ਜਿਹੜਾ ਸਰਹੰਦ ਦਾ ਸੂਬੇਦਾਰ ਅਬਦਾਲੀ ਨੇ ਬਿਠਾਇਆ ਸੀ ਅਬਦੁਲ ਸਮੁੰਦ ਖਾਨ, ਉਹਨੂੰ ਵੀ ਸਿੰਘਾਂ ਨੇ ਚੰਗੀ ਹਾਰ ਦਿੱਤੀ ਸੀ।
1: ਨਟਨ ਦੀਨੇ ਮਰਹਟਨ ਘੋੜੀ।
0: ਹੁਣ ਸਿੰਘਾਂ ਨੇ ਪਹਿਲਾਂ ਹੀ ਇਹਨੂੰ ਮਾਰ ਮਾਰੀ ਹੈ, ਮਰਹੱਟਿਆਂ ਦਾ ਵੀ ਦਾਅ ਲੱਗਾ, ਕਿਉਂਕਿ ਮਰਹੱਟਿਆਂ ਕੋਲ ਵੀ ਫੌਜ ਵੱਧ ਸੀ। ਉਹਨਾਂ ਨੇ ਵੀ ਇਸ ਪਠਾਣ ਨੂੰ ਫਿਰ ਭੱਜਣ ਨਹੀਂ ਦਿੱਤਾ ਘੋੜੀ ਤੇ ਬੈਠ ਕਰਕੇ।
1: ਸੋ ਫਟ ਲਇਓ ਸੋ ਵਾਟੇ ਤੋੜੀ।
0: ਥੋੜੀ ਵਾਟ ਦੇ ਉੱਤੇ ਨਿਕਲਿਆ ਹੀ ਸੀ ਤੇ ਉਸ ਵੇਲੇ ਇਹਨੂੰ ਉਸ ਵੇਲੇ ਫੜ ਲਿਆ ਹੈ।
1: ਮਰਹੱਟਨ ਲਾਹੌਰ ਹੈ ਦਇਓ ਜੋਰਾ।
0: ਫਿਰ ਮਰਹੱਟਿਆਂ ਨੇ ਇੱਧਰ ਨੂੰ ਚੜਾਈ ਕੀਤੀ ਹੈ, ਸਿੰਘ ਪਹਿਲਾਂ ਹੀ ਲਾਹੌਰ ਪਹੁੰਚ ਚੁੱਕੇ ਸਨ, ਫਿਰ ਮਰਹੱਟਿਆਂ ਦਾ ਵੀ ਦਾਅ ਲੱਗਾ ਹੈ ਔਰ ਮਰਹੱਟਿਆਂ ਨੇ ਵੀ ਜ਼ੋਰ ਲਾਹੌਰ ਦੇ ਉੱਤੇ ਪਾਇਆ ਹੈ।
1: ਸਿੰਘਨ ਜਾਏ ਮਚਾਇਓ ਰੋਰਾ।
0: ਲਾਹੌਰ ਦੇ ਵਿੱਚ ਆ ਕਰਕੇ ਸਿੰਘਾਂ ਨੇ ਵੀ ਰੌਲਾ ਮਚਾਇਆ, ਕਿਉਂਕਿ ਮਰਹੱਟੇ ਵੀ ਤੁਰਕਾਂ ਦੇ ਨਾਲ ਆਏ ਸਨ ਗਾਜਦੀ ਦੇ ਨਾਲ, ਤੇ ਸਿੰਘ ਵੀ ਉਸ ਵੇਲੇ ਮੁਗਲਾਂ ਦੀ ਮਦਦ ਦੇ ਵਿੱਚ ਸਨ ਦੀਨਾ ਬੇਗ ਦੀ, ਤੇ ਜਿਹੜੇ ਪਠਾਣ ਸਨ ਉਹ ਬਾਹਰੋਂ ਹਮਲਾਵਰ ਹੋ ਕੇ ਆਏ ਸੀ। ਇਸ ਕਰਕੇ ਮਰਹੱਟਿਆਂ ਦਾ ਤੇ ਸਿੰਘਾਂ ਦਾ ਬਹੁਤਾ ਰੌਲਾ ਨਹੀਂ ਸੀ, ਕੇਵਲ ਸਰਹੰਦ ਦੀ ਲੁੱਟ ਕਰਕੇ ਹੀ ਰੌਲਾ ਪਿਆ ਸੀ। ਇੱਧਰ ਸਿੰਘਾਂ ਨੇ ਲਾਹੌਰ ਤੇ ਚੜ੍ਹਾਈ ਕੀਤੀ ਹੈ ਤੇ ਮਰਹੱਟਿਆਂ ਨੇ ਵੀ ਉਸ ਵੇਲੇ ਲਾਹੌਰ ਤੇ ਚੜ੍ਹਾਈ ਕਰਕੇ ਪਹੁੰਚ ਗਏ ਹਨ।
1: ਤੰਬੂਰ ਸ਼ਾਹ ਤਬ ਦੌਰੇ ਗਇਓ।
0: ਜਿਹੜਾ ਅਬਦਾਲੀ ਦਾ ਪੁੱਤਰ ਤੰਬੂਰ ਸ਼ਾਹ ਇਹਨੂੰ ਲਾਹੌਰ ਦਾ ਸੂਬੇਦਾਰ ਬਣਾ ਕੇ ਬਿਠਾਇਆ ਸੀ, ਜਦੋਂ ਤੰਬੂਰ ਸ਼ਾਹ ਨੂੰ ਪਤਾ ਲੱਗਾ ਕਿ ਸਿੰਘ ਵੀ ਚੜ੍ਹਾਈ ਕਰਕੇ ਆ ਗਏ, ਮਰਹੱਟਿਆਂ ਦੀ ਫੌਜ ਵੀ ਆ ਗਈ, ਤੰਬੂਰ ਸ਼ਾਹ ਨੇ ਲਾਹੌਰ ਨੂੰ ਛੱਡ ਦਿੱਤਾ ਹੈ ਔਰ ਛੱਡ ਕੇ ਇੱਥੋਂ ਨਿਕਲ ਗਿਆ ਹੈ।
1: ਸੋ ਨੱਠ ਰਾਏ ਕਾਬਲ ਕੋ ਪਇਓ।
0: ਲਾਹੌਰ ਤੋਂ ਨੱਠਿਆ ਤੇ ਕਾਬਲ ਪਹੁੰਚ ਗਿਆ, ਕਿਉਂਕਿ ਇਹ ਕਾਬਲੀ ਹੀ ਲੋਕ ਸਨ, ਕਾਬਲ ਵੱਲੋਂ ਹੀ ਆਏ ਸਨ। ਤੇ ਗੁਰੂ ਕਲਗੀਧਰ ਜੀ ਦੇ ਬਚਨ ਵੀ ਆਪਾਂ ਪੜ੍ਹਦੇ ਹਾਂ, ਕਾਬਲ ਤੇ ਕੁੱਤਾ ਮੰਗਵਾਓ ਤਬ ਤਿੰਨ ਤੇ ਇਨਕੋ ਮਰਵਾਓ ਜਾਂ ਤਿੰਨ ਤੇ ਇਨਕਾ ਨਾਸ ਕਰਾਓ। ਔਰ ਅਬਦਾਲੀ ਜਿਹੜਾ ਸੀ ਉਹ ਕਾਬਲ ਵੱਲੋਂ ਹੀ ਚੱਲ ਕੇ ਆਇਆ ਸੀ। ਜਦੋਂ ਸਿੰਘਾਂ ਨੇ ਲਾਹੌਰ ਜਾ ਕਰਕੇ ਹੱਲਾ ਬੋਲ ਦਿੱਤਾ ਤੇ ਤੰਬੂਰ ਸ਼ਾਹ ਲਾਹੌਰ ਛੱਡ ਕੇ ਕਾਬਲ ਨੂੰ ਭੱਜ ਗਿਆ।
1: ਲਾਹੌਰ ਮੁਲਤਾਨ ਤਬ ਖਾਲੀ ਹੋਇਆ।
0: ਲਾਹੌਰ ਦਾ ਇਲਾਕਾ ਤੇ ਮੁਲਤਾਨ ਦਾ ਇਲਾਕਾ ਜਿਹੜਾ ਸੀ ਉਸ ਵੇਲੇ ਖਾਲੀ ਹੋ ਗਿਆ, ਕਿਉਂਕਿ ਲਾਹੌਰ ਤੇ ਮੁਲਤਾਨ ਇੱਥੇ ਪਠਾਣਾ ਨੇ ਆਪਣੇ ਸੂਬੇਦਾਰ ਬਿਠਾਏ ਸਨ, ਪਰ ਸਿੰਘਾਂ ਦੀ ਤਾਬ ਝੱਲ ਨਾ ਸਕੇ ਅਤੇ ਗੁਰੂ ਕੇ ਖਾਲਸੇ ਨੇ ਲਾਹੌਰ ਵੀ ਇਹਨਾਂ ਤੋਂ ਛੁਡਾ ਲਿਆ ਤੇ ਮੁਲਤਾਨ ਦਾ ਇਲਾਕਾ ਵੀ ਜਿਹੜਾ ਸੀ ਉਹ ਇਹਨਾਂ ਤੋਂ ਖਾਲੀ ਕਰਾ ਲਿਆ।
1: ਅਟਕੋ ਉਰੇ ਨੇ ਗਿਲਜਾ ਖਲੋਇਓ।
0: ਅਟਕ ਦਰਿਆ ਤੋਂ ਉਰਾ ਕੋਈ ਵੀ ਜਿਹੜਾ ਗਿਲਜਾ ਪਠਾਣ ਸੀ ਉਹ ਖਲੋਤਾ ਨਾ, ਸਾਰੇ ਅਟਕ ਨੂੰ ਪਾਰ ਕਰਕੇ ਕਾਬਲ ਵੱਲ ਚਲੇ ਗਏ, ਜਿੱਧਰੋਂ ਆਏ ਸਨ ਉਧਰ ਹੀ ਇਹਨਾਂ ਨੂੰ ਭਜਾ ਦਿੱਤਾ ਹੈ।
1: ਸਿੰਘ ਰਹਿ ਜਾਂ ਮੁਗਲ ਸੋ ਦੋਈ।
0: ਹੁਣ ਇਸ ਇਲਾਕੇ ਦੇ ਵਿੱਚ ਲਾਹੌਰ ਦੇ ਵਿੱਚ ਜਾਂ ਤੇ ਸਿੰਘ ਰਹਿ ਰਹੇ ਨੇ ਤੇ ਜਾਂ ਮੁਗਲ, ਦੋਵੇਂ ਹੀ। ਵੈਸੇ ਮੁਗਲ ਤੇ ਜਾਂ ਸਿੰਘ ਹੈ ਤਾਂ ਇਹਨਾਂ ਇਲਾਕਿਆਂ ਦੇ ਹੀ ਵਸਨੀਕ ਸਨ, ਕਿਉਂਕਿ ਮੁਗਲ ਵੀ ਬਹੁਤ ਸਮੇਂ ਤੋਂ ਇੱਥੇ ਆਏ ਹੋਏ ਸੀ। ਬਾਬਰ ਜਦੋਂ ਦਾ ਆਇਆ ਤੇ ਘੱਟੋ ਘੱਟ ਉਹਦੀਆਂ 7-8 ਪੀੜ੍ਹੀਆਂ ਜਿਹੜੀਆਂ ਸੀ ਉਹ ਇੱਥੇ ਰਹਿ ਰਹੀਆਂ ਨੇ, ਲੰਮੇ ਸਮੇਂ ਤੋਂ ਮੁਗਲ ਇੱਥੇ ਰਹਿ ਰਹੇ ਨੇ। ਤੇ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਵੀ ਇੱਥੋਂ ਦਾ ਹੀ ਵਸਨੀਕ ਹੈ। ਪਠਾਣ ਜਿਹੜੇ ਸਨ ਉਹ ਬਾਹਰੋਂ ਹਮਲਾਵਰ ਹੋ ਕੇ ਆਏ ਸੀ, ਇਸ ਕਰਕੇ ਮੁਗਲਾਂ ਨੇ ਸਿੰਘਾਂ ਨੂੰ ਆਪਣੇ ਨਾਲ ਰਲਾਇਆ ਔਰ ਪਠਾਣਾਂ ਨੂੰ ਇੱਥੋਂ ਬਾਹਰ ਕੱਢ ਦਿੱਤਾ ਹੈ।
1: ਤੀਜੋ ਮਰਹੱਟਾ ਜਾਗਰ ਥੋਈ।
0: ਹੁਣ ਤੀਜਾ ਇਹਨਾਂ ਦੇ ਵਿੱਚ ਜਿਹੜਾ ਸੀ ਉਹ ਮਰਹੱਟਾ ਸੀ। ਮਰਹੱਟੇ ਮਹਾਰਾਸ਼ਟਰ ਦੇ ਇਲਾਕੇ ਤੋਂ ਚੱਲ ਕੇ ਆਏ ਸੀ। ਰਤਨ ਸਿੰਘ ਜੀ ਭੰਗੂ ਉਹਨਾਂ ਮਰਹੱਟਿਆਂ ਨੂੰ ਚਾਕਰ ਲਿਖਦੇ ਨੇ, ਯਾਨੀ ਕਿ ਸਿੰਘਾਂ ਨੂੰ ਮੁਗਲਾਂ ਦੇ ਬਿਲਕੁਲ ਬਰਾਬਰ ਲਿਖਦੇ ਨੇ, ਕਿਉਂਕਿ ਸਿੰਘ ਮੁਗਲਾਂ ਦੇ ਚਾਕਰ ਨਹੀਂ ਸਨ। ਇਹ ਤਾਂ ਇਹਨਾਂ ਦੀ ਜਦ ਸੰਧੀ ਹੁੰਦੀ ਤੇ ਇਹਨਾਂ ਦੇ ਸਾਥ ਦੇਣ ਨੂੰ ਤਿਆਰ ਹੋ ਜਾਂਦੇ ਸਨ, ਪਰ ਜੇ ਕਿਤੇ ਵਿਗੜ ਜਾਣ ਫਿਰ ਮੁਗਲਾਂ ਤੇ ਵੀ ਭਾਰੀ ਪੈ ਜਾਂਦੇ ਸੀ। ਨਾਲੇ ਮੁਗਲਾਂ ਨੂੰ ਪਤਾ ਸੀ ਕਿ ਪਠਾਣ ਬਹੁਤ ਬਹਾਦਰ ਨੇ, ਲੜਨ ਵਾਲੇ ਨੇ, ਤੇ ਮੁਗਲਾਂ ਜਿਹੜੇ ਸਾਨੂੰ ਪਠਾਣਾ ਦਾ ਮੁਕਾਬਲਾ ਨਾ ਕਰਨ ਕਰਕੇ ਉਹਨਾਂ ਨੇ ਸਿੰਘਾਂ ਦਾ ਸਾਥ ਲਿਆ ਸੀ, ਪਰ ਜਿਹੜੇ ਮਰਹੱਟੇ ਸਨ ਉਹ ਮੁਗਲਾਂ ਦੇ ਚਾਕਰ ਬਣ ਕੇ ਰਹੇ ਹਨ।

0: ਉਸ ਵੇਲੇ ਇਹਨਾਂ ਦੇ ਵਿੱਚ ਇੱਕ ਝੁਨਕਰ ਰਾਓ ਇਹਨਾਂ ਮਰਹੱਟਿਆਂ ਦਾ ਸਰਦਾਰ ਸੀ।
1: ਤੁਕੋ ਹੁਲਕਰ ਰਾਗੋ ਮਲਹਾਰ,
0: ਤੁਕੋ ਰਾਓ, ਇੱਕ ਹੁਲਕਰ ਰਾਓ ਤੇ ਇੱਕ ਰਾਗੋ ਰਾਓ ਤੇ ਮਲਹਾਰ ਰਾਓ, ਇਹ ਸਾਰੇ ਮਰਹੱਟਿਆਂ ਦੇ ਸਰਦਾਰ ਨੇ। ਕਿਉਂਕਿ ਮਰਹੱਟਿਆਂ ਦੀ ਫੌਜ ਵੀ ਬਹੁਤ ਵੱਡੀ ਗਿਣਤੀ ਵਿੱਚ 2 ਲੱਖ ਦੇ ਕਰੀਬ ਤੁਰਕਾਂ ਦਾ ਸਾਥ ਦੇ ਰਹੀ ਸੀ।
1: ਸਿੰਘ ਮਰਹੱਟੇ ਰਹਿ
0: ਸਿੰਘ ਅਤੇ ਮਰਹੱਟਿਆਂ ਦੇ ਵਿੱਚ ਘੂਰਮ ਘੂਰੀ ਸ਼ੁਰੂ ਹੋ ਗਈ। ਕਿਉਂ? ਕਿਉਂਕਿ ਮਰਹੱਟੇ ਤੁਰਕਾਂ ਦੇ ਚਾਕਰ ਬਣ ਕੇ ਆਏ ਸਨ। ਉਹ ਕਹਿੰਦੇ ਸਨ ਕਿ ਲੁੱਟ ਦਾ ਮਾਲ ਸਾਡਾ, ਪਰ ਸਿੰਘ ਜਿਹੜੇ ਸਨ ਉਹ ਤੁਰਕਾਂ ਦੇ ਨਾਲ ਬਰਾਬਰ ਖੜਦੇ ਸੀ। ਕਿਉਂਕਿ ਤੁਰਕ ਸਿੰਘਾਂ ਦਾ ਸਾਥ ਲੈ ਕਰਕੇ ਪਠਾਣਾਂ ਨੂੰ ਇੱਥੋਂ ਭਜਾਉਂਦੇ ਸਨ। ਇਸ ਕਰਕੇ ਮਰਹੱਟਿਆਂ ਦੀ ਤੇ ਸਿੰਘਾਂ ਦੀ ਆਪਸ ਵਿੱਚ ਘੂਰਮ ਘੂਰੀ ਸ਼ੁਰੂ ਹੋ ਗਈ, ਇੱਕ ਦੂਜੇ ਨੂੰ ਘੂਰਨ ਲੱਗੇ ਹਨ।
1: ਚੜੇ ਸਿੰਘ ਰਹਿ ਤੁਕਨ ਮੋਰੀ,
0: ਸਿੰਘ ਲੜਨ ਵਿੱਚ ਫਿਰ ਬੜੇ ਬਹਾਦਰ ਨੇ। ਜਿਨ੍ਹਾਂ ਨੇ ਪਠਾਣਾਂ ਨੂੰ ਬਾਹਰ ਕੱਢਿਆ ਸੀ ਇੱਥੋਂ, ਉਹ ਹਰ ਮਰਹੱਟਿਆਂ ਦੀ ਕਿੱਥੋਂ ਪਰਵਾਹ ਕਰਦੇ। ਸਿੰਘ ਤਾਂ ਮਰਹੱਟਿਆਂ ਦੇ ਮੋਢਿਆਂ ਤੇ ਜਾ ਚੜਦੇ, ਮੋਰਾਂ ਤੇ ਜਾ ਚੜਦੇ, ਭਾਵ ਸਿੰਘਾਂ ਦੀ ਮਰਹੱਟਿਆਂ ਦੇ ਉੱਪਰ ਜਿਹੜਾ ਹੈ ਉਹ ਦਬਦਬਾ ਰਿਹਾ ਹੈ।
1: ਸਿੰਘਨ ਲੀਨੇ ਕਿਲੇ ਚਿਨਾਏ,
0: ਸਿੰਘ ਬਰਾਬਰ ਦੀ ਸਰਦਾਰੀ ਰੱਖਦੇ ਸੀ, ਤਾਂ ਕਰਕੇ ਸਿੰਘਾਂ ਨੇ ਆਪਣੇ ਜਿਹੜੇ ਕਿਲੇ ਸੀ ਉਹ ਤਿਆਰ ਕਰ ਲਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ ਜੀ, ਉਹਨਾਂ ਨੇ ਵੀ ਆਪਣੇ ਕਿਲੇ ਕਾਇਮ ਕੀਤੇ ਹਨ। ਔਰ ਜਿਹੜੀਆਂ ਜਿਹੜੀਆਂ ਮਿਸਲਾਂ ਸਨ ਉਹਨਾਂ ਨੇ ਆਪੋ ਆਪਣੇ ਟਿਕਾਣੇ, ਆਪੋ ਆਪਣੇ ਕਿਲੇ ਬਣਾ ਲਏ ਹਨ।
1: ਸਿੰਘ ਲਗੇ ਲੈਣ ਮੁਲਕ ਉਗਰਾਏ,
0: ਫਿਰ ਜਦੋਂ ਕਿਲੇ ਬਣਾ ਲਏ, ਕੁਝ ਇਲਾਕੇ ਸਿੰਘਾਂ ਨੂੰ ਮਿਲੇ ਨੇ ਅਤੇ ਉਹਨਾਂ ਇਲਾਕਿਆਂ ਦੀ ਜਿਹੜੀ ਉਗਰਾਹੀ ਸੀ, ਮਾਮਲਾ ਸੀ, ਉਹ ਸਿੰਘ ਲੈਣ ਲੱਗੇ ਹਨ।
1: ਮੁਗਲ ਸਿੰਘਾਂ ਤੇ ਬੋਚ ਗਏ ਕੰਨ,
0: ਜਿਹੜੇ ਮੁਗਲ ਸਨ ਉਹ ਸਿੰਘਾਂ ਤੋਂ ਕੰਨ ਬੁੱਚਦੇ ਸਨ, ਭਾਵ ਸਿੰਘਾਂ ਦਾ ਡਰ ਮੰਨਦੇ ਸੀ।
1: ਦੇਖ ਲਾਈਐ ਸਤਿਗੁਰ ਧਾਨਾ,
0: ਰਤਨ ਸਿੰਘ ਭੰਗੂ ਲਿਖਦੇ ਨੇ ਕਿ ਇਹ ਤਾਂ ਗੁਰਸੰਗਤ ਜੀ ਗੁਰੂ ਕੀ ਹੀ ਕਲਾ ਹੈ, ਸਤਿਗੁਰੂ ਨੂੰ ਧੰਨ ਕਹੋ। ਜਿਹੜੇ ਮੁਗਲ ਇਹਨਾਂ ਸਮਾਂ ਹਿੰਦੁਸਤਾਨ ਤੇ ਰਾਜ ਕਰਨ ਵਾਲੇ, ਔਰ ਉਹਨਾਂ ਤੋਂ ਵੀ ਬਹਾਦਰ ਕੌਮ ਪਠਾਣਾਂ ਦੀ, ਪਠਾਣ ਮੁਗਲਾਂ ਨੂੰ ਦਬਾਉਣ ਵਾਲੇ, ਮਰਹੱਟੇ ਮੁਗਲਾਂ ਦੇ ਚਾਕਰ ਬਣ ਕੇ ਰਹਿਣ ਵਾਲੇ, ਪਰ ਸਿੰਘਾਂ ਦਾ ਦਬਦਬਾ ਇਹਨਾਂ ਸਾਰਿਆਂ ਦੇ ਉੱਤੇ ਭਾਰੂ ਪਿਆ। ਮੁਗਲਾਂ ਦੇ ਉੱਪਰ ਵੀ ਪਿਆ, ਮਰਹੱਟੇ ਪਹਿਲਾਂ ਹੀ ਮੁਗਲਾਂ ਦੇ ਚਾਕਰ ਨੇ, ਔਰ ਪਠਾਣਾਂ ਨੂੰ ਹਿੰਦੁਸਤਾਨ ਚੋਂ ਬਾਹਰ ਕੱਢਣ ਵਾਲੇ ਜਿਹੜੇ ਉਹ ਸਿੰਘ ਸਨ। ਇਸ ਕਰਕੇ ਰਤਨ ਸਿੰਘ ਲਿਖਦੇ ਨੇ ਇਹ ਗੁਰੂ ਦੀ ਹੀ ਕਲਾ ਹੈ, ਗੁਰੂ ਨੂੰ ਧੰਨ ਕਹੀਏ ਕਿ ਸਤਿਗੁਰਾਂ ਦੀ ਕਲਾ ਸਦਕਾ ਸਿੰਘਾਂ ਦਾ ਇੰਨਾ ਪ੍ਰਤਾਪ ਵਧਿਆ ਹੈ।
1: ਚਿੜੀਆਂ ਦੇ ਦਿਨ ਬਾਜ ਤੁੜਾਏ,
0: ਜਿਨ੍ਹਾਂ ਸਤਿਗੁਰਾਂ ਨੇ ਕਲਗੀਧਰ ਜੀ ਨੇ ਬਚਨ ਕਹੇ ਸਨ, ਚਿੜੀਆਂ ਤੋਂ ਮੈਂ ਬਾਜ ਤੜਾਊਂ, 1.25 ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਜਦੋਂ ਸਤਿਗੁਰਾਂ ਦੀ ਉਮਰ 8 ਵਰਿਆਂ ਦੀ ਹੈ, ਮਹਾਰਾਜ ਅੰਬਾਲੇ ਸ਼ਹਿਰ ਦੇ ਨੇੜੇ ਇਹ ਗੁਰੂ ਘਰ ਹੈ, ਜਿੱਥੇ ਉੱਥੋਂ ਦਾ ਜਿਹੜਾ ਕਾਜੀ ਸੀ ਮਹਾਰਾਜ ਦੇ ਪਾਸ ਆਇਆ, ਔਰ ਗੁਰੂ ਕਲਗੀਧਰ ਜੀ ਦਾ ਉਹਨੇ ਪ੍ਰਤਾਪ ਦੇਖਿਆ। ਸਤਿਗੁਰਾਂ ਕੋਲ ਵੀ ਇੱਕ ਸੋਹਣਾ ਬਾਜ ਸੀ ਔਰ ਕਾਜੀ ਕੋਲ ਵੀ ਇੱਕ ਬਾਜ ਹੈ। ਉਸ ਵੇਲੇ ਕਾਜੀ ਨੇ ਕਲਗੀਧਰ ਜੀ ਨੂੰ ਬਚਨ ਕਿਹਾ, ਆਪਣਾ ਪ੍ਰਭਾਵ ਜਿਹਾ ਪਾਉਣ ਵਾਸਤੇ ਕਹਿਣ ਲੱਗਾ ਕਿ ਆਪਾਂ ਬਾਜਾਂ ਦੀ ਲੜਾਈ ਕਰਾਈਏ। ਸੁਣ ਕੇ ਕਲਗੀਧਰ ਜੀ ਮੁਸਕਰਾਏ, ਬਾਲਾ ਪ੍ਰੀਤਮ ਸਤਿਗੁਰੂ ਕਲਗੀਧਰ ਜੀ ਕਹਿਣ ਲੱਗੇ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਇਹ ਤਾਂ ਦੋਨੋਂ ਤਾਕਤਵਰ ਨੇ ਤੇ ਇੱਕ ਜਿੱਤੇ ਇੱਕ ਹਾਰੇ, ਕਿਹੜੀ ਵੱਡੀ ਗੱਲ ਹੈ, ਕਿਉਂ ਨਾ ਆਪਾਂ ਚਿੜੀਆਂ ਦਾ ਬਾਜਾਂ ਨਾਲ ਮੁਕਾਬਲਾ ਕਰਾਉਂਦੇ। ਉਹ ਸੁਣ ਕੇ ਕਾਜੀ ਹੈਰਾਨ ਹੋਇਆ, ਕਹਿਣ ਲੱਗਾ ਕਿ ਚਿੜੀਆਂ ਬਾਜਾਂ ਨਾਲ ਮੁਕਾਬਲਾ ਕਿਸ ਤਰ੍ਹਾਂ ਕਰਨਗੀਆਂ? ਮਹਾਰਾਜ ਕਹਿੰਦੇ, ਕਾਜੀ ਸਾਹਿਬ ਸਾਡਾ ਬਾਜ ਤੇ ਤੁਹਾਡੀਆਂ ਚਿੜੀਆਂ ਲੈ ਆਓ। ਤੇ ਕਾਜੀ ਅੱਗੋਂ ਕਹਿਣ ਲੱਗਾ, ਕਹਿੰਦਾ, ਪੀਰ ਜੀ, ਤੁਸੀਂ ਚਿੜੀਆਂ ਬਾਜਾਂ ਦਾ ਜਿਹੜਾ ਖਾਜਾ ਹੈ ਭੋਜਨ, ਉਹ ਚਿੜੀਆਂ ਨੇ, ਤੇ ਜੇ ਮੈਂ ਚਿੜੀਆਂ ਭੇਜਦਾ ਤੇ ਬਾਜਾਂ ਨੇ ਚਿੜੀਆਂ ਖਾ ਕੇ ਆਪਣਾ ਭੋਜਨ ਪੂਰਾ ਕਰ ਲੈਣਾ। ਮਹਾਰਾਜ ਕਹਿੰਦੇ, ਅੱਛਾ। ਫਿਰ ਕਾਜੀ ਨੂੰ ਸਤਿਗੁਰੂ ਕਹਿਣ ਲੱਗੇ, ਇੱਦਾਂ ਕਰ, ਚਿੜੀਆਂ ਸਾਡੀਆਂ ਤੇ ਬਾਜ ਤੇਰਾ। ਸੁਣ ਕੇ ਹੈਰਾਨ ਤਾਂ ਹੋਇਆ ਪਰ ਮੰਨ ਗਿਆ, ਕਹਿਣ ਲੱਗਾ, ਬਿਲਕੁਲ ਠੀਕ ਹੈ ਕਿ ਬਾਜ ਸਾਡਾ ਤੇ ਚਿੜੀਆਂ ਤੁਹਾਡੀਆਂ। ਜਦੋਂ ਉਸ ਵੇਲੇ ਮਹਾਰਾਜ ਨੇ ਚਿੜੀਆਂ ਮੰਗਵਾਈਆਂ ਤੇ ਕਾਜੀ ਨੇ ਆਪਣਾ ਬਾਜ ਛੱਡਿਆ ਹੈ, ਸੋ ਇਹ ਸਾਰਾ ਇਤਿਹਾਸ ਉਹ ਅੰਬਾਲੇ ਦੀ ਧਰਤੀ ਤੇ ਅਸਥਾਨ ਹੈ, ਮਹਾਰਾਜ ਜੀ ਦਾ ਚਰਨ ਛੋ ਉੱਥੇ ਲਿਖਿਆ ਹੋਇਆ। ਜਦੋਂ ਮਹਾਰਾਜ ਜੀ ਨੇ ਚਿੜੀਆਂ ਛੱਡੀਆਂ ਤੇ ਇਹਨੇ ਬਾਜ ਛੱਡਿਆ, ਸੋ 2 ਕਿਲੋਮੀਟਰ ਤੱਕ ਇਹਨਾਂ ਦਾ ਆਪਸੀ ਜਿਹੜਾ ਹੈ ਉਹ ਝਗੜਾ ਹੋਇਆ, ਆਪਸ ਵਿੱਚ ਲੜੇ ਹਨ, ਤੇ ਚਿੜੀਆਂ ਦਾ ਇੰਨਾ ਪ੍ਰਭਾਵ ਬਾਜ ਦੇ ਉੱਪਰ ਪਿਆ ਕਿ ਉਹ ਬਾਜ ਨੂੰ ਉਸ ਵੇਲੇ ਚਿੜੀਆਂ ਨੇ ਮਾਰ ਮਾਰ ਕੇ ਸੁੱਟ ਦਿੱਤਾ ਸੀ। ਸੋ ਉਸ ਵੇਲੇ ਗੁਰੂ ਕਲਗੀਧਰ ਜੀ ਨੇ ਵਚਨ ਕੀਤੇ, ਚਿੜੀਆਂ ਤੋਂ ਮੈਂ ਬਾਜ ਤੜਾਊਂ, सवा लाख से एक लड़ाऊं तब गोबिंद सिंह नाम कहाऊं। सो ओ बचन ये गुरु की कला है कि सिंघां दी गिणती को बहुती नहीं सी होंदी, पर इन्हां बाबियां दा आपां दबदबा प्रभाव देखिए ते मुगलां ने मन्या और पठाणा ने भी सिंघां दा जिहड़ा दबाव सी ਉਹ ਉਸ ਵੇਲੇ ਮੰਨਿਆ ਹੈ। ਇਹ ਗੁਰੂ ਦੀ ਹੀ ਕਲਾ ਹੈ ਤੇ ਸਤਿਗੁਰੂ ਨੂੰ ਧੰਨ ਕਹੀਏ ਜਿਨ੍ਹਾਂ ਨੇ ਬਚਨ ਕਹੇ ਸਨ ਚਿੜੀਆਂ ਤੋਂ ਮੈਂ ਬਾਜ ਤੜਾਉਂ।
1: ਸਸੀਅਰ ਤੇ ਜਿਨ ਸੇਰ ਮਰਵਾਏ,
0: ਸਸੀਅਰ ਨਾਮ ਹੈ ਸਹੇ ਦਾ ਔਰ ਸਹੇ ਸਸੀਅਰ ਤੇ ਜਿਨ ਸ਼ੇਰ ਮਰਵਾਏ, ਸਹੇ ਤੋਂ ਜਿਨ੍ਹਾਂ ਸਤਿਗੁਰਾਂ ਨੇ ਸ਼ੇਰ ਮਰਵਾਏ, ਸਹੇ ਤੋਂ ਭਾਵ ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉਂ ਤਬ ਗੋਬਿੰਦ ਸਿੰਘ ਨਾਮ ਕਹਾਉਂ। ਜਿਹੜੇ ਕੇਵਲ ਖੇਤੀ ਕਰਨ ਵਾਲੇ, ਕੰਮ ਕਾਰ ਕਰਨ ਵਾਲੇ, ਦੁਕਾਨਾਂ ਕਰਨ ਵਾਲੇ, ਵਪਾਰ ਚਾਕਰੀ ਕਰਨ ਵਾਲੇ ਔਰ ਉਸ ਵੇਲੇ ਜਿਹੜੇ ਮੁਗਲ ਸਨ ਉਹ ਆਪਣੇ ਆਪ ਨੂੰ ਸ਼ੇਰ ਮੰਨਦੇ ਸੀ, ਸੋ ਜਿਹੜੇ ਰਾਜਪੂਤ ਰਾਜੇ ਸਨ ਉਹ ਵੀ ਆਪਣੇ ਆਪ ਨੂੰ ਸ਼ੇਰ ਮੰਨਦੇ, ਪਰ ਗੁਰੂ ਕਲਗੀਧਰ ਸਾਹਿਬ ਜੀ ਨੇ ਐਸੀਆਂ ਬਖਸ਼ਿਸ਼ਾਂ ਆਪਣੇ ਖਾਲਸੇ ਦੇ ਉੱਪਰ ਕੀਤੀਆਂ ਨੇ, ਖੰਡੇ ਦੀ ਪੌਲ ਦੇ ਕਰਕੇ ਐਸੀ ਰਹਿਮਤ ਵਰਤਾ ਦਿੱਤੀ ਕਿ ਸਹੇ ਤੋਂ ਸ਼ੇਰ ਮਰਵਾ ਦਿੱਤੇ। ਇਹ ਕੇਵਲ ਗੁਰੂ ਦੀ ਹੀ ਬਖਸ਼ਿਸ਼ ਹੈ, ਗੁਰੂ ਸਾਹਿਬ ਦੀ ਕਲਾ ਹੈ।
1: ਮੁਗਲਨ ਸਮਝੇ ਸਿੰਘ ਅਤ
0: ਸੂਰ, ਮੁਗਲਾਂ ਨੇ ਵੀ ਸਮਝ ਲਿਆ ਕਿ ਸਿੰਘ ਜਿਹੜੇ ਨੇ ਉਹ ਵੱਡੇ ਸੂਰਮੇ ਹਨ ਔਰ ਸਿੰਘਾਂ ਦਾ ਜਿਹੜਾ ਪ੍ਰਭਾਵ ਸੀ ਉਹ ਮੁਗਲਾਂ ਨੇ ਕਬੂਲ ਲਿਆ ਹੈ।
1: ਪਠਾਨ ਮਾਰ ਗਿਓ ਸਿੰਘਨ ਦੂਰ,
0: ਪਠਾਣਾ ਨੂੰ ਮਾਰ ਕੇ ਸਿੰਘਾਂ ਨੇ ਦੂਰ ਕੱਢ ਦਿੱਤਾ ਹੈ, ਇਸ ਕਰਕੇ ਮੁਗਲਾਂ ਨੇ ਸਿੰਘਾਂ ਨੂੰ ਸੂਰਮੇ ਹੀ ਜਾਣਿਆ। ਤੇ ਸਾਧ ਸੰਗਤ ਦਾ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਭਾਵ ਪਿਆ, ਚੜ੍ਹਾਈ ਬਣੀ, ਇਹ ਗੁਰੂ ਕੇ ਖਾਲਸੇ ਨੇ ਬਾਬਿਆਂ ਨੇ ਮੱਲਾਂ ਮਾਰੀਆਂ, ਤਾਂ ਕਰਕੇ ਸਰਦਾਰੀ ਨੂੰ ਸਾਰੀਆਂ ਥਾਵਾਂ ਤੇ ਨਮਸਕਾਰਾਂ ਹੋਈਆਂ, ਤਾਂ ਕਰਕੇ ਗੁਰੂ ਕੇ ਨਿਸ਼ਾਨ ਪੂਰੇ ਵਿਸ਼ਵ ਦੇ ਵਿੱਚ ਝੂਲੇ ਗਏ। ਕਿਉਂਕਿ ਜੇ ਤੁਸੀਂ ਵਰਲਡ ਵਾਰ ਦੇਖਦੇ ਹੋ ਉਹਦੇ ਵਿੱਚ ਵੀ ਸਭ ਤੋਂ ਵੱਧ ਜਿਹੜੀਆਂ ਮੱਲਾਂ ਸਨ ਉਹ ਗੁਰੂ ਕੇ ਖਾਲਸੇ ਨੇ ਸਿੰਘਾਂ ਨੇ ਮਾਰੀਆਂ, ਤੇ ਆ ਜਿਹੜੀਆਂ ਕਹਿ ਲਓ ਕਿ ਕੇਵਲ ਆ ਫੁਕਰਪੰਥੀ ਦਿਖਾ ਕਰਕੇ ਇਹ ਸੋਚਦੇ ਨੇ ਕਿ ਸ਼ਾਇਦ ਸਾਡੇ ਕਰਕੇ ਪਛਾਣ ਬਣੀ ਹੈ, ਆ ਨਚਾਰਾਂ ਕਰਕੇ, ਗਾਉਣ ਵਜਾਉਣ ਕਰਕੇ, ਨੱਚਣ ਕਰਕੇ, ਇਸ ਕਰਕੇ ਨਹੀਂ ਸੀ ਵਿਦੇਸ਼ਾਂ ਦੇ ਵਿੱਚ ਮਾਣ ਮਿਲਿਆ ਗੁਰੂ ਕੇ ਖਾਲਸੇ ਨੂੰ। ਆਹ ਜਿਹੜੀਆਂ ਮੱਲਾਂ ਗੁਰੂ ਕੇ ਖਾਲਸੇ ਨੇ ਮਾਰੀਆਂ ਨੇ ਨਾ, ਇਹਨਾਂ ਦਾ ਪ੍ਰਭਾਵ ਸਾਰਿਆਂ ਨੇ ਕਬੂਲਿਆ ਸੀ, ਤਾਂ ਕਰਕੇ ਇਹਨਾਂ ਗੁਰੂ ਕੇ ਖਾਲਸੇ ਨੂੰ, ਗੁਰੂ ਕੇ ਨਿਸ਼ਾਨ ਨੂੰ ਸਾਰੀਆਂ ਥਾਵਾਂ ਤੇ ਇਹਨਾਂ ਨੇ ਸਿਰ ਝੁਕਾਇਆ। ਸੋ ਇਸ ਤਰ੍ਹਾਂ ਪਠਾਣ ਮਾਰ ਕੀ ਇਹ ਸਿੰਘਨ ਦੂਰ, ਕਿ ਮੁਗਲ ਵੀ ਮੰਨ ਗਏ ਗੁਰੂ ਕਾ ਖਾਲਸਾ ਇਹ ਸਿੰਘ ਸੂਰਮੇ ਹਨ ਜਿਨ੍ਹਾਂ ਨੇ ਪਠਾਣਾ ਨੂੰ ਮਾਰ ਕਰਕੇ ਇੱਥੋਂ ਬਾਹਰ ਕੱਢਿਆ ਹੈ।
1: ਮੁਗਲਨ ਕੀ ਬਤਤ ਕਈ,
0: ਅਤੇ ਮੁਗਲ ਖਾਲਸੇ ਦੀ ਸ਼ਰਨ ਵਿੱਚ ਪਏ ਸਨ, ਤਾਂ ਕਰਕੇ ਮੁਗਲਾਂ ਦੀ ਉਸ ਵੇਲੇ ਸਿੰਘਾਂ ਨੇ ਮਦਦ ਕੀਤੀ ਹੈ।
1: ਹਮ ਇਨ ਕੇ ਇਹ ਹਮਰੇ ਭਈ,
0: ਔਰ ਦੀਨਾ ਬੇਗ ਵਰਗੇ ਕਹਿੰਦੇ ਸਨ ਕਿਉਂਕਿ ਚਲਾਕ ਸਨ, ਤੇ ਜਦੋਂ ਗੁਰੂ ਕੇ ਖਾਲਸੇ ਨੇ ਮਦਦ ਕੀਤੀ ਹੈ ਤੇ ਫਿਰ ਦੀਨਾ ਬੇਗ ਵਰਗੇ ਮੁਗਲ ਕਹਿੰਦੇ ਨੇ ਵੇਖੋ ਅਸੀਂ ਵੀ ਇਸੇ ਦੇਸ਼ ਦੇ ਵਸਨੀਕ ਹਾਂ ਤੇ ਸਿੰਘ ਵੀ ਇੱਥੋਂ ਦੇ ਹੀ ਰਹਿਣ ਵਾਲੇ ਨੇ, ਇਸ ਕਰਕੇ ਅਸੀਂ ਇੱਕੋ ਦੇਸ਼ ਦੇ ਵਸਨੀਕ ਹੋਣ ਕਰਕੇ ਆਪਾਂ ਭਾਈ ਹਾਂ। ਸੋ ਇਹ ਤਾਂ ਦੀਨਾ ਬੇਗ ਚਲਾਕੀ ਦੇ ਨਾਲ ਗੱਲ ਕਹਿੰਦਾ ਸੀ, ਪਰ ਗੁਰੂ ਕੇ ਖਾਲਸੇ ਦਾ ਪ੍ਰਭਾਵ ਉਸ ਵੇਲੇ ਮੁਗਲਾਂ ਨੇ ਪੂਰਾ ਮੰਨਿਆ ਹੈ।
1: ਬਰਹਟਨ ਕੋ ਘੂਰ ਸਿੰਘਨ ਦਿਖਾਵੇ,
0: ਸਿੰਘ ਮੁਗਲਾਂ ਜਿਹੜੇ ਮਰਹੱਟੇ ਸਨ ਉਹਨਾਂ ਨੂੰ ਘੂਰੀ ਵੱਟਦੇ ਸੀ ਕਿਉਂਕਿ ਉਹਨਾਂ ਦਾ ਪ੍ਰਭਾਵ ਨਹੀਂ ਸੀ ਪੈਣ ਦਿੰਦੇ।
1: ਸਿੰਘਨ ਹੋਲੇ ਸੋਲੂ ਜਾਵੇ,
0: ਉਸ ਵੇਲੇ ਸਿੰਘਾਂ ਦੇ ਓਹਲੇ ਜਾ ਕਰਕੇ ਲੁਕਦੇ ਸਨ, ਪਾਸੇ ਹੋ ਕਰਕੇ ਮਰਹੱਟੇ ਲੁਕਦੇ ਨੇ।
1: ਦੋਹਰਾ ਦੀਨਾ ਬੇਗ ਕੋ ਘੇਰ ਕੇ,
0: ਇੱਕ ਵਾਰ ਮਰਹੱਟਿਆਂ ਨੇ ਚੜਾਈ ਕੀਤੀ ਦੀਨਾ ਬੇਗ ਦੇ ਉੱਪਰ ਤੇ ਇਸ ਨੂੰ ਘੇਰ ਲਿਆ।
1: ਮਰਹੱਟਨ ਲੀਨੋ ਲੂਟ,
0: ਦੀਨਾ ਬੇਗ ਦੇ ਤਾਈ ਮਰਹੱਟਿਆਂ ਨੇ ਆਪਣਾ ਬਹੁਤਾ ਜ਼ੋਰ ਪਾ ਕਰਕੇ ਉਹਨੂੰ ਦਬਾਇਆ ਹੈ।
1: ਹੁਤੋ ਪਟੇਲ ਜੋ ਸਾਹਿਬੋ,
0: ਕਿਉਂਕਿ ਹੁਣ ਮਰਹੱਟੇ ਇੱਧਰ ਨੂੰ ਆਏ ਸਨ, ਇਸ ਕਰਕੇ ਉਹਨਾਂ ਨੇ ਕਿਹਾ ਕੁਝ ਤਾਂ ਲੈ ਕੇ ਚੱਲੀਏ। ਦੀਨਾ ਬੇਗ ਦੇ ਉੱਪਰ ਹੀ ਚੜਾਈ ਕਰ ਦਿੱਤੀ ਤੇ ਜਿਹੜਾ ਦੁਆਬੇ ਤੋਂ ਪਰਾਂ ਦਾ ਇਲਾਕਾ ਹੈ, ਪਹਾੜੀ ਇਲਾਕਾ, ਪਟੇਲ ਸਾਹਿਬਾਂ, ਉੱਥੇ ਜਾ ਕਰਕੇ
1: ਲਿਓ ਡੇਰੋ ਲੂਟ,
0: ਮਰਹੱਟੇ ਸਨ ਉਹਨਾਂ ਨੇ ਮੁਗਲਾਂ ਦੇ ਕੁਝ ਡੇਰੇ ਲੁੱਟੇ ਹਨ, ਭਾਵੇਂ ਮੁਗਲਾਂ ਨੇ ਸਿੰਘਾਂ ਨੂੰ ਵੀ ਆਪਣੇ ਮਦਾਦੇ ਖੜਿਆ ਔਰ ਮੁਗਲਾਂ ਨੇ ਮਰਹੱਟਿਆਂ ਨੂੰ ਵੀ ਆਪਣੀ ਮਦਾਦੇ ਲਿਆਂਦਾ, ਪਰ ਮੁਗਲ ਕੇਵਲ ਲੁਟੇਰੇ ਬਣ ਕੇ, ਮਰਹੱਟੇ ਤਾਂ ਕੇਵਲ ਲੁੱਟ ਵਾਸਤੇ ਹੀ ਆਏ ਇੱਧਰ ਨੂੰ, ਜਾਂ ਮੁਗਲਾਂ ਦੀ ਚਾਕਰੀ ਕਰਨ ਆਏ ਨੇ, ਪਰ ਗੁਰੂ ਕੇ ਖਾਲਸੇ ਨੇ ਜਿਹੜਾ ਸ਼ਰਨ ਵਿੱਚ ਆਇਆ ਉਹਦੀ ਆਪ ਰੱਖਿਆ ਕੀਤੀ ਹੈ। ਸੋ ਇੱਥੇ ਜਿਹੜਾ ਅਧਿਆਏ ਸਮਾਪਤ ਹੁੰਦਾ ਹੈ। ਅੱਜ ਗੁਰੂ ਲਾਧੋਰੇ ਦਿਵਸ, ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਜਿੱਥੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਲੱਖਾਂ ਦੀ ਤਾਦਾਦ ਵਿੱਚ ਸੰਗਤ ਇਕੱਤਰ ਹੋ ਕੇ ਮਨਾ ਰਹੀ, ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਹੀਆਂ ਨੇ। ਗੁਰੂ ਕਲਗੀਧਰ ਜੀ ਦੇ ਆਪਾਂ ਬਚਨ ਅਰਦਾਸ ਵਿੱਚ ਪੜ੍ਹਦੇ ਹਾਂ, ਚੰਡੀ ਦੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ, ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕੀਤੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਮਿਲਦੀ ਹੈ ਅਤੇ ਗੁਰੂ ਸਾਹਿਬ ਹਮੇਸ਼ਾ ਅੰਗ ਸੰਗ ਹੋ ਕਰਕੇ ਆਪਣੇ ਸਿੱਖ ਦੀ ਰੱਖਿਆ ਕਰਦੇ ਨੇ। ਜਿਹੜੇ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋਤੀ ਜੋਤ ਸਮਾਏ ਔਰ ਗੁਰੂ ਹਰਗੋਬਿੰਦ ਸਾਹਿਬ ਤੋਂ ਬਖਸ਼ਿਸ਼ਾਂ ਮਾਤਾ ਨਾਨਕੀ ਨੇ ਝੋਲੀ ਵਿੱਚ ਪੁਆਈਆਂ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੋਤੀ ਜੋਤ ਸਮਾ ਰਹੇ ਹੋ, ਮੈਨੂੰ ਵੀ ਆਗਿਆ ਦਿਓ, ਮੈਨੂੰ ਵੀ ਆਪਣੇ ਨਾਲ ਸੱਚਖੰਡ ਲੈ ਚੱਲੋ। ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਸਨ, ਨਾਨਕੀ ਤੇਰੀ ਪਰਾਲਬਧ ਹਲੇ ਬਾਕੀ ਹੈ, ਤੂੰ ਕੁਝ ਕੌਤਕ ਜਿਹੜੇ ਨੇ ਉਹ ਆਪਣੇ ਪੁੱਤਰ ਦੇ ਦੇਖਣੇ ਨੇ, ਫਿਰ ਤੂੰ ਪੋਤਰਾ ਖਡਾ ਕਰਕੇ ਆਵੇਂਗੀ। ਉਸ ਵੇਲੇ ਮਾਤਾ ਨਾਨਕੀ ਜੀ ਨੇ ਹੁਕਮ ਮੰਨਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਬਖਸ਼ਿਸ਼ਾਂ ਆਪਣੇ ਪੁੱਤਰ ਤੇਗ ਬਹਾਦਰ ਸਾਹਿਬ ਜੀ ਨੂੰ ਬਖਸ਼ੀਆਂ ਹਨ, ਇੱਕ ਕਟਾਰ, ਇੱਕ ਰੁਮਾਲ ਔਰ ਇੱਕ ਗੁਰਬਾਣੀ ਦੀ ਪੋਥੀ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਕਿ ਉਹ ਬਾਣੀ ਦੀ ਪੋਥੀ ਗੁਰੂ ਤੇਗ ਬਹਾਦਰ ਸਾਹਿਬ ਅਕਾਲ ਪੁਰਖ ਦੀ ਇਬਾਦਤ ਵਿੱਚ ਜੁੜੇ ਔਰ 26 ਸਾਲ ਤੋਂ ਵੱਧ ਸਮਾਂ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਪਰਮਾਤਮਾ ਦੀ ਇਬਾਦਤ ਕਰਦੇ ਰਹੇ। ਉਹ ਕਟਾਰ, ਉਹ ਰੁਮਾਲ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹ ਰੁਮਾਲ ਨੇ ਚਾਦਰ ਦਾ ਰੂਪ ਲਿਆ ਔਰ ਉਸ ਵੇਲੇ ਹਿੰਦ ਦੀ ਪੱਤ ਲੱਥ ਰਹੀ ਸੀ ਔਰ ਹਿੰਦੂ ਧਰਮ ਦੀ ਪੱਤ ਨੂੰ ਟੱਕਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਤਨ ਨੂੰ ਹੀ ਚਾਦਰ ਬਣਾ ਲਿਆ। ਜਿਹੜੀ ਕਟਾਰ ਬਖਸ਼ੀ ਸੀ ਉਹ ਕਟਾਰ ਫਿਰ ਤੇਗ ਦਾ ਰੂਪ ਧਾਰਨ ਕਰਦੀ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਚਾਂਦਨੀ ਚੌਂਕ ਉਹ ਤੇਗ ਆਪਣੇ ਸ਼ੀਸ਼ ਦੇ ਉੱਪਰ ਚੱਲੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਤਾ ਨਾਨਕੀ ਜੀ ਦੇ ਨਾਲ ਔਰ ਸਤਿਗੁਰੂ ਜੀ ਦੇ ਮਹਿਲ ਸਾਡੇ ਅਤੀ ਸਨਮਾਨਯੋਗ ਮਾਤਾ ਗੁਜਰ ਕੌਰ ਜੀ ਦੇ ਨਾਲ ਬਾਬਾ ਬਕਾਲਾ ਸਾਹਿਬ ਆ ਕੇ ਵੱਸਦੇ। ਬਾਬਾ ਬਕਾਲਾ ਮਾਤਾ ਨਾਨਕੀ ਜੀ ਦਾ ਪੇਕਾ ਘਰ ਹੈ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਹਨ ਬਾਬੇ ਬਕਾਲੇ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ 26 ਸਾਲ ਦੇ ਕਰੀਬ, 26 ਸਾਲ ਅਤੇ 9 ਮਹੀਨੇ ਜਾਂ 13 ਦਿਨ ਦਾ ਸਮਾਂ ਜਾਂ ਇਸ ਤੋਂ ਕੁਝ ਵੱਧ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉੱਥੇ ਰੱਬ ਦੀ ਇਬਾਦਤ ਕੀਤੀ ਹੈ। ਸਾਧ ਸੰਗਤ, ਵਿਦਵਾਨ ਕਹਿੰਦੇ ਨੇ ਕਿ ਜੇ ਨੀਂਹ ਡੂੰਘੀ ਹੋਵੇ ਤਾਂ ਉਸ ਡੂੰਘੀ ਨੀਂਹ ਦੇ ਉੱਪਰ ਹੀ ਸੋਹਣੇ ਜਿਹੜੇ ਮਹਿਲ ਹਨ ਉਹ ਸਾਰੇ ਜਾ ਸਕਦੇ ਹਨ। ਜਾਂ ਕਹਿ ਲਓ ਇਬਾਦਤ ਪਰਮਾਤਮਾ ਦੀ ਇਬਾਦਤ ਨੀਂਹ ਹੈ ਅਤੇ ਸ਼ਹਾਦਤ ਜਿਹੜੀ ਹੈ ਉਹ ਕਲਸ਼ ਹੈ। ਵੈਸੇ ਨੀਂਹਾਂ ਜਿਹੜੀਆਂ ਨੇ ਨਾ ਉਹ ਆਪਾਂ ਬਹੁਤ ਉੱਚੀ ਇਮਾਰਤ ਖੜੀ ਕਰੀਏ ਪਰ ਜਿਹੜੀਆਂ ਨੀਂਹਾਂ ਡੂੰਘੀਆਂ ਉਹ ਦਿਸਦੀਆਂ ਨਹੀਂ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤਾਂ ਸਾਰੇ ਮੰਨਦੇ ਨੇ ਪਰ ਕੁਝ ਬੁੱਧੀਜੀਵ ਕਹਿੰਦੇ ਜੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸ ਤਰ੍ਹਾਂ ਭਗਤੀ ਕੀਤੀ ਜਾਂ ਭੋਰੇ ਵਿੱਚ ਬੈਠਣ ਦਾ ਕੀ ਭਾਵ। ਹਾਂ, ਗੁਰੂ ਤੇਗ ਬਹਾਦਰ ਸਾਹਿਬ ਵਰਗੀ ਕਿਰਿਆ ਕੋਈ ਕਰ ਹੀ ਨਹੀਂ ਸਕਿਆ ਨਾ ਕੋਈ ਕਰ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਬਾਬਾ ਬਕਾਲਾ ਸਾਹਿਬ ਬਿਰਾਜਮਾਨ ਨੇ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਮਹਾਰਾਜ ਭਾਣਾ ਵਰਤਾਉਂਦੇ ਨੇ ਔਰ ਸਿੱਖਾਂ ਨੇ ਪੁੱਛਿਆ ਸੀ ਸਤਿਗੁਰੂ ਸਾਨੂੰ ਕਿਹਦੇ ਲੜ ਲਾ ਕੇ ਚੱਲੇ ਹੋ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਸੀ ਬਾਬਾ ਬੱਸੇ ਬੀਚ ਬਕਾਲੇ ਬੰਨ ਗੁਰ ਸੰਗਤ ਸਕਲ ਸੰਭਾਲੇ। ਜੇ ਆਪਾਂ ਰਿਸ਼ਤੇ ਵਜੋਂ ਦੇਖੀਏ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਲੱਗਦੇ ਨੇ ਕਿਉਂਕਿ ਦਾਦੇ ਦਾ ਭਰਾ ਬਾਬਾ ਗੁਰਦਿੱਤਾ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਿਤਾ ਗੁਰੂ ਹਰ ਰਾਏ ਸਾਹਿਬ ਅਤੇ ਗੁਰੂ ਹਰ ਰਾਏ ਸਾਹਿਬ ਦੇ ਪਿਤਾ ਬਾਬਾ ਗੁਰਦਿੱਤਾ ਜੀ ਅਤੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਭਰਾ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਸ ਕਰਕੇ ਦਾਦੇ ਦਾ ਭਰਾ ਆਪਾਂ ਬਾਬਾ ਸ਼ਬਦ ਵਰਤਦੇ ਹਾਂ। ਬਾਬਾ ਬਸੇ ਬੀਚ ਬਕਾਲੇ ਬੰਨ ਗੁਰ ਸੰਗਤ ਸਕਲ ਸੰਭਾਲੇ, ਇਹ ਬਚਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕੀਤਾ ਹੈ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਉਸ ਵੇਲੇ ਨਾਂ ਨਹੀਂ ਸੀ ਪ੍ਰਗਟ ਕੀਤਾ। ਇਸ ਕਰਕੇ ਸਤਿਗੁਰੂ ਜੋਤੀ ਜੋਤ ਸਮਾਏ ਨੇ ਅਤੇ ਜਿਹੜੀ ਗੁਰਤਾ ਗੱਦੀ ਦੀ ਸਮੱਗਰੀ ਸੀ ਉਹ ਸਿੱਖ ਲੈ ਕੇ ਭਾਈ ਦਰਗਾਹ ਮਲ ਪਹੁੰਚੇ ਹਨ ਬਾਬਾ ਬਕਾਲਾ ਸਾਹਿਬ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿ ਦਿੱਤਾ ਸੀ ਸਾਨੂੰ ਕੋਈ ਪ੍ਰਗਟ ਕਰੇ ਨਾ। ਕਾਰਨ, ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਕਦੇ ਵੀ ਆਪਣਾ ਦਿਖਾਵਾ ਨਹੀਂ ਕਰਦੇ, ਔਰ ਜਿਹੜਾ ਆਪਣਾ ਆਪ ਛੁਪਾ ਕੇ ਰੱਖਦਾ ਹੈ ਸੱਚਮੁੱਚ ਪਰਮਾਤਮਾ ਅਕਾਲ ਪੁਰਖ ਦੀ ਬਖਸ਼ਿਸ਼ ਹੀ ਉੱਥੇ ਵਰਤਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਬੱਚਨ ਨੇ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਜਿਹੜਾ ਖਾਲੀ ਭਾਂਡਾ ਟਣਕਾ ਕੇ ਦੇਖੋ ਆਵਾਜ਼ ਕਰੇਗਾ, ਪਰ ਜੇ ਬਰਤਨ ਦੇ ਵਿੱਚ ਕਿਸੇ 'ਚ ਕੋਈ ਵਸਤੂ ਪਈ ਹੋਵੇ ਨਾ, ਘੜਾ ਭਰਿਆ ਹੋਵੇ, ਅਤੇ ਉਹਨੂੰ ਟਣਕਾਈਏ ਤਾਂ ਆਵਾਜ਼ ਨਹੀਂ ਕਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਨੇ ਪਰ ਹਾਲੇ ਪ੍ਰਗਟ ਨਹੀਂ ਹੋਏ, ਔਰ ਇਸ ਗੱਲ ਦਾ ਜਿਹੜੇ ਹੋਰ ਸੋਢੀ ਨੇ ਉਹਨਾਂ ਨੇ ਬਹੁਤ ਲਾਭ ਲਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਬਚਨ ਕਹਿ ਗਏ ਕਿ ਬਾਬਾ ਬੱਸੇ ਬੀਚ ਬਕਾਲੇ, ਔਰ ਉਹਨਾਂ ਸੋਢੀਆਂ ਨੇ ਬਕਾਲੇ ਦੀ ਧਰਤੀ 'ਤੇ ਜਾ ਕਰਕੇ ਮੰਜੀਆਂ ਲਾ ਲਈਆਂ ਔਰ ਹਰ ਇੱਕ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਇੱਥੇ ਹੈ। ਮਸੰਦ ਰੱਖੇ ਸਨ, ਅਤੇ ਇਤਿਹਾਸ ਕਹਿੰਦਾ ਹੈ ਕਿ ਮਸੰਦ ਕੀ ਕਰਦੇ ਸੀ, ਲੋਕਾਂ ਨੂੰ ਜਾ ਕਰਕੇ ਭਰਮਾਉਂਦੇ ਸੀ। ਉਹ ਕਹਿੰਦੇ ਸਨ ਕਿ ਸੱਚਾ ਗੁਰੂ ਇੱਥੇ ਹੈ, ਇਹ ਨਹੀਂ ਕਿ 22 ਮੰਜੀਆਂ ਉਦੋਂ ਲੱਗੀਆਂ ਅਤੇ ਅੱਜ ਨਹੀਂ, ਅੱਜ ਵੀ ਅਨੇਕਾਂ ਹਨ। ਇਸੇ ਤਰ੍ਹਾਂ ਮਸੰਦ ਜਿਹੜੇ ਨੇ ਉਹ ਅੱਗੇ ਲੋਕਾਂ ਨੂੰ ਭਰਮਾਉਂਦੇ ਨੇ। ਪਰ ਇੱਕ ਗੱਲ ਧਿਆਨ ਰੱਖਣਾ ਕਿ ਅੱਜ ਦਾ ਜਿਹੜਾ ਦਿਹਾੜਾ ਹੈ ਗੁਰੂ ਲਾਧੋਰੇ, ਬਾਬਾ ਭਾਈ ਮੱਖਣ ਸ਼ਾਹ ਲੁਬਾਣਾ ਉਹ ਇੱਕ ਜੌਹਰੀ ਬਣ ਕੇ ਆਏ ਨੇ, ਅਤੇ ਜੌਹਰੀ ਹੀ ਹੀਰੇ ਦੀ ਪਰਖ ਕਰ ਸਕਦਾ, ਹਰੇਕ ਬੰਦੇ ਨੂੰ ਹੀਰੇ ਦੀ ਪਰਖ ਨਹੀਂ। ਇਸ ਕਰਕੇ ਜਿਹੜੇ ਆਹ ਦੰਬੀਆਂ ਪਖੰਡੀਆਂ ਦੇ ਡੇਰਿਆਂ 'ਤੇ ਇੰਨਾ ਇਕੱਠ ਦੇਖ ਰਹੇ ਹੋ ਨਾ, ਇਹ ਜੌਹਰੀ ਦੀ ਤਰ੍ਹਾਂ ਹੀਰੇ ਦੀ ਪਰਖ ਕਰਨ ਵਾਲੇ ਨਹੀਂ ਹਨ, ਕਿਉਂਕਿ ਜੌਹਰੀ ਬਹੁਤ ਘੱਟ ਹੁੰਦੇ ਨੇ ਅਤੇ ਬਲੌਰ ਤਾਂ ਅਨੇਕਾਂ ਕੋਲ ਹਨ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਨੇ ਤੇ ਬਚਨ ਕਿਹਾ ਕਿ ਸਾਨੂੰ ਕੋਈ ਪ੍ਰਗਟ ਨਾ ਕਰੇ, ਕਿਉਂਕਿ ਪਰਮਾਤਮਾ ਦੀ ਇਬਾਦਤ ਵਿੱਚ ਜੁੜੇ ਨੇ, ਕਿਉਂਕਿ ਜਿੱਡੀ ਵੱਡੀ ਸ਼ਹਾਦਤ ਹੈ ਉਨੀ ਵੱਡੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਆਰੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਥਾਏ ਭਾਈ ਗੁਰਦਾਸ ਲਿਖਦੇ ਨੇ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਛਾਈ, ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰ ਸਿਉਂ ਬਣ ਆਈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਭਗਤੀ ਦੀ ਗੱਲ ਭਾਈ ਗੁਰਦਾਸ ਜੀ ਨੇ ਕੀਤੀ ਹੈ, ਫਿਰ ਕਿਸ ਤਰ੍ਹਾਂ ਇਨਕਾਰੀ ਹੋ ਸਕਦੇ ਕਿ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਇਬਾਦਤ ਨਹੀਂ ਸੀ ਕਰ ਰਹੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਬਕਾਲੇ ਦੀ ਧਰਤੀ 'ਤੇ ਨੇ, ਇੱਧਰ ਗੁਰੂ ਕਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਇਹ ਜੇਹਲਮ ਦੇ ਵਸਨੀਕ ਸਨ, ਔਰ ਇਹਨਾਂ ਦਾ ਬਹੁਤ ਵੱਡਾ ਵਪਾਰ ਸੀ। ਜਹਾਜ਼ ਦੇ ਉੱਪਰ ਹਜ਼ਾਰਾਂ ਮਣ ਵਜਨ ਰੱਖ ਕੇ ਇਹ ਜਾਂਦੇ ਸਨ ਵਪਾਰ ਕਰਨ ਵਾਸਤੇ ਵਿਦੇਸ਼ਾਂ ਨੂੰ। ਸੋ ਇੱਕ ਵਾਰ ਬਾਬੇ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਤੁਰਿਆ, ਜਿਸ ਜਹਾਜ਼ ਦੇ ਵਿੱਚ ਉਹ ਆਪ ਸਵਾਰ ਸੀ, ਪਰ ਸਮੁੰਦਰ ਦੇ ਬਰੇਤੇ ਦੇ ਵਿੱਚ ਜਾ ਕਰਕੇ, ਸਮੁੰਦਰੀ ਲਹਿਰਾਂ ਦੇ ਵਿੱਚ ਜਾ ਕਰਕੇ ਉਹਦਾ ਜਹਾਜ਼ ਜਿਹੜਾ ਸੀ ਉਹ ਫਸ ਗਿਆ। ਕੁਝ ਵਿਦਵਾਨ ਸੂਰਤ ਦੀ ਬੰਦਰਗਾਹ ਦਾ ਜ਼ਿਕਰ ਵੀ ਕਰਦੇ ਨੇ। ਬਾਬੇ ਮੱਖਣ ਸ਼ਾਹ ਦਾ ਜਹਾਜ਼ ਸਮੁੰਦਰੀ ਲਹਿਰਾਂ ਦੇ ਵਿੱਚ ਡੁੱਬਣ ਨੂੰ ਤਿਆਰ ਹੈ। ਉਸ ਵੇਲੇ ਮਲਾਹ ਜਿਹੜੇ ਸਨ ਉਹਨਾਂ ਨੇ ਹੱਥ ਖੜ੍ਹੇ ਕਰ ਦਿੱਤੇ ਕਿ ਮੱਖਣ ਸ਼ਾਹ ਸਾਡੇ ਵੱਸ ਦੀ ਗੱਲ ਨਹੀਂ। ਬਾਬੇ ਮੱਖਣ ਸ਼ਾਹ ਨੇ ਉਸ ਵੇਲੇ ਕਿਹਾ ਕਿ ਮੇਰੇ ਕੋਲ ਇੱਕ ਮਲਾਹ ਹੈ ਜਿਹੜਾ ਇਕੱਲੇ ਬਾਹਰ ਦੇ ਬੇੜੇ ਬੰਨੇ ਨਹੀਂ ਲਾਉਂਦਾ, ਉਹ ਤਾਂ ਭਵ ਸਾਗਰ ਤੋਂ ਜੀਵਾਂ ਦੇ ਆਤਮਾ ਦੇ ਬੇੜੇ ਵੀ ਬੰਨੇ ਲਾਉਣ ਵਾਲਾ। ਉਸ ਵੇਲੇ ਬਾਬੇ ਮੱਖਣ ਸ਼ਾਹ ਨੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਗੱਦੀ ਨੂੰ ਯਾਦ ਕੀਤਾ ਹੈ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਦਿੱਲੀ ਜੋਤੀ ਜੋਤ ਸਮਾਏ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਵਾਲੇ ਪ੍ਰਗਟ ਨਹੀਂ ਸੀ ਹੋਏ। ਕਰ ਮਨ ਇਕਾਗਰ ਜਪ ਕੋ ਪੜਾ, ਪੁਨ ਸਤਿਗੁਰ ਕੀਆ ਧਿਆਨ। ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਧਿਆਨ ਧਰ ਕੇ ਬਾਬੇ ਮੱਖਣ ਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਔਰ ਫਿਰ ਅਰਦਾਸ ਕੀਤੀ ਹੈ, ਸਤਿਗੁਰੂ ਕਿਰਪਾ ਕਰ ਮੇਰਾ ਇਹ ਬੇੜਾ ਬੰਨੇ ਲੱਗ ਜਾਵੇ, ਮੈਂ ਦਸਵੰਧ ਦੀ ਮਾਇਆ ਲੈ ਕਰਕੇ ਤੇਰੇ ਚਰਨਾਂ ਵਿੱਚ ਹਾਜ਼ਰ ਹੋਵਾਂਗਾ। ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਵਰਤੀ ਹੈ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ। ਬਾਬੇ ਮੱਖਣ ਸ਼ਾਹ ਦਾ ਜਹਾਜ਼ ਜਿਹੜਾ ਸੀ ਉਹ ਬਰੇਤੇ 'ਚੋਂ ਬਾਹਰ ਨਿਕਲਿਆ ਅਤੇ ਤੁਰ ਪਿਆ ਹੈ, ਛੇਤੀ ਨਾਲ ਘਰ ਪਹੁੰਚਿਆ ਹੈ, ਦਸਵੰਧ ਦੀ ਮਾਇਆ ਲਈ ਔਰ ਅੰਮ੍ਰਿਤਸਰ ਗਿਆ, ਕੁਝ ਕਹਿੰਦੇ ਨੇ ਦਿੱਲੀ ਗਿਆ ਹੈ, ਪਰ ਪਤਾ ਲੱਗਾ ਗੁਰੂ ਹਰਕ੍ਰਿਸ਼ਨ ਸਾਹਿਬ ਬਚਨ ਕਹਿ ਕੇ ਗਏ ਨੇ ਬਾਬਾ ਬੱਸੇ ਬੀਚ ਬਕਾਲੇ। ਬਾਬਾ ਮੱਖਣ ਸ਼ਾਹ ਲੁਬਾਣਾ ਬਕਾਲੇ ਦੀ ਧਰਤੀ 'ਤੇ ਪਹੁੰਚਦੇ ਨੇ, ਕੀ ਦੇਖਦੇ ਨੇ, ਇੱਕ ਨਹੀਂ ਦੋ ਨਹੀਂ, ਇੱਥੇ 22 ਮੰਜੀਆਂ ਲੱਗੀਆਂ ਹੋਈਆਂ। ਮਨ ਉਸ ਵੇਲੇ ਡੋਲਿਆ ਹੈ, ਅਰਦਾਸ ਕਰਨ ਲੱਗੇ, ਸਤਿਗੁਰੂ ਉੱਥੇ ਤਾਂ ਸਾਡਾ ਬੇੜਾ ਬੰਨੇ ਲਾ ਦਿੱਤਾ, ਕਿਰਪਾ ਕਰ ਹੁਣ ਮੇਰੇ ਮਨ ਦਾ ਬੇੜਾ ਡੁੱਬ ਰਿਹਾ ਹੈ, ਇਸ ਨੂੰ ਪਾਰ ਲਾ ਦੇ। ਇਕੱਲੇ ਇਕੱਲੇ ਗੁਰੂ ਕੋਲ ਗਏ ਜਿਹੜੇ ਪਖੰਡੀ ਬਣ ਕੇ ਬੈਠੇ ਸਨ, ਦੋ ਦੋ ਮੋਹਰਾਂ ਰੱਖੀਆਂ। 11ਵੇਂ ਥਾਂ ਤੇ ਮੱਖਣ ਧੀਰਮਲ ਬੈਠਾ ਸੀ, ਗੁਰੂ ਹੋਣ ਦਾ ਦਾਅਵਾ ਕਰਦਾ ਸੀ, ਉਹਦੇ ਅੱਗੇ ਬਾਬੇ ਮੱਖਣ ਸ਼ਾਹ ਨੇ 5 ਮੋਹਰਾਂ ਰੱਖੀਆਂ ਨੇ, ਪਰ ਫਿਰ ਵੀ ਉਹਨੇ ਅੰਦਰ ਦੀ ਜਾਣੀ ਨਾ। ਜਦੋਂ ਸਾਰਿਆਂ ਨੂੰ ਦੇਖ ਲਿਆ ਕਿ ਇਹਨਾਂ ਚੋਂ ਪੂਰਾ ਕੋਈ ਨਹੀਂ, ਕਿਸੇ ਮਨੁੱਖ ਤੋਂ ਪੁੱਛਿਆ, ਕਹਿਣ ਲੱਗਾ ਇੱਥੇ ਸੋਢੀਆਂ ਚੋਂ ਕੋਈ ਹੋਰ ਹੈ? ਉਹ ਕਹਿਣ ਲੱਗਾ ਹਾਂ ਹੈ, ਗੁਰੂ ਹਰਗੋਬਿੰਦ ਸਾਹਿਬ ਦਾ ਛੋਟਾ ਪੁੱਤਰ ਤੇ ਨਾਮ ਉਹਨੇ ਤੇਗਾ ਵਰਤਿਆ, ਗੁਰੂ ਤੇਗ ਬਹਾਦਰ ਸਾਹਿਬ ਲਈ। ਬਾਬਾ ਮੱਖਣ ਸ਼ਾਹ ਕਹਿਣ ਲੱਗਾ ਮੈਨੂੰ ਇੱਕ ਵਾਰੀ ਉਹਦੇ ਦਰਸ਼ਨ ਕਰਾ। ਬਾਬਾ ਮੱਖਣ ਸ਼ਾਹ ਪਰਿਵਾਰ ਦੇ ਨਾਲ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਪਹੁੰਚੇ ਨੇ, ਔਰ ਜਿਸ ਵੇਲੇ ਅਰਦਾਸ ਕੀਤੀ ਹੈ, ਸਤਿਗੁਰੂ ਜੇ ਪੂਰਾ ਹੈ ਤੇ ਕਿਰਪਾ ਕਰ ਮੈਨੂੰ ਇੱਕ ਵਾਰੀ ਦਰਸ਼ਨ ਦੇ। ਦਰਵਾਜ਼ਾ ਖੁੱਲ੍ਹਿਆ, ਅੰਦਰ ਦਰਸ਼ਨ ਕੀਤੇ, ਐਸਾ ਜੋਗੀ ਬੈਠਾ, ਲੰਮਾ ਦਾੜਾ, ਪਰਮਾਤਮਾ ਦੀ ਇਬਾਦਤ ਵਿੱਚ ਭਿੱਜੀ ਹੋਈ ਰੂਹ, ਅੱਧੇ ਨੇਤਰ ਬੰਦ ਅੱਧੇ ਖੁੱਲ੍ਹੇ ਹੋਏ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ, ਐਸੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਬਾਬੇ ਮੱਖਣ ਸ਼ਾਹ ਨੇ ਜਾ ਕਰਕੇ ਉਸ ਵੇਲੇ 5 ਮੋਹਰਾਂ ਰੱਖੀਆਂ ਨੇ, ਜਿਸ ਤਰ੍ਹਾਂ ਸਾਰਿਆਂ ਅੱਗੇ ਰੱਖਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਵੇਲੇ ਕਿਹਾ, ਮੱਖਣ ਸ਼ਾਹ ਸੁੱਖ ਕੇ 500 ਮੋਹਰਾਂ ਤੇ 5 ਕਿਉਂ? ਜਦੋਂ ਮੋਢੇ ਤੋਂ ਸਤਿਗੁਰੂ ਜੀ ਨੇ ਉਹ ਕੱਪੜਾ ਉਤਾਰਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਮੋਢੇ ਤੇ ਕਾਸੀ ਦਾ ਨਿਸ਼ਾਨ ਪਿਆ ਸੀ। ਸਤਿਗੁਰੂ ਕਹਿੰਦੇ, ਮੱਖਣ ਸ਼ਾਹ ਇਹ ਉਹ ਨਿਸ਼ਾਨ ਹੈ ਜਦ ਤੇਰਾ ਬੇੜਾ ਡੁੱਬ ਰਿਹਾ ਸੀ ਤੇ ਇਹਨੂੰ ਬੰਨੇ ਲਾਉਣ ਵਾਸਤੇ ਸਾਡੇ ਮੋਢੇ ਤੇ ਨਿਸ਼ਾਨ ਪਿਆ ਸੀ। ਉਸ ਵੇਲੇ ਬਾਬੇ ਮੱਖਣ ਸ਼ਾਹ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਇਹ ਬੋਲ ਸੁਣੇ ਕਿ ਦਸਵੰਧ ਦੀ ਮਾਇਆ ਕਿੱਥੇ ਹੈ, ਗੁਰੂ ਕੋਈ ਮੰਗਤਾ ਨਹੀਂ, ਗੁਰੂ ਤਾਂ ਦਾਤਾ ਹੈ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਹੋ ਲੋਏ। ਪਰ ਬਾਬੇ ਮੱਖਣ ਸ਼ਾਹ ਦੇ ਅੰਦਰ ਨੂੰ ਸਾਬਤ ਰੱਖਣ ਵਾਸਤੇ ਉਹਦਾ ਮਨ ਡੋਲੇ ਨਾ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਇਹ ਬਚਨ ਕਹੇ, ਬਾਬੇ ਮੱਖਣ ਸ਼ਾਹ ਦੀ ਖੁਸ਼ੀ ਦੀ ਹੱਦ ਨਾ ਰਹੀ। ਕਹਿਣ ਲੱਗਾ, ਸਤਿਗੁਰੂ ਇਹ 5 ਵੀ ਤੇਰੀਆਂ, 500 ਮੋਹਰ ਵੀ ਤੇਰੀ, ਮੱਖਣ ਸ਼ਾਹ ਵੀ ਤੇਰਾ, ਤਨ ਮਨ ਧਨ ਵੀ ਮੱਖਣ ਸ਼ਾਹ ਦਾ ਤੇਰਾ। ਉਸ ਵੇਲੇ ਬਾਬੇ ਮੱਖਣ ਸ਼ਾਹ ਨੇ ਪੱਲੂ ਲੈ ਕੇ ਕੋਠੇ ਚੜ੍ਹ ਕੇ ਫੇਰ ਕੇ ਪੱਲੂ ਆਵਾਜ਼ ਦਿੱਤੀ ਹੈ, ਭੁੱਲੀਏ ਸੰਗਤੇ, ਸਾਚਾ ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ। ਉੱਚਾ ਚੜ੍ਹ ਕੇ ਦਈ ਆਵਾਜ਼, ਗੁਰ ਮਿਲਿਓ ਹੈ ਸਿਰਜਣਹਾਰ। ਉਹ ਭੁੱਲਿਓ ਲੋਕੋ, ਕਿਉਂ ਪਖੰਡੀਆਂ ਦੇ ਪੈਰਾਂ 'ਚ ਪੈ ਕਰਕੇ ਆਪਣਾ ਜੀਵਨ ਬਰਬਾਦ ਕਰ ਰਹੇ ਹੋ? ਇੱਧਰ ਆਓ, ਪੂਰਾ ਸਤਿਗੁਰੂ, ਸੱਚਾ ਸਤਿਗੁਰੂ, ਜਿਹੜਾ ਕੇਵਲ ਬਾਹਰਲੇ ਬੇੜੇ ਹੀ ਨਹੀਂ ਬੰਨੇ ਲਾਉਂਦਾ, ਸਾਡੇ ਆਤਮਾ ਦੇ ਬੇੜੇ ਵੀ ਭਵ ਸਾਗਰ ਤੋਂ ਪਾਰ ਲਾਉਣ ਵਾਲਾ, ਉਹਦੀ ਸ਼ਰਨ ਵਿੱਚ ਪੈ ਕਰਕੇ ਆਪਣਾ ਜੀਵਨ ਸਫਲਾ ਕਰ ਦਿਓ। ਅੱਜ ਦੇ ਦਿਨ ਬਾਬੇ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਚਾ ਗੁਰੂ ਲਾਧੋ ਰਹਿ ਕਹਿ ਕੇ ਪ੍ਰਗਟ ਕੀਤਾ ਸੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਉਹ ਪਾਵਨ ਦਿਹਾੜਾ ਸੰਗਤਾਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਲਾਧੋ ਰੇ ਦਿਵਸ ਦੇ ਨਾਮ ਦੇ ਉੱਤੇ ਮਨਾਉਂਦੀਆਂ ਨੇ। ਸਤਿਗੁਰੂ ਕਿਰਪਾ ਕਰਨ, ਮੈਂ ਬੇਨਤੀ ਕਰਾਂ, ਸ਼ਾਇਦ ਰੱਖੜੀ ਦਾ ਤਿਉਹਾਰ ਤੇ ਕਿਸੇ ਨੂੰ ਭੁੱਲਿਆ ਨਹੀਂ ਹੋਵੇਗਾ, ਪਰ ਸੱਚੇ ਗੁਰੂ ਦੀ ਸ਼ਰਨ ਵਿੱਚ ਕਿਸ ਤਰ੍ਹਾਂ ਆਉਣਾ ਹੈ, ਉਹ ਸਾਨੂੰ ਬਾਬੇ ਮੱਖਣ ਸ਼ਾਹ ਨੇ ਵੱਲ ਦੱਸਿਆ ਹੈ ਕਿ ਅਨੇਕਾਂ ਹੀ ਪਖੰਡੀ ਉਹਨਾਂ ਨੂੰ ਛੱਡ ਕਰਕੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ, ਜਿਨ੍ਹਾਂ ਸਤਿਗੁਰਾਂ ਦੀ ਸ਼ਰਨ ਲਿਆ, ਤੇਗ ਬਹਾਦਰ ਸਿਮਰੀਐ ਘਰ ਨੌ ਨਿਦ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਜੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਦੇ ਨਾਲ ਸਿਮਰੇਗਾ ਤੇ ਤੇਰੇ ਘਰ ਵਿੱਚ ਨੌ ਨਿਧੀਆਂ ਤੇ ਆਉਣਗੀਆਂ, ਜਿੱਥੇ ਤੈਨੂੰ ਲੋੜ ਹੋਵੇ ਗੁਰੂ ਤੇਰੇ ਅੰਗ ਸੰਗ ਸਹਾਈ ਹੋਵੇਗਾ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਇਸ ਪਾਵਨ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖਾਂ ਲੱਖਾਂ ਵਧਾਈਆਂ। ਆਓ ਗੁਰੂ ਸੰਗਤ ਜੀ, ਜਿਨ੍ਹਾਂ ਦੀ ਆਪ ਜੀ ਨੂੰ ਉਡੀਕ ਸੀ, ਸੰਤ ਬਾਬਾ ਅਜੀਤ ਸਿੰਘ ਜੀ ਜੌਲਾਂ ਵਾਲੇ, ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਨੇ, ਸੋ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸੰਗਤ ਵੱਲੋਂ ਜੀ ਆਇਆਂ ਨੂੰ, ਆਓ ਉਹਨਾਂ ਪਾਸੋਂ ਅਗਲਾ ਸਮਾਗਮ ਸਰਵਣ ਕਰਕੇ ਲਾਹੇ ਲਈਏ। ਦਿਓ ਅਸੀਸ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਸਿੱਖ ਇਤਿਹਾਸ ਦੇ ਨਾਲ ਜੋੜ ਰਹੇ ਸਨ, ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ਼੍ਰੀ ਮੰਜੀ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਾਲੇ ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸਗਲੀ ਖੋਵੇ, ਭੇਟਤ ਸੰਗ ਸਾਧ ਸੰਤਨ ਕੇ ਸਦਾ ਜਪਿਓ ਦੇ ਆਲਾ ਜੀਓ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਵਿਸ਼ੇਸ਼ ਦੀਵਾਨ ਵਿੱਚ ਅਤਿ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ, ਮੁਖੀ ਨਿਰਮਲ ਕੁਟੀਆ ਜੋਹਲਾਂ ਸੰਪਰਦਾ ਹੋਤੀ ਮਰਦਾਨ ਵਾਲੇ ਅੱਜ ਗੁਰੂ ਘਰ ਪਹੁੰਚ ਚੁੱਕੇ ਹਨ। ਸਭ ਤੋਂ ਪਹਿਲਾਂ ਬਾਬਾ ਜੀ ਦਾ ਕੈਲਗਰੀ ਸਿੱਖ ਸੰਗਤ ਅਤੇ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਆਖਦੇ ਹਨ ਬਾਬਾ ਜੀ ਦਾ ਬਹੁਤ ਬਹੁਤ ਸਵਾਗਤ ਹੈ। ਇਸ ਦੇ ਨਾਲ ਹੀ ਬਾਬਾ ਜੀ ਦੇ ਨਾਲ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਸਵਾਗਤ ਹੈ। ਬਾਬਾ ਜੀ ਦੇ ਦੋ ਦੀਵਾਨ ਹਨ ਅੱਜ ਅਤੇ ਕੱਲ੍ਹ, ਸਮਾਂ ਇਹੀ ਹੀ ਹੋਵੇਗਾ। ਆਪ ਜੀ ਨੇ ਹੁੰਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਜੋ ਮਹਾਂਪੁਰਖਾਂ ਦੇ ਬਚਨ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕੀਏ। ਹੁਣ ਮੈਂ ਬੇਨਤੀ ਕਰਦਾ ਹਾਂ ਅਤਿ ਸਤਿਕਾਰਯੋਗ ਸੰਤ ਬਾਬਾ ਅਜੀਤ ਸਿੰਘ ਜੀ ਹੁਣਾਂ ਨੂੰ ਕਿ ਆਪ ਜੀ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਅਤੇ ਸੰਗਤਾਂ ਨੂੰ ਆਪਣੇ ਵਚਨਾਂ ਦੇ ਨਾਲ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਡਭਾਗੀ ਸਾਧ ਸੰਗਤ ਅਕਾਲ ਪੁਰਖ ਪ੍ਰਭੂ ਅੰਤਰਜਾਮੀ ਮਹਾਰਾਜ ਦੀ ਰਹਿਮਤ ਕਿਰਪਾ ਸਦਕਾ ਵੱਡਿਆਂ ਭਾਗਾਂ ਕਰਕੇ ਅੱਜ ਆਪਾਂ ਸਾਰੇ ਹੀ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਕੈਨੇਡਾ ਵਿਖੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ

ਸਾਨੂੰ ਸਮਾਂ ਬਖਸ਼ਿਆ। ਮਹਾਰਾਜ ਜੀ ਗੁਰਬਾਣੀ ਵਿੱਚ ਕਿਰਪਾ ਕਰਦੇ ਸਮਝਾਉਂਦੇ ਆ, ਜਿਹੜੇ ਸਤ ਸੰਗਤ ਇਹ ਵੀ ਬਿਨਾਂ ਭਾਗਾਂ ਤੋਂ ਪ੍ਰਾਪਤ ਨਹੀਂ ਹੁੰਦੀ। ਸਾਧੂ ਦੀ ਬਖਸ਼ਿਸ਼ ਤੋਂ ਬਗੈਰ ਇਹ ਸਮਾਂ ਨਹੀਂ ਮਿਲਦਾ। ਸਾਧੂਆਂ ਦੇ ਨਦੇ ਰਹਿਮਤ ਤੋਂ ਬਗੈਰ ਇਹ ਪ੍ਰਾਣੀ ਗੁਰੂ ਘਰ 'ਚ ਆਉਂਦਾ ਨਹੀਂ। ਗਰੀਬਾਂ ਕਿਰਪਾ ਕਰਦੇ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾ ਖਾਵੈ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਓ। ਸਾਧੂਆਂ ਨੇ ਬਹੁਤ ਸੁਹਾਵਣਾ ਸਮਾਂ ਬਖਸ਼ਿਆ।

ਪਹੁੰਚਿਆ, ਜਿੱਥੇ ਪਹੁੰਚ ਕਰਕੇ ਉਹਨੇ ਸ੍ਰੀ ਤੇਗ ਬਹਾਦਰ ਸਾਹਿਬ ਦੇ ਜਿਵੇਂ ਦਰਸ਼ਨ ਕੀਤੇ, ਆਪਾਂ ਸਾਰੀ ਉਹ ਗਾਥਾ ਸਾਨੂੰ ਕਰ ਰਹੇ ਸੀ। ਧੰਨ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੇ ਮੱਖਣ ਸ਼ਾਹ ਲਵਾਣਾ ਜੀ ਦਾ ਬੇੜਾ ਬੰਨੇ ਲਾਇਆ। ਮੱਖਣ ਸ਼ਾਹ ਨੇ ਉੱਚੇ ਚੜ੍ਹ ਕੇ ਪੱਲਾ ਫੇਰਿਆ, ਭੂਲੀਏ ਸੰਗਤੇ ਸਾਚਾ ਗੁਰੂ ਲਾਧੋ ਦੇ,

ਬਾਣ ਗੁਰੂ ਸੰਗਤ ਸਗਲ ਸੰਭਾਲੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੀ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਜੀ ਲੱਗਦੇ ਸੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੋਤਰੇ ਨੂੰ ਗੱਦੀ ਬਖਸ਼ੀ ਸੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪੋਤਰੇ ਨੇ ਗੱਦੀ ਬਾਬੇ ਨੂੰ ਬਖਸ਼ੀ ਸੀ। ਗੁਰੂ ਕੀ ਸਾਧ ਸੰਗਤ, ਇਹ ਸਾਧੂਆਂ ਦੀ ਲੀਲਾ, ਸਾਧੂਆਂ ਦੇ ਕੌਤਕ, ਗਰੀਬ ਨਾਲ ਕਿਰਪਾ ਕਰਦੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰ। ਗਰੀਬ ਨਾਲ ਕਿਰਪਾ ਕਰੇ, ਗੁਰਬਾਣੀ ਗਾਵੋ ਭਾਈ, ਇਹ ਸਫਲ ਸਦਾ ਸੁਖਦਾਈ। ਗੁਰਬਾਣੀ ਯੁਗ ਮੈਂ ਚਾਨਣ, ਕਰਮ ਵਸੇ ਮਨ ਆਏ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬੂ ਡੋਲੈ। ਸਤਿਗੁਰੂ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰੂ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੇ, ਤਸੰਤ ਰਵੇ ਹਰ ਨਾਮਾ। ਗਰੀਬ ਨਵਾਜ ਅੰਤਰਜਾਮੀ ਮਹਾਰਾਜ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ ਕਲਯੁੱਗ ਦੇ ਸਮੇਂ ਦੇ ਵਿੱਚ। ਜਿਹਨੂੰ ਕਲਯੁੱਗ ਨੂੰ ਆਪਾਂ ਭਿਆਨਕ ਵੀ ਕਹਿ ਦਿੰਦੇ ਹਾਂ। ਨਿਰੰਕਾਰ ਨੇ ਮਿਹਰ ਕੀਤੀ ਸਾਨੂੰ ਤੱਤੀ ਹਵਾ ਤੋਂ ਬਚਣ ਵਾਸਤੇ, ਕਲਯੁੱਗ ਦੀ ਤੱਤੀ ਹਵਾ ਤੋਂ ਬਚਾਅ ਵਾਸਤੇ ਮਹਾਰਾਜ ਨੇ ਅੰਮ੍ਰਿਤ ਮਈ ਇਹ ਬਾਣੀ ਬਖਸ਼ੀ ਕੀਤੀ। ਜਿਸ ਬਾਣੀ ਨੂੰ ਪੜ੍ਹਨ ਦੇ ਨਾਲ ਮਨ ਨੂੰ ਸ਼ਾਂਤੀ ਆਉਂਦੀ ਹੈ, ਜਿਸ ਬਾਣੀ ਨੂੰ ਪੜ੍ਹਨ ਦੇ ਨਾਲ ਮਨ ਸੁੱਤਾ ਹੈ, ਜਾਗਦਾ ਹੈ, ਸ਼ੁਭ ਗੁਣ ਪ੍ਰਾਪਤ ਹੁੰਦੇ ਹੈ। ਜਿਸ ਬਾਣੀ ਵਿੱਚੋਂ ਪਿਆਰ, ਭਾਵਨਾ, ਸ਼ਰਧਾ ਪ੍ਰਾਪਤ ਹੁੰਦੀ ਹੈ। ਗਰੀਬ ਨਾਲ ਕਿਰਪਾ ਕਰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਨਾ ਸਮਾਣੀ। ਪੀਵੋ ਹੋਏ ਅੰਮ੍ਰਿਤ, ਸਦਾ ਰਹੋ ਹਾਰੰਗ, ਜਪੇ ਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗੁਰੂ ਕੀ ਸਾਧ ਸੰਗਤ, ਗੁਰਬਾਣੀ ਵਿੱਚੋਂ ਸਾਰੇ ਪਦਾਰਥ ਮਿਲਦੇ ਆ। ਬਾਣੀ ਵਿੱਚੋਂ ਮੁਕਤ, ਭੁਗਤ, ਜੁਗਤ ਸਾਰੇ ਪਦਾਰਥ ਮਿਲਦੇ ਆ। ਗਰੀਬ ਨਵਾਜ ਨੇ ਸਾਨੂੰ ਕਲਯੁੱਗ ਦੇ ਸਮੇਂ 'ਚ ਬਹੁਤ ਉੱਤਮ ਖਜ਼ਾਨਾ ਬਖਸ਼ਿਆ। ਮਹਾਰਾਜ ਕਿਰਪਾ ਕਰਦੇ, ਹਮ ਧਨਵੰਤ ਭਾਗਸ਼ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾਗਾ ਕਛੂ ਨਾ ਮੋਲ, ਭਰੇ ਭੰਡਾਰ ਖੂਟ ਤੋਲ। ਖਾਵੋ ਖਰਚੋ ਰਲ ਮਿਲ ਭਾਈ, ਤੋੜ ਨਾ ਆਵੇ ਵਾਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਦਲਾਏ। ਗਰੀਬ ਨਾਲ ਕਿਰਪਾ ਕਰਦੇ, ਜਿਨ੍ਹਾਂ ਦੇ ਮਸਤਕ ਦੇ ਭਾਗ ਤੇ ਸਮਾਂ ਲਿਖਿਆ, ਉਹ ਸਤਿਗੁਰਾਂ ਨੂੰ ਮਸਤ 'ਚ ਪਾਤਸ਼ਾਹ ਕਿਰਪਾ ਕਰਕੇ ਆਪਣੇ ਖਜ਼ਾਨੇ 'ਚ ਮਿਲਾਉਂਦੇ ਆ। ਅੱਜ ਸਾਡੇ ਸਤਿਗੁਰਾਂ ਨੇ ਕਿਰਪਾ ਕੀਤੀ ਸਾਨੂੰ ਇਹ ਸੱਚੇ ਖਜ਼ਾਨੇ 'ਚ ਬੈਠਣ ਦਾ, ਵੱਡਿਆ ਭਾਗਾਂ ਕਰਕੇ ਸਮਾਂ ਪ੍ਰਾਪਤ ਹੋ ਰਿਹਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਸਾਹਿਬ ਸਨਮੁਖ ਮਹਾਰਾਜ। ਇਹ ਗੁਰਦੁਆਰਾ ਸਾਹਿਬ ਨਾਮ ਪ੍ਰਬੰਧਕ ਜਨਾਂ ਦੇ ਇਲਾਕਾ ਨਿਵਾਸੀਆਂ, ਜਿਹਨਾਂ ਨੂੰ ਮਹਾਰਾਜ ਸੋਝੀ ਬਖਸ਼ੀ ਵੀ ਦਸ਼ਮੇਸ਼ ਕਲਚਰ, ਜਿੱਥੇ ਧੰਨ ਕਲਗੀਆਂ ਵਾਲੇ ਪਾਤਸ਼ਾਹ ਦੇ ਕੀਤੇ ਕਾਰਨਾਮੇ ਚੇਤੇ ਹੀ ਕੀਤੇ ਜਾ ਸਕਦੇ ਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਪਟਨਾ ਸਾਹਿਬ ਧਰਤੀ 'ਤੇ ਅਵਤਾਰ ਧਾਰਿਆ, ਜਿੱਥੇ ਮਹਾਰਾਜ ਨੇ ਬਚਪਨ ਵਿੱਚ ਬੇਅੰਤ ਕੌਤਕ ਕੀਤੇ, ਉਹ ਧਰਤੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਭਾਗ ਲਾਏ ਪਹਿਲੇ ਪਾਤਸ਼ਾਹ ਜੀ ਨੇ ਆਪਣੀ ਪੂਰਵ ਵਾਲੀ ਉਦਾਸੀ ਦੇ ਵਿੱਚ। ਗਰੀਬ ਨਾਥ ਨੇ ਚੰਨ ਪਾ ਕੇ ਉਹ ਜੋਧੀ ਦਾ ਭਲਾ ਕੀਤਾ ਸੀ। ਮਹਾਰਾਜ ਨੇ ਕੋਲ ਇੱਕ ਮਹੀਨਾ ਦਰਸ਼ਨ ਦਿੱਤਾ। ਗਰੀਬ ਨਾਥ ਚਾਲੇ ਪਾਉਣ ਲੱਗੇ, ਉਹਨੇ ਬੇਨਤੀ ਕੀਤੀ ਥੋੜ੍ਹਾ ਸਮਾਂ ਹੋਰ ਠਹਿਰੋ। ਸਾਲ ਸਾਲ ਜੋਧੀ ਬੇਨਤੀ 'ਤੇ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਹੁਣ ਨਹੀਂ, ਹੁਣ ਫਿਰ ਕਹਿੰਦੇ ਦਸਵੇਂ ਜਾਮੇ ਫਿਰ ਅਵਤਾਰ ਧਾਰਾਂਗੇ ਇੱਥੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ
ਸ੍ਰੀ ਅਨੰਦਪੁਰ ਸਾਹਿਬ ਧਰਤੀ ਵਸਾਉਣ ਵਾਸਤੇ, ਨਗਰ ਵਸਾਉਣ ਵਾਸਤੇ ਧਰਤੀ ਖਰੀਦੀ ਮਾਖੋਵਾਲ ਦਾ ਥੇ, ਜਿੱਥੇ ਮਹਾਰਾਜ ਨੇ ਅਨੰਦਪੁਰ

ਵਾਹਿਗੁਰੂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਚਾਲੇ ਪਾਏ ਨਾਲ ਪਰਿਵਾਰ ਸਾਰਾ ਹੀ, ਬੇਅੰਤ ਗੁਰਸਿੱਖ ਸਾਧੂ ਜਨ, ਬੇਅੰਤ ਸਤਸੰਗੀ ਜਨ ਅਤੇ ਮਹਾਰਾਜ ਜੀ ਮਾਲਵੇ ਵਿੱਚ ਵੀ ਵਿਚਰਦੇ ਹੋਏ ਗਰੀਬ ਨਵਾਜ ਜੀ ਇਲਾਹਾਬਾਦ, ਜਿੱਥੇ ਤ੍ਰਿਵੇਣੀ 'ਤੇ ਨਦੀਆਂ ਇਕੱਠੀਆਂ ਹੁੰਦੀਆਂ, ਉੱਥੇ ਮਹਾਰਾਜ ਪਹੁੰਚਦੇ ਆ। ਉੱਥੇ ਗੁਰਦੁਆਰਾ ਸਾਹਿਬ ਸੁਭਾਜਮਾਨ ਆ, ਗੁਰਦੁਆਰਾ ਬੜੀ ਸੰਗਤ, ਜਿੱਥੇ ਗੁਰੂ ਤੇਗ ਬਹਾਦਰ ਚਰਨ ਪਾਏ। ਜਿਵੇਂ ਜ਼ਿਕਰ ਹੁੰਦਾ ਇਤਿਹਾਸ ਵਿੱਚ, ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਦੇ ਕੋਲ ਵੀ, ਤੁਹਾਡੇ ਪਿਤਾਮਾ ਨੇ ਬਚਨ ਕੀਤਾ ਸੀ ਤੁਹਾਡੇ ਗ੍ਰਹਿ

ਨੀਆਂ ਪੁੱਤ ਦਾ ਖਿਡਾਉਣਾ ਚਾਹੁੰਦੀ ਆ, ਪੋਤੇ ਦੀ ਬਖਸ਼ਿਸ਼ ਕਰੋ। ਧੰਨ ਗੁਰੂ ਤੇਗ ਬਹਾਦਰ ਨੇ ਕਿਰਪਾ ਕੀਤੀ, ਕਹਿੰਦੇ ਬਾਣੀ ਦਾ ਆਸਰਾ ਲਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ੍ਰੀ ਸਹਿਜ ਪਾਠ ਕਰਵਾਏ ਗਏ। ਮਹਾਰਾਜ ਨੇ ਦਇਆ ਕੀਤੀ, ਕਿਰਪਾ ਕੀਤੀ, ਦੀਵਾਨ ਸਜਾਏ। ਉਸ ਸਮੇਂ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲਿਖਦੇ, ਤਹੀ ਪ੍ਰਸਾਦ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸਾਹਿਬ ਵਿਖੇ ਭਵ ਲਇਓ। ਅਤੇ ਤ੍ਰਿਵੇਣੀ ਨਦੀ 'ਤੇ ਜਿਹੜੇ ਮਾਤਾ ਨਾਨਕ ਨੇ ਬੇਨਤੀ ਕੀਤੀ, ਉਸ ਵੇਲੇ ਸਾਡਾ ਮਾਤਾ ਦੇ ਉਹਦੇ ਵਿੱਚ ਨਿਮਣਾ ਹੋਇਆ, ਪਟਨਾ ਦੀ ਧਰਤੀ ਉੱਤੇ ਮਹਾਰਾਜ ਨੇ ਅਵਤਾਰ ਧਾਰਿਆ, ਜਿੱਥੇ ਮਹਾਰਾਜ ਨੇ ਬੇਅੰਤ ਕੌਤਕ ਕੀਤੇ ਬਚਨ ਦੇ ਵਿੱਚ, ਜਿੱਥੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਮਹਾਰਾਜ ਨੂੰ ਪ੍ਰਤੱਖ ਦੇਖਣ ਵਾਸਤੇ ਸੇਵਦਤ ਬ੍ਰਾਹਮਣ ਰਹਿੰਦਾ, ਜਿਹਨੇ ਸੰਗਤਾਂ ਕੋਲ ਬਹੁਤ ਸੁਣਿਆ ਵੀ ਗੋਬਿੰਦ ਰਾਏ ਜੀ ਪਰਮੇਸ਼ਰ ਦਾ ਰੂਪ ਆ, ਸਮਰੱਥ ਆ, ਉਹ ਸਾਰਿਆਂ ਦੀਆਂ ਆਸ਼ਾਵਾਂ ਪੂਰੀਆਂ ਕਰਦੇ ਆ, ਸਾਰਿਆਂ ਨੂੰ ਦਾਤਾਂ ਬਖਸ਼ਦੇ ਆ। ਸੇਵਦਤ ਬ੍ਰਾਹਮਣ ਨੇ ਮਨ 'ਚ ਧਾਰਨਾ ਧਾਰੀ, ਜੇ ਗੋਬਿੰਦ ਰਾਏ ਜੀ ਸਮਰੱਥ ਆ, ਮੈਨੂੰ ਰਾਮ ਦੇ ਰਾਮ ਚੰਦਰ ਦੇ ਰੂਪ ਵਿੱਚ ਦਰਸ਼ਨ ਦੇਣ। ਗੁਰੂ ਕੀ ਸਾਧ ਸਿੰਘ ਜਿਕਰ ਆਉਂਦਾ ਜੀ, ਧੰਨ ਗੁਰੂ ਗੋਬਿੰਦ ਰਾਏ ਜੀ ਬਾਲਕਾਂ ਦਾ ਖੇਲਦੇ ਖੇਲਦੇ ਉਸ ਗੰਗਾ ਦੇ ਤੱਟ 'ਤੇ ਪਹੁੰਚੇ। ਸੇਵਦਤ ਬ੍ਰਾਹਮਣ ਨੂੰ ਰਾਮ ਚੰਦਰ ਦੇ ਰੂਪ ਵਿੱਚ ਦਰਸ਼ਨ ਦੇ ਕੇ ਨਿਹਾਲ ਕੀਤਾ। ਜਦੋਂ ਤੋਂ ਲੈ ਕੇ ਸੇਵਦਤ ਬ੍ਰਾਹਮਣ ਦੀ ਧੰਨ ਗੋਬਿੰਦ ਰਾਏ ਜੀ ਦੇ ਉੱਤੇ ਬਹੁਤ ਪਿਆਰ ਭਾਵਨਾ ਸ਼ਰਧਾ ਬਣੀ। ਸ਼ਹਿਰ ਦਾ ਰਾਜਾ ਮੈਣੀ, ਉਹਦੀ ਰਾਣੀ, ਉਹ ਵੀ ਸੇਵਦਤ ਬ੍ਰਾਹਮਣ ਨੂੰ ਬੇਨਤੀ ਕਰਦੇ ਵੀ ਸਾਨੂੰ ਵੀ, ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਇੱਕ ਪੁੱਤਰ ਦੀ ਦਾਤ ਲੈ ਦਿਓ, ਸਾਡੇ ਘਰ ਪੁੱਤਰ ਨਹੀਂ ਹੈਗਾ। ਸੇਵਦਤ ਬ੍ਰਾਹਮਣ ਨੇ ਕਹਿਣਾ ਕੀਤਾ ਵੀ ਤੁਸੀਂ ਗੋਬਿੰਦ ਰਾਏ ਜੀ ਨੂੰ ਯਾਦ ਕਰੋ, ਕਹਿੰਦੇ ਗੋਬਿੰਦ ਰਾਏ ਜੀ ਨੂੰ ਯਾਦ ਕਰੀ ਜਾਓ, ਗੋਬਿੰਦ ਰਾਏ ਜੀ ਕਿਰਪਾ ਕਰਨਗੇ ਤੁਹਾਡੇ 'ਤੇ, ਉਹ ਮਿਹਰ ਕਰਨਗੇ। ਰਾਜੇ ਦੀ ਵੀ ਸ਼ਰਧਾ ਪੂਰੀ ਕੀਤੀ ਸੀ ਮਹਾਰਾਜ ਨੇ। ਰਾਣੀ ਮੈਣੀ ਦੀ ਗੋਦ 'ਚ ਬੈਠ ਕੇ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਭੁੱਖ ਲੱਗੀ ਆ, ਸਾਨੂੰ ਛਕਣ ਨੂੰ ਦਿਓ। ਉਸ ਟਾਈਮ ਜੋ ਹਾਜ਼ਰ ਮਹਾਰਾਜ ਕਿਹਾ ਜੋ ਹਾਜ਼ਰ ਉਹ ਦਿਓ, ਘੁੰਗਣੀਆਂ ਪੂੜੀਆਂ। ਅਤੇ ਗੁਰੂ ਕੀ ਸਾਧ ਸੰਗਤ ਮਹਾਰਾਜ ਨੇ ਉਹ ਆਪਣੇ ਸਾਥੀਆਂ ਸਮੇਤ ਛਕੇ ਸੀ। ਇਹ ਬਚਨ ਕੀਤਾ ਵੀ ਰੋਜ਼ ਹੀ ਆਇਆ ਕਰਾਂਗੇ, ਅਸੀਂ ਸਭ ਇਹ ਤਿਆਰ ਰੱਖਿਆ ਕਰੋ ਪਦਾਰਥ। ਰਾਣੀ ਨੇ ਬੇਨਤੀ ਕੀਤੀ ਹੈ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ ਦਿਓ, ਪੁੱਤਰ ਦੀ ਦਾਤ ਬਖਸ਼ ਦਿਓ, ਹੋਵੇ ਵੀ ਆਪ ਵਰਗਾ ਸੋਹਣਾ ਸੁੰਦਰ, ਜਿਹਦਾ ਮੁੱਲ ਆਪ ਜੀ ਵਰਗਾ ਹੋਵੇ। ਧੰਨ ਗੋਬਿੰਦ ਰਾਏ ਜੀ ਨੇ ਬਚਨ ਕੀਤਾ ਸੀ, ਮਾਤਾ ਮੈਣੀ, ਮਾਤਾ ਜੀ ਮੇਰੇ ਵਰਗਾ ਤਾਂ ਮੈਂ ਹੀ ਹਾਂ, ਮੈਨੂੰ ਹੀ ਆਪਣਾ ਪੁੱਤਰ ਸਮਝ ਲਓ। ਐਸੇ ਦੀਨ ਦਿਆਲ ਧੰਨ ਗੁਰੂ ਗੋਬਿੰਦ ਰਾਏ ਜੀ ਗੰਗਾ ਦੇ ਰੋਜ਼ ਹੀ ਖੇਡਣ ਜਾਂਦੇ ਆ, ਇਸ਼ਨਾਨ ਕਰਦੇ, ਕਿ ਬੇੜੀ ਬਣਾਈ ਆ, ਗੰਗਾ ਵਿੱਚ ਤੈਰਦੇ ਆ, ਪਾਣੀ ਵਿੱਚ ਜਾਂਦੇ ਆ, ਸੈਰ ਕਰਦੇ ਆ। ਜੇਕਰ ਆਉਂਦਾ ਕਿਤੇ ਗੰਗਾ ਦਾ ਪਾਣੀ ਦਾ ਵਹਾਅ ਬਹੁਤ ਵੱਧ ਗਿਆ, ਜਿਵੇਂ ਪਾਣੀ ਹੜ੍ਹ ਹੁੰਦਾ, ਪਾਣੀ ਬਹੁਤ ਜ਼ਿਆਦਾ ਤੇਜ਼ ਹੋ ਗਿਆ। ਮਾਮਾ ਕਿਰਪਾਲ ਚੰਦ ਜੀ ਬੇੜੀਆਂ ਨੂੰ ਕਹਿੰਦੇ ਵੀ ਕਿਸੇ ਪਾਸੇ ਲਾ ਬੇੜੀ, ਪਾਣੀ ਬਹੁਤ ਜ਼ਿਆਦਾ ਹੋ ਗਿਆ। ਸਾਡਾ ਉਹ ਟਾਈਮ ਬਾਲਕ ਗੁਰੂ ਗੋਬਿੰਦ ਰਾਏ ਨੇ ਆਪਣਾ ਇੱਕ ਚਰਨ ਕੱਢ ਕੇ ਗੰਗਾ ਦੇ ਪਾਣੀ ਨੂੰ ਸੁਹਾ ਦਿੱਤਾ, ਸਾਰਾ ਸਾਨੂੰ ਪਾਣੀ ਠੰਡਾ ਹੋ ਗਿਆ, ਪਾਣੀ ਸ਼ਾਂਤ ਹੋ ਗਿਆ, ਪਹਿਲੇ ਵਹਾਅ ਵਿੱਚ ਆ ਗਿਆ। ਐਸੇ ਦੀਨ ਦਿਆਲ ਮਹਾਰਾਜ ਜੀ ਇੱਕ ਪਰਿਵਾਰ ਨੇ, ਸਰਧਾਵਾਨਾਂ ਨੇ ਕੰਗਣ ਦਾ ਜੋੜਾ, ਕੰਗਣਾਂ ਦਾ ਭੇਟਾ ਕੀਤਾ ਮਾਤਾ ਜੀ ਕੋਲ ਬਾਲਕ ਵਾਸਤੇ, ਅਤੇ ਮਾਤਾ ਜੀ ਨੇ ਦੋਨੇ ਕੰਗਣ ਗੋਬਿੰਦ ਰਾਏ ਦੇ ਹੱਥਾਂ 'ਚ ਪਹਿਨਾ ਦਿੱਤੇ। ਗੋਬਿੰਦ ਰਾਏ ਜੀ ਗੰਗਾ 'ਤੇ ਖੇਡਦੇ ਇੱਕ ਦਿਨ ਇੱਕ ਕੰਗਣ ਲਾ ਕੇ ਗੰਗਾ ਵਿੱਚ ਸਿੱਟ ਕੇ ਆ ਗਏ। ਜਿਹੜੇ ਘਰ ਆਏ ਤਾਂ ਮਾਤਾ ਜੀ ਦੇਖਿਆ, ਪੁੱਛਦੇ ਦੂਆ ਕੰਗਣ ਕਿੱਥੇ ਆ। ਮਾਤਾ ਜੀ ਨਾਲ ਲਿਜਾ ਕੇ ਗੰਗਾ ਦੇ ਤੱਟ 'ਤੇ ਕੰਗਣ ਹੱਥ ਵਿੱਚ ਲਾ ਕੇ, ਦੂਆ ਵੀ ਲਾ ਕੇ, ਬਗਾ ਕੇ ਜ਼ੋਰ ਨਾਲ ਪਾਣੀ ਸਿੱਟ ਕੇ, ਕਹਿੰਦੇ ਆਓ ਦੂਆ ਕੰਗਣ ਵੀ ਉੱਥੇ ਪਿਆ। ਕਹਿੰਦੇ ਗੁਰੂ ਕੀ ਸਾਧ ਸੰਗਤ ਇੰਨਾ ਐਸੇ ਤਿਆਗੀ ਵੈਰਾਗੀ ਬਚਪਨ ਤੋਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ। ਇੱਕ ਮਾਈ ਗੋਟੇ ਕੱਤਦੀ ਆ, ਸੂਤ ਕੱਤਦੀ ਆ, ਮਹਾਰਾਜ ਜੀ ਉਹਦਾ ਸੂਤ ਜਾ ਕੇ ਗੋਟੇ ਖਿਲਾਰ ਦਿੰਦੇ ਆ,
ਉਹ ਮਾਤਾ ਜਾਣ ਕੇ ਮਾਤਾ ਜੀ ਨੂੰ ਅਲਾਮਾ ਦਿੰਦੇ ਆ। ਉਹਦੇ ਕਹਿੰਦੇ ਮੇਰੇ ਅੱਖਾਂ 'ਚ ਨਿਗਾਹ ਵੀ ਘੱਟ ਆ, ਮੈਨੂੰ ਦੀਦਾ ਕੁਛ ਨਹੀਂ, ਜੇ ਮੈਨੂੰ ਦਿਸ ਜਾਵੇ ਤਾਂ ਮੈਂ ਇਹ ਬਾਲਕ ਦੀ ਨੂੰ ਚੰਗੀ ਤਰ੍ਹਾਂ ਕਹਿੰਦੇ ਸਿੱਖਿਆ ਦੇਵਾਂ। ਮਹਾਰਾਜ ਕਹਿੰਦੇ ਰੋ ਜੋ ਨਾ ਹੱਥ ਉਹਦੇ ਅੱਖਾਂ 'ਤੇ ਮਾਰਿਆ, ਸਾਧ ਸੰਗਤ ਨੂੰ ਅੱਖਾਂ ਦੀ ਨਿਗਾਹ ਵੀ ਬਖਸ਼ ਦਿੱਤੀ।

ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਮੇਸ਼ ਪਿਤਾ ਮਹਾਰਾਜ ਜੀ, ਗੁਰੂ ਕਿਸਾਨ ਸਿੰਘ ਜਿਨ੍ਹਾਂ ਨੇ ਬੇਅੰਤ ਉੱਥੇ ਕੌਤਕ ਕੀਤੇ, ਬੀਬੀਆਂ ਪਾਣੀ ਭਰਨ ਵਾਸਤੇ ਆਉਂਦੀਆਂ, ਮਹਾਰਾਜ ਗਲੇਲੇ ਲਾ ਕੇ ਭਾਂਡੇ ਭੰਨ ਦਿੰਦੇ ਆ, ਘੜੇ ਭੰਨ ਦਿੰਦੇ ਆ, ਉਹ ਬੀਬੀਆਂ ਮਹਾਰਾਜ ਨੂੰ ਹੋਲਾਵਾਂ ਦਿੰਦੀਆਂ, ਮਾਤਾ ਜੀ ਨੂੰ, ਮਾਤਾ ਨਾਨਕੀ, ਮਾਤਾ ਗੁਜਰ ਕੌਰ ਜੀ ਨੂੰ, ਅਤੇ ਗੁਰੂ ਕਿਸਾਨ ਸਿੰਘ ਮਹਾਰਾਜ ਨੇ ਮਾਤਾ ਨੇ ਕੀਤਾ, ਉਹਨਾਂ ਬੀਬੀਆਂ ਨੂੰ ਗਾਗਰਾਂ ਲੈ ਦਿੱਤੀਆਂ ਪਿੱਤਲ ਦੀਆਂ, ਮਹਾਰਾਜ ਨੇ ਛੋਟੇ ਹੋਏ ਤੀਰ ਬਣਾ ਲਏ, ਹੁਣ ਮਹਾਰਾਜ ਜੀ ਤੀਰ ਚਲਾਉਂਦੇ ਆ ਗਾਗਰਾਂ ਵਿੱਚ, ਗਾਗਰਾਂ ਬਿੰਨ ਦਿੰਦੇ ਆ। ਇੱਕ ਦਿਨ ਮਹਾਰਾਜ ਨੇ ਇੱਕ ਪਠਾਣੀ ਜਲ ਲੈ ਕੇ ਜਾ ਰਹੀ ਪਾਣੀ ਗਾਗਰ ਭਰ ਕੇ, ਗਰੀਬ ਵਾਲੇ ਕਿਰਪਾ ਕੀਤੀ, ਇੱਕ ਤੀਰ ਜੋਰ ਦੀ ਪੱਥੇ ਚੜ੍ਹਾ ਕੇ ਛੱਡਿਆ, ਉਹ ਗਾਗਰ ਬਿੰਨ ਕੇ ਵਿੱਚ ਚਲਾ ਗਿਆ, ਕੱਪੜੇ ਭਿੱਜ ਗਏ ਬੀਬੀ ਦੇ, ਉਹ ਜਾ ਕੇ ਮਾਤਾ ਜੀ ਨੂੰ ਉਲਾਮਾ ਦਿੰਦੀ ਆ। ਮਾਤਾ ਜੀ ਭਾਗ ਜੀ ਨੂੰ ਕਹਿੰਦੇ ਤੁਸੀਂ ਚੰਗਾ ਨਹੀਂ ਕਰਦੇ, ਉਹ ਪਠਾਣੀ ਦੇ ਤੁਸੀਂ ਕੱਪੜੇ ਭੇਜ ਦਿੱਤੇ, ਇਹ ਗੱਲ ਚੰਗੀ ਨਹੀਂ ਕੀਤੀ। ਧੰਨ ਗੋਬਿੰਦ ਰਾਏ ਜੀ ਕਿਰਪਾ ਕੀਤੀ, ਕਹਿੰਦੇ ਆਓ ਤੁਹਾਨੂੰ ਦਿਖਾ ਲਈਏ, ਕਹਿੰਦੇ ਜਾ ਕੇ ਗਾਗਰ ਦੇਖ ਰਿਹਾ, ਗਾਗਰ ਸਾਧ ਸਮੇਂ ਸਫਾਨੀ ਦਾ ਸੱਪ, ਉਹ ਤੀਰ ਦੇ ਨਾਲ ਮਹਾਰਾਜ ਨੇ ਬਿੰਨਿਆ, ਉਹਦੀ ਮੁਕਤੀ ਕੀਤੀ। ਐਸੇ ਦੀਨ ਦਿਆਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੂੰ ਆਪਾਂ ਸਮੇਂ ਸਮੇਂ ਅਨੁਸਾਰ ਯਾਦ ਕਰਦੇ ਹਾਂ। ਮਹਾਰਾਜ ਦੇ ਬਚਨ ਆ, ਹਮ ਇਹ ਕਾਜ ਜਗਤ ਮੋਹਾਏ, ਧਰਮ ਹੇਤ ਗੁਰਦੇਵ ਪਠਾਏ, ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਹਿੰਦੇ ਦੁਸ਼ਟਾਂ ਦਾ ਨਾਸ਼ ਕਰਨ ਵਾਸਤੇ, ਨਾਮ ਜਪਣੇ ਵਾਲਿਆਂ ਦਾ ਭਲਾ ਕਰਨ ਵਾਸਤੇ, ਉਹਨਾਂ ਦੀ ਸਹਾਇਤਾ ਕਰਨ ਵਾਸਤੇ, ਕਹਿੰਦੇ ਸੰਸਾਰ ਦੇ ਉੱਤੇ ਸਾਡਾ ਆਉਣਾ ਹੋਇਆ। ਮਹਾਰਾਜ ਕਿਰਪਾ ਕਰੇ, ਜਮ ਹਮ ਧਰਮ ਕਰਮ ਹੋ ਆਏ, ਦੇਵ ਲੋਕ ਦਾ ਪਿਤਾ ਸੁਧਾਏ।

ਝੰਡਾ ਚੱਲਦਾ ਹੋਵੇ ਉਹ ਸਵਾ ਮਨ ਚ ਦੇਊ ਲਾ ਕੇ ਉਸ ਟਾਈਮ ਸਵੇਰ ਦਾ ਖਾਣਾ ਖਾਇਆ ਕਰਦਾ ਸੀਗਾ। ਕਿੰਨੀਆਂ ਕੁ ਉਹਨੇ ਕਿੰਨੇ ਕੁ ਮੰਦਰ ਢਾਹੇ, ਕਿੰਨੇ ਕੁ ਮਸੀਤਾਂ ਬਣਾਈਆਂ, ਕਿੰਨੇ ਕੁ ਲੋਕ ਮੌਤ ਦੇ ਘਾਟ ਉਤਾਰੇ। ਇਸ ਸਮੇਂ ਦੇ ਵਿੱਚ ਔਰੰਗਜ਼ੇਬ ਦਾ ਪੈਗਾਮ ਕਸ਼ਮੀਰ ਦੇ ਬ੍ਰਾਹਮਣਾਂ ਕੋਲ ਪਹੁੰਚਦਾ। ਸ਼ੇਰ ਮੁਹੰਮਦ ਦੇ ਰਾਹੀਂ ਜਿਹੜਾ ਕਸ਼ਮੀਰ ਦਾ ਸੂਬੇਦਾਰ ਆ, ਉਹਨੇ ਜਾ ਕੇ ਕਹਿਣਾ ਕੀਤਾ ਬ੍ਰਾਹਮਣਾਂ ਨੂੰ, ਕਿਰਪਾ ਦਾ ਬ੍ਰਾਹਮਣ ਹੋ ਬ੍ਰਾਹਮਣ ਇਕੱਠੇ ਕਰਕੇ, ਵੀ ਔਰੰਗਜ਼ੇਬ ਦਾ ਤੁਹਾਡੇ ਵਾਸਤੇ ਪੈਗਾਮ ਆਇਆ ਵੀ ਇਸਲਾਮ ਆ ਧਾਰਨ ਕਰ ਲਓ, ਮੁਸਲਮਾਨ ਬਣ ਜਾਵੋ, ਮੈਂ ਹੋਰ ਦੂਸਰਾ ਧਰਮ ਦੇਖਣਾ ਨਹੀਂ ਚਾਹੁੰਦਾ। ਕਿਰਪਾ ਰਾਮ ਬ੍ਰਾਹਮਣ ਹੋਣਾ ਨੇ ਕਹਿੰਦੇ ਉਸ ਵੇਲੇ ਉਹਨਾਂ ਕੋਲ ਇੱਕ ਮਹੀਨੇ ਦੀ ਮੋਹਲਤ ਮੰਗੀ, 6 ਮਹੀਨੇ ਦੀ, ਵੀ ਸਾਨੂੰ 6 ਮਹੀਨੇ ਸਮਾਂ ਦਿੱਤਾ ਜਾਵੇ, ਫਿਰ ਅਸੀਂ ਤੁਹਾਨੂੰ ਦੱਸ ਦੇਵਾਂਗੇ ਵੀ ਮੁਸਲਮਾਨ ਬਣਨਾ ਜਾਂ ਨਹੀਂ ਬਣਨਾ, ਜਾਂ ਸਾਨੂੰ ਮੌਤ ਕਬੂਲ ਆ। ਜੇ 6 ਮਹੀਨੇ ਬੜੇ ਤਾਪ ਕੀਤੇ ਉਹਨੇ, 6 ਮਹੀਨੇ ਬੜੇ ਉਹਨੇ ਹਵਨ ਕੀਤੇ, ਸਾਧ ਸੰਗਤ ਜ਼ਿਕਰ ਹੁੰਦਾ ਵੀ ਕਿਸੇ ਦੇਵੀ ਦੇਵਤਿਆਂ ਦੀ ਬਾਂਹ ਨਹੀਂ ਫੜੀ। ਅਖੀਰ ਉਹ ਅੜੀਸਾ ਵਿੱਚ ਜਗਨਨਾਥਪੁਰੀ ਪਹੁੰਚਦੇ ਆ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਬਾਰਕ ਚਰਨ ਪਾਏ ਸੀ। ਉੱਥੇ ਪਹੁੰਚ ਕਰਕੇ

ਜੇ ਤੁਸੀਂ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ ਤੇ ਤੁਹਾਡੀ ਸਹਾਇਤਾ ਕਰਨ ਨੂੰ ਹੋਰ ਕੋਈ ਸਮਰੱਥ ਨਹੀਂ, ਕੇਵਲ ਤਾਂ ਕੇਵਲ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ, ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ, ਨੌਵੇਂ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਿਵਾਲਕ ਦੀਆਂ ਪਹਾੜੀਆਂ ਵਿੱਚ ਰਹਿ ਰਹੇ ਆ। ਉਹਨਾਂ ਨੇ ਸਤਲੁਜ ਦੇ ਕੰਢੇ 'ਤੇ ਆਪਣਾ ਨਗਰ ਵਸਾਇਆ, ਉੱਥੇ ਜਾ ਕੇ ਆਪਣੀ ਪੁਕਾਰ ਕਰੋ, ਉਹ ਤੁਹਾਡੀ ਸਹਾਇਤਾ ਕਰ ਸਕਦੇ ਆ, ਉਹ ਤੁਹਾਡੀ ਬਾਂਹ ਫੜ ਸਕਦੇ ਆ। ਕਿਰਪਾ ਦਾ ਬ੍ਰਾਹਮਣ ਦੀ ਅਗਵਾਈ ਵਿੱਚ 500 ਦਾ ਜਥਾ ਬ੍ਰਾਹਮਣ ਲੈ ਕੇ ਉੱਥੇ ਚੱਲੇ ਸੀ ਕਸ਼ਮੀਰ ਤੋਂ। ਚੱਲਦੇ ਚੱਲਦੇ ਬੰਧ ਕੱਟਦੇ ਹੋਏ, ਕਿਉਂ ਅੱਗੇ ਤੁਰ ਕੇ ਆਉਂਦੇ ਹੁੰਦੇ ਸੀ, ਸ੍ਰੀ ਅਨੰਦਪੁਰ ਸਾਹਿਬ ਜਥਾ ਪਹੁੰਚਦਾ ਬ੍ਰਾਹਮਣਾਂ ਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਆ।

ਇਹ ਅਰਦਾਸ ਕਰ ਰਹੇ ਮਨ ਹੀ ਮਨ ਵਿੱਚ ਸਾਰੇ ਵੀ ਗਰੀਬ ਨਵਾਜ਼ ਸਾਡੀ ਬੋੜੀ ਕਰੋ, ਸਾਡਾ ਡੁੱਬਦਾ ਧਰਮ ਬਚਾਓ। ਜੋ ਔਰੰਗਜ਼ੇਬ ਦੇ ਜ਼ੁਲਮ ਦੇ ਮੋਹਰੇ ਸਾਡਾ ਧਰਮ ਜਿਹੜਾ ਹੜਿਆ ਜਾ ਰਿਹਾ, ਕੋਈ ਠੱਲ ਪਾਉਣ ਨੂੰ ਔਰੰਗਜ਼ੇਬ ਨਾਲ ਗੱਲ ਕਰਨ ਨੂੰ ਕੋਈ ਹੈ ਨਹੀਂ। ਗੁਰੂ ਕੀ ਸਾਧ ਸੰਗਤ

ਸਾੜੀ ਪਕੜੀਏ ਹਰ ਗੋਬਿੰਦ ਕੇ ਚੰਦ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਸਪੁੱਤਰ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਰੀ ਵਾਰਤਾ ਸੁਣ ਕੇ ਮਹਾਰਾਜ ਜੀ ਚੌਂਕੜਾ ਲਾ ਕੇ ਸਮਾਧੀ ਲਾ ਕੇ ਸਜੇ ਵਾ। ਬਾਲ ਗੋਬਿੰਦ ਰਾਏ ਜੀ ਵੀ ਖੇਡਦੇ ਹੋਏ ਮਹਾਰਾਜ ਜੀ ਆਣ ਗੁਰੂ ਪਿਤਾ ਦੀ ਗੋਦ 'ਚ ਬੈਠਦੇ ਆ, ਸਾਰਾ ਸੀਨ ਦੇਖਦੇ ਆ। ਸੀਨ ਦੇਖਦੇ ਹੋਏ ਬ੍ਰਾਹਮਣ ਰੋਂਦੇ ਵੀ ਦੇਖਦੇ ਆ। ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਵੀ ਇਹ ਜਿਹੜੇ ਲੋਕ ਰੋ ਰਹੇ ਆ, ਇਹ ਕੀ ਮੰਗਦੇ ਆ, ਕੀ ਤਕਲੀਫ ਆ, ਕੀ ਚਾਹੁੰਦੇ ਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਰਪਾ ਕੀਤੀ, ਸਮੇਂ ਦਾ ਮਾਲਕ ਔਰੰਗਜ਼ੇਬ ਬਾਦਸ਼ਾਹ ਇਹਨਾਂ ਨੂੰ ਮੱਲੋ ਮੱਲੀ ਮੁਸਲਮਾਨ ਬਣਾ ਰਿਹਾ। ਇਹਦਾ ਧਰਮ ਜਿਹੜਾ ਬਹੁਤ ਖਤਰੇ ਦੇ ਵਿੱਚ ਆ। ਇਹ ਆਪਣਾ ਧਰਮ ਬਚਾਉਣ ਵਾਸਤੇ

ਇਹ ਗੁਰੂ ਤੇਗ ਬਹਾਦਰ ਜੀ ਕੀ ਇਸ ਵੇਲੇ ਆਪ ਜੀ ਤੋਂ ਵੱਡਾ ਕੋਈ ਇਹ ਦੁਨੀਆਂ ਵਿੱਚ ਮਹਾਤਮਾ ਬੰਦਗੀ ਵਾਲਾ ਭਗਤੀ ਵਾਲਾ ਹੈ? ਭਾਵ ਆਪ ਹੀ ਦਿੱਲੀ ਜਾ ਕੇ ਆਪਣੀ ਸੀਸ ਦਾ ਬਲੀਦਾਨ ਦੇ ਕੇ ਭਾਰਤ ਦੇ ਲੋਕਾਂ ਦਾ ਰੁੜਿਆ ਜਾਂਦਾ ਧਰਮ ਇਹਨੂੰ ਬਚਾਉਣਾ ਕਰੋ। ਧੰਨ ਸ਼੍ਰੀ ਤੇਗ ਬਹਾਦਰ ਸਾਹਿਬ ਨੇ ਬਹੁਤ ਬ੍ਰਾਹਮਣਾਂ ਨੂੰ ਹੌਸਲਾ ਦਿੱਤਾ, ਉਹਨਾਂ ਸਮਝਾਉਣਾ ਕੀਤਾ ਵੀ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦੀ ਬੰਦਗੀ ਨਾਲ ਜੁੜੋ, ਔਰੰਗਜ਼ੇਬ ਨੂੰ ਇਹ ਗੱਲ ਕਹਿ ਦੇਵੋ ਜੇ ਸਾਡਾ ਗੁਰੂ ਮੁਸਲਮਾਨ ਬਣ ਜਾਵੇ ਤਾਂ ਅਸੀਂ ਆਪ ਤੋਂ ਆਪ ਮੁਸਲਮਾਨ ਬਣ ਜਾਵਾਂਗੇ, ਤਲਵਾਰ ਚੱਕਣ ਦੀ ਲੋੜ ਨਹੀਂ। ਗੁਰੂ ਕੀ ਸਾਧ ਸੰਗਤ ਬ੍ਰਾਹਮਣਾਂ ਦੀ ਖੁਸ਼ੀ ਹੋਈ, ਹੌਸਲਾ ਮਿਲਿਆ, ਜਾਨ 'ਚ ਜਾਨ ਪਈ। ਇਹ ਧਰਮ ਜਿਹੜਾ ਇੱਕ ਬਹੁਤ ਵੱਡੀ ਚੀਜ਼ ਆ, ਧਰਮ ਦੇ ਵਿੱਚ ਰਹਿਣ ਕਰਕੇ ਹੀ ਬੇੜਾ ਪਾਰ ਹੁੰਦਾ ਜ਼ਿੰਦਗੀ ਦਾ, ਧਰਮ ਕਮਾਉਣ ਦੇ ਨਾਲ ਹੀ ਦਰਗਾਹ ਜਹਾਜ਼ੀ ਲੱਗਦੀ ਆ। ਜਿੰਨੀਆਂ ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਧਰਮ ਦੇ ਬਦਲੇ, ਆਪਣੇ ਸਰੀਰ ਬਲੀਦਾਨ ਲਾਏ, ਉਹਨਾਂ ਸਾਰਿਆਂ ਧਰਮ ਕਮਾਇਆ, ਉਹਨਾਂ ਸਾਰਿਆਂ ਗੁਰਸਿੱਖਾਂ ਦੀ ਬਦੌਲਤ, ਕੁਰਬਾਨੀਆਂ ਦੀ ਬਦੌਲਤ ਅੱਜ ਆਪਾਂ ਸਾਰੀ ਦੁਨੀਆਂ ਵਿੱਚ ਸਿਰ ਉੱਚਾ ਕਰਕੇ ਵਿਚਰ ਰਹੇ ਹਾਂ। ਸਾਰੀ ਦੁਨੀਆਂ ਵਿੱਚ ਗੁਰਸਿੱਖ ਦਸਤਾਰਧਾਰੀ ਹੋ ਕੇ ਆਪਣੀ ਦਸਾਂ ਨੂੰ ਦੀ ਕਿਰਤ ਵੀ ਕਰਦੇ ਆ, ਆਪਣੇ ਭਲੇ ਵਾਸਤੇ ਗੁਰੂ ਘਰ ਸਜਾਇਓ ਆ। ਜਿੱਥੇ ਗੁਰੂ ਕੀ ਸਾਧ ਸੰਗਤ ਗੁਰਬਾਣੀ ਦੇ ਪਾਠ ਹੁੰਦੇ ਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸੁਭਾਏਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਦੇ ਬਖਸ਼ਦੇ ਆ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ, ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨ ਵਿਰਲੇ ਜਾਤੇ, ਸੁਣੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੋ ਮੇਰੇ ਚੀਤਾ, ਨਾਨਕ ਏਕ ਕਰੇ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੀ ਬੌੜੀ ਕਰ ਰਹੇ ਆ, ਸਾਡੇ ਤੇ ਮਿਹਰਾਂ ਕਰ ਰਹੇ ਆ, ਖੁੱਲ੍ਹੇ ਦਰਸ਼ਨ ਦਾਰੇ ਬਖਸ਼ਦੇ ਆ। ਜਿਸ ਇਲਾਕੇ ਬਾਣੀ ਪੜ੍ਹੀ ਜਾਂਦੀ ਆ, ਬਾਣੀ ਦਾ ਪ੍ਰਚਾਰ ਹੁੰਦਾ, ਸਾਧ ਸੰਗਤ ਧਰਤੀ ਉਹ ਪੌਣ ਪਾਣੀ ਵੀ ਪਵਿੱਤਰ ਹੁੰਦਾ। ਗਰੀਬ ਨਵਾਜ਼ ਨੇ ਬੜੀ ਮਿਹਰ ਕੀਤੀ, ਦਇਆ ਕੀਤੀ,

ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ 'ਚ ਬੈਠ ਕੇ ਸਾਧੂਆਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ। ਗੁਰੂ ਕੀ ਸਾਧ ਸੰਗਤ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਬਾਣੀ ਵਚਨ ਆਉਂਦਾ ਵੀ ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ। ਕਹਿੰਦੇ ਸਰੀਰ ਮਿਲਿਆ ਕਿਸ ਕੰਮ ਵਾਸਤੇ ਮਿਲਿਆ, ਕਿਸ ਕਰਨ ਲਈ ਆਏ ਆ, ਕਿਹੜੇ ਚੰਗੇ ਕਰਮ ਦਾ ਫਲ ਮਨੁੱਖਾ ਦੇ ਮਿਲੀ ਆ। ਮਹਾਰਾਜ ਕਿਰਪਾ ਕਰਦੇ ਗੁਰਬਾਣੀ ਵਿੱਚ ਜਿਹੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤੇ ਸਰਾਮ ਸੁਨੇਹੀ, ਜਿਸ ਨਿਰੰਕਾਰ ਨੇ ਕਿਰਪਾ ਕੀਤੀ ਸੋਹਣਾ ਸੁੰਦਰ ਸਰੀਰ ਬਖਸ਼ਿਆ, ਦੀਨੇ ਹਾਸਤ ਪਾਵ ਕਰਨ ਨੇਤਰ ਰਸਨਾ, ਸੋਹਣਾ ਸੋਨੇ ਵਰਗਾ ਸਰੀਰ ਬਖਸ਼ਿਆ, ਸੋਹਣੇ ਇੰਦਰੇ ਬਖਸ਼ੇ, ਗੁਰਬਾਣੀ ਪੜ੍ਹਨ ਵਾਸਤੇ ਹੱਥ ਬਖਸ਼ੇ, ਸੇਵਾ ਕਰਨ ਵਾਸਤੇ ਗਰੀਬ ਨਾਲ ਕਿਰਪਾ ਕਰਦੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਨੇ, ਉਪਦੇਸ਼ ਜੋ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਜੋ ਸਤਿਗੁਰਾਂ ਦਾ ਉਪਦੇਸ਼ ਆ, ਜੋ ਸਤਿਗੁਰਾਂ ਦੀ ਸਿੱਖਿਆ ਆ, ਸਿੱਖੀ ਸਿੱਖਿਆ ਗੁਰ ਵਿਚਾਰ, ਇਹ ਕਲਯੁਗ ਨੂੰ ਤਾਰਨ ਵਾਸਤੇ ਆਪ ਨਾਰਾਇਣ

ਕਾਲਾ ਧਾਤ ਜਗ ਮੈਂ ਪਦ ਵਧਿਓ, ਨਿਰੰਕਾਰ ਆਕਾਸ ਜੋ ਜਗ ਮੰਡਲ ਕਰਿਓ। ਜੋ ਨਿਰਾਕਾਰ ਵਾਹਿਗੁਰੂ ਪਰਮੇਸ਼ਰ ਜਾਂ ਗੁਰੂ ਨਾਨਕ ਸਾਹਿਬ ਦੇ ਸਰੂਪ ਵਿੱਚ ਧਰਤੀ 'ਤੇ ਆਉਣਾ ਕੀਤਾ, ਗੁਰੂ ਕੀ ਸਾਧ ਸੰਗਤ ਜੀ ਦਾ ਸਮੇਂ ਸਮੇਂ ਅਨੁਸਾਰ ਦਸ ਜਾਮੇ ਧਾਰਨ ਕੀਤੇ, ਸਾਨੂੰ ਮਹਾਰਾਜ ਨੇ ਬਾਣੀ ਬਖਸ਼ੀ ਕੀਤੀ, ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬੂ ਡੋਲੇ, ਸਾਨੂੰ ਮਹਾਰਾਜ ਨੇ ਸੇਵਾ ਦਾ ਕਰਨ ਦਾ ਉਤਸ਼ਾਹ ਬਖਸ਼ਿਆ, ਸਾਨੂੰ ਮਹਾਰਾਜ ਨੇ ਸੱਤ ਸੰਗਤ ਕਰਨ ਦੀ ਸੋਝੀ ਬਖਸ਼ੀ। ਉਹ ਵੀ ਸਮਾਂ ਸੀ ਜਿਸ ਵੇਲੇ ਆਪਾਂ ਗਰੀਬ ਲੋਕ ਇੱਦਾਂ ਸੱਤ ਸੰਗਤ ਕਰ ਨਹੀਂ ਸਕਦੇ, ਅਤੇ ਮਹਾਰਾਜ ਕਿਰਪਾ ਕਰਦੇ ਗੁਰਬਾਣੀ ਵਿੱਚ ਸਾਧ ਸੰਗਤ ਹੋਏ ਨਿਰਮਲਾ ਕੱਟੀਏ ਜੰਮ ਕੀ ਫਾਸ, ਕਹਿੰਦੇ ਸਾਧ ਸੰਗਤ 'ਚ ਆਣ ਕੇ ਜਿਹੜੇ ਪਾਪ ਧੋਤੇ ਜਾਂਦੇ ਆ, ਆਤਮਾ ਨਿਰਮਲ ਹੁੰਦੀ ਆ, ਸਾਧੂਆਂ ਦੇ ਚਰਨਾਂ 'ਚ ਹਾਰੀ ਲੱਗਦੀ ਆ, ਇਹ ਜਨਮ ਸਫਲ ਬਣਾਉਣ ਵਾਸਤੇ ਪਾਤਸ਼ਾਹ ਸਾਨੂੰ ਇਹ ਸੰਗਤ ਬਖਸ਼ੀ ਆ, ਜਿਹਦੇ 'ਚ ਮਹਾਰਾਜ ਵਾਰ ਵਾਰ ਕਿਰਪਾ ਕਰਦੇ, ਪ੍ਰਾਣੀ ਨੂੰ ਗੁਰੂ ਵਾਲਾ ਬਣਨ ਵਾਸਤੇ ਵੀ ਤਗੀਦ ਕਰਦੇ ਆ, ਬਾਣੀ ਸਤਵਾਂ ਦੇ ਬਚਨ ਆ, ਸਤਿਗੁਰੂ ਬਾਝੋਂ ਗੋਰ ਨਹੀਂ ਕੋਈ, ਨਗੋਰੇ ਕਾ ਹੈ ਨੌ ਬੁਰਾ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ, ਗੁਰੂ ਤੋਂ ਬਗੈਰ ਸਾਧ ਸੰਗਤ ਤੇ ਜੀਵਨ ਜਿਹੜਾ ਅਧੂਰਾ, ਗਰੀਬ ਨਾਲ ਧਨ ਰੰਗ ਦੇ ਪਾਸੇ ਬਚਨਾ, ਜੇ ਸੌ ਚੰਦਾ ਉਗਵੈ ਸੂਰ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿੰਦ ਘੋਰ ਅੰਧਾਰ, ਇੰਨੇ ਸੂਰ ਚੜ੍ਹ ਜਾਣ ਚੰਦਰ ਮੇ ਚੜ੍ਹ ਜਾਣ ਧਰਤੀ ਇੰਨੀ ਰਸ਼ਨਾਈ ਹੋ ਜਾਵੇ, ਪਰ ਗੁਰੂ ਤੋਂ ਬਗੈਰ ਮਨੁੱਖ ਦੇ ਮਨ ਦਾ ਜਿਹੜਾ ਅਗਿਆਨਤਾ ਇਹਦਾ ਹਨੇਰਾ ਉਹ ਦੂਰ ਨਹੀਂ ਹੁੰਦਾ। ਮਹਾਰਾਜ ਕਿਰਪਾ ਕਰਦੇ, ਕੁੰਭੇ ਬੱਧਾ ਜਲ ਰਹੇ ਜਲ ਬਿੰਦ ਕੁੰਭ ਨਾ ਹੋਏ, ਘੜੇ ਵਿੱਚ ਕਹਿੰਦੇ ਇੱਕ ਜਲ ਟੇਕਦਾ ਆ, ਘੜੇ ਤੋਂ ਬਗੈਰ ਜਲ ਟੇਕਦਾ ਨਹੀਂ, ਗਿਆਨ ਕਾ ਬੱਧਾ ਮਨ ਰਹੇ ਗੁਰਬਿੰਦ ਗਿਆਨ ਨਾ ਹੋਏ, ਜੇ ਮਨ ਨੂੰ ਗਿਆਨ ਹੋਵੇ ਤਾਂ ਸੋਝੀ ਹੁੰਦੀ ਨਾਮ ਜਪਣੇ ਦੀ, ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਸਿਮਰਨ ਕਰਨ ਦੀ, ਸਤ ਸੰਗਤ ਕਰਨ ਦੀ, ਪਰ ਗੁਰੂ ਤੋਂ ਬਗੈਰ ਗਿਆਨ ਪ੍ਰਾਪਤ ਨਹੀਂ ਹੁੰਦਾ। ਗਰੀਬ ਨਿਵਾਜ ਨੇ ਸਮੇਂ ਸਮੇਂ ਅਨੁਸਾਰ ਜਿਵੇਂ ਮਰਿਆਦਾ ਚੱਲਦੀ ਸੀ, ਜੇ ਪ੍ਰਾਣੀ ਗੁਰਸਿੱਖੀ ਧਾਰਨ ਕਰਨ ਵਾਸਤੇ ਬੇਨਤੀ ਕਰਦੇ ਤੇ ਮਹਾਰਾਜ ਜੀ ਚਰਨ ਘਾਲਤ ਦੇ ਕੇ ਸਤਨਾਮ ਦਾ ਉਪਦੇਸ਼ ਬਖਸ਼ਦੇ ਸੀ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਲਿਖੇ, ਇਹ ਸੁਣੀ ਪਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜੱਗ ਮਾਹੇ ਬਿਠਾਇਆ, ਚਰਨ ਤੋਂ ਇਹ ਰਹਿ ਰਾਸ ਕਰ ਚਰਨਾਮਤ ਸਿੱਖਾਂ ਬੁਲਾਇਆ। ਸੋ ਸਤਿਗੁਰਾਂ ਨੇ ਇਹ ਵਡਭਾਗਾ ਸਮਾਂ ਬਖਸ਼ਿਆ ਮਨੁੱਖਾ ਦੇਹ ਦੇ ਵਿੱਚ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਸਿਮਰਤ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ, ਨਾਲ ਨਾਲ ਗੁਰੂ ਵਾਲੇ ਬਣਨਾ। ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਆਪਣੇ ਗੁਰਸਿੱਖਾਂ ਨੂੰ ਮਾਣ ਬਖਸ਼ਿਆ, ਅੰਮ੍ਰਿਤ ਦੇ ਕੇ ਸਾਨੂੰ ਸਰਦਾਰੀਆਂ ਰਾਜ ਭਾਗ ਬਖਸ਼ੀ ਕੀਤੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੂਸਰੇ ਲਿਖਦੇ, ਵਾਹ ਪ੍ਰਗਟਿਓ ਮਦ ਅਗੰਬੜਾ ਵਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪਾਤਸ਼ਾਹ ਵਰਗਾ ਦੁਨੀਆਂ 'ਤੇ ਕੋਈ ਗੁਰੂ ਨਹੀਂ, ਕੋਈ ਮਨੁੱਖ ਨਹੀਂ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਲਮ ਫੜੀ 17,500 ਛੰਦ ਲਿਖ ਦਿੱਤੇ, ਜੇ ਮਹਾਰਾਜ ਨੇ ਤਲਵਾਰ ਚੱਕੀ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, 14 ਲੜਾਈਆਂ ਲੜੀਆਂ ਮਹਾਰਾਜ ਨੇ। ਸਤਿ ਸ੍ਰੀ ਅਕਾਲ। ਇਹ ਲੜਾਈਆਂ ਵਿੱਚੋਂ ਕੋਈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕੋਈ ਲੜਾਈ ਸ਼ੁਰੂ ਨਹੀਂ ਕੀਤੀ ਗਈ। ਗੁਰੂ ਗੋਬਿੰਦ ਸਿੰਘ ਦੇ ਉੱਤੇ ਫੌਜਾਂ ਚੜ੍ਹ ਕੇ ਆਉਂਦੀਆਂ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਈਨ ਮਨਾਉਣ ਵਾਸਤੇ, ਦੀਨ ਮਨਾਉਣ ਵਾਸਤੇ, ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣਾ ਡਿਫੈਂਸ ਬਣਾਉਂਦੇ ਸੀ, ਆਪਣਾ ਡਿਫੈਂਸ ਕਰਦੇ ਸੀ, ਜਿਹਨਾਂ 14 ਲੜਾਈਆਂ ਸਾਧੂਆਂ ਦੀ ਜਿੱਤ ਹੁੰਦੀ ਰਹੀ। ਕੋਈ ਬਾਦਸ਼ਾਹ ਇੱਕ ਜੰਗ ਦਾ ਜੇਤੂ ਹੋਊਗਾ, ਦੋਵਾਂ ਦਾ ਹੋਊਗਾ, ਚੌਂ ਦਾ ਹੋਊਗਾ, ਧੰਨ ਕਲਗੀਆਂ ਵਾਲੇ, ਬਾਜਾਂ ਵਾਲੇ, ਸ਼ਹਿਨਸ਼ਾਹ ਤਾਜਾਂ ਵਾਲੇ,
14 ਜੰਗਾਂ ਦੇ ਜੇਤੂ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਬਹੁਤ ਵੱਡੇ ਸੋਢੀ ਸੁਲਤਾਨ ਜਰਨੈਲ। ਜਿਹਾਂ ਦੇ ਬਚਨੀ ਸਵਾ ਲੱਖ ਸੇ ਇੱਕ ਲੜਾਊਂ ਤਬੇ ਨਾਮ ਗੋਬਿੰਦ ਸਿੰਘ ਕਹਾਊਂ। ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਸਾਨੂੰ ਸੇਵਾ ਸਿਮਰ ਦੀਆਂ ਸੇਧਾਂ ਬਖਸ਼ੀਆਂ, ਜਿੱਥੇ ਮਹਾਰਾਜ ਸਾਨੂੰ ਇਹ ਸੱਤ ਸੰਗਤ ਦੀ ਬਖਸ਼ੀ ਕੀਤੀ, ਸਾਨੂੰ ਆਪਣੇ ਧਨ ਵਿੱਚ ਰਹਿਣ ਦੀ ਮਹਾਰਾਜ ਨੇ ਸੋਝੀ ਬਖਸ਼ੀ, ਧਰਮ ਦੀ ਕਮਾਈ ਕਰਨ ਵਾਸਤੇ ਮਹਾਰਾਜ ਨੇ ਦ੍ਰਿੜ ਵਿਸ਼ਵਾਸ ਬਖਸ਼ਿਆ। ਜਿਹੜੇ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਨੂੰ ਜਾਣਾ ਸੀ, ਉਸ ਵੇਲੇ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੜ ਲਾਇਆ। ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਜੀ ਦਸਾਂ ਗੁਰੂਆਂ ਦੀ ਪ੍ਰਗਟ ਜੋਤ ਆ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਲੋੜ ਆ ਆਪਾਂ ਸਾਰਿਆਂ ਨੂੰ ਪਿਆਰ ਅਤੇ ਸ਼ਰਧਾ ਅਤੇ ਭਾਵਨਾ ਦੀ। ਗਰੀਬ ਰਾਜ ਨੇ ਬਹੁਤ ਸੁਹਾਵਨਾ ਸਮਾਂ ਬਖਸ਼ ਕੀਤਾ, ਆਪਾਂ ਸੱਤ ਸੰਗ ਜੀ ਬੈਠ ਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹਾਂ। ਜਿੱਥੇ ਆਪਾਂ ਸੱਤ ਸੰਗ ਦੇ ਬੈਠਦੇ ਹਾਂ, ਮਾਤਾ ਕਿਰਪਾ ਕਰਦੇ ਆ, ਸਮਝਾਉਂਦੇ ਵੀ ਸਿਮਰੋ, ਸਿਮਰ ਸਿਮਰ ਸੁੱਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਮਹਾਰਾਜ ਦਾ ਸਿਮਰਨ ਕਰਨਾ ਇਹ ਵੀ ਸਭ ਤੋਂ ਉੱਚਾ ਆ। ਮਹਾਰਾਜ ਨੂੰ ਯਾਦ ਕਰਨਾ ਸਿਮਰਨ ਰਾਹੀਂ ਸਾਡੇ ਸਵਾਸ ਵੀ ਲੇਖੇ ਲੱਗਦੇ ਆ। ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਤੇ ਗਰੀਬ ਨਾਲ ਕਿਰਪਾ ਕਰਦੇ ਜਪ ਮਨ ਸਤਨਾਮ, ਸਦਾ ਸਤਨਾਮ। ਸਦਾ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਜਿਹਦੇ ਨਾਲ ਮਨੁੱਖਾ ਜੀਵਨ ਸਫਲਾ ਹੁੰਦਾ, ਨਾਲ ਗੁਰੂ ਵਾਲੇ ਬਣੀਏ। ਗੁਰੂ ਵਾਲੇ ਬਣਾਂਗੇ, ਗੁਰੂ ਬਾਂਹ ਫੜੂਗਾ, ਫਿਰ ਪੜ੍ਹੀ ਬਾਣੀ ਕੀਤੀ ਸੇਵਾ ਸਾਰੀ ਸਫਲ ਹੁੰਦੀ ਆ। ਮਹਾਂਪੁਰਸ਼ ਬਾਬਾ ਗਿਆਨ ਸਿੰਘ ਜੀ, ਵੱਡੇ ਮਹਾਂਪੁਰਸ਼, ਕਹਿੰਦੇ ਹੁੰਦੇ ਸੀ ਜੇ ਬਾਲਕਾ ਕਾਲਜ ਤੋਂ ਬਾਅਦ ਯੂਨੀਵਰਸਿਟੀ ਜਾਂਦਾ, ਉੱਥੇ ਐਡਮਿਸ਼ਨ ਨਹੀਂ ਲੈਂਦਾ, ਤਲੀਮ ਭਾਵੇਂ ਉਹ 4 ਸਾਲ ਪੂਰੀ ਲੈ ਲਵੇ, ਉਹਨੂੰ ਕਹਿੰਦੇ ਕੋਈ ਸਰਟੀਫਿਕੇਟ, ਕੋਈ ਡਿਗਰੀ ਨਹੀਂ ਮਿਲਦੀ ਕਹਿੰਦੇ। ਅਤੇ ਨਾਲ ਕਹਿਣਾ ਕਹਿਣਾ ਖੰਡੇ ਬਾਟੇ ਅੰਮ੍ਰਿਤ ਛਕਣੇ, ਨਾਲ ਹੀ ਖਾਲਸਾ ਪੰਥ ਸਾਡਾ ਦਾਖਲਾ ਹੁੰਦਾ ਕਹਿੰਦੇ। ਖੰਡੇ ਬਾਟੇ ਅੰਮ੍ਰਿਤ ਕਹਿੰਦੇ ਛਕੀਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੜ ਲੱਗੀਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਮਸਕਾਰ ਕਰੀਏ, ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ, ਜੋ ਮੰਗੈ ਠਾਕੁਰ ਆਪਣੇ ਸੋਈ ਸੋਈ ਦੇਵੈ, ਨਾਨਕ ਦਾਸ ਮੁਕਤ ਹੈ ਜੋ ਬੋਲੇ, ਇਹਾਂ ਉਹਾਂ ਸੱਚ ਹੋ ਹੈ। ਗਰੀਬਾਂ ਨੇ ਕਿਰਪਾ ਕੀਤੀ, ਵਡਭਾਗਾ ਸਮਾਂ ਬਖਸ਼ਿਆ, ਥੋੜ੍ਹਾ ਸਮਾਂ ਸਿਮਰਨ ਕਰ ਲਈਏ, ਜਿਵੇਂ ਸੱਚੇ ਪਾਤਸ਼ਾਹ ਰਹਿਮਤ ਕੀਤੀ ਆਪਾਂ ਸਾਰੇ ਪਿਆਰ

ਕਰਦੇ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹੋ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਗੁਰਬਾਣੀ ਦੇ ਬਚਨ ਵੀ ਸਰੀਰ ਨੂੰ ਦੇਹ ਨੂੰ ਦੇਵ ਤੇ ਵੀ ਮੰਗਦੇ ਆ, ਤਰਸਦੇ ਆ। ਸਾਨੂੰ ਇਹ ਮਨੁੱਖਾ ਦੇਹ ਮਿਲੀ ਆ, ਜਿਹ ਪਾਸਿਆ ਕਿਰਪਾ ਕਰੇ ਭਜੋ ਗੋਬਿੰਦ ਪੂਰ ਮਤ ਜਾਹੋ। ਮਾਨਸ ਜਨਮ ਦਾ ਇਹੀ ਲਾਹੋ, ਇਹ ਮਾਨਸ ਜਨਮ ਦਾ ਸਭ ਤੋਂ ਵੱਡਾ ਲਾਭ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ।

ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੇ ਦਾਤ। ਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਵੇ ਤੇ ਕੋਈ ਦਾਤ ਖੋ ਨਹੀਂ ਸਕਦਾ। ਗੁਰ ਕਾ ਬਚਨ ਬਸੇ ਜੀ ਨਾਲੇ, ਜਲ ਨਹੀਂ ਡੋਬੇ ਤਸਕਰ ਨਹੀਂ ਲੇਵੇ ਭਾਈ ਨਾ ਸਾਕੇ ਜਾਲੇ। ਗਰੀਬ ਨਵਾਜ ਨੇ ਮਿਹਰ ਕੀਤੀ, ਦਇਆ ਕੀਤੀ, ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਹੋਏ। ਪਹੁੰਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਪ੍ਰਬੰਧਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ। ਨਹੀਂ ਦੱਸਿਆ ਵੀ ਕੱਲ੍ਹ ਦਾ ਵੀ ਦਿਹਾੜੀ, ਕੱਲ੍ਹ ਵੀ ਸ਼ਾਮ ਦਾ ਸਮਾਂ ਹੈ, ਇਸ ਟਾਈਮ ਹੀ 6-7 ਤੋਂ 8 ਵਜੇ ਤੱਕ। ਗਰੀਬ ਨਵਾਜ ਨੇ ਕਿਰਪਾ ਕੀਤੀ, ਰਹਿਮਤਾਂ ਕੀਤੀਆਂ, ਆਪਾਂ ਸਾਰਿਆਂ ਨੇ ਸਾਧੂਆਂ ਦੀ ਗੋਦ 'ਚ ਬੈਠ ਕੇ ਜਿੱਥੇ ਸਾਧੂਆਂ ਦੇ ਦਰਸ਼ਨ ਕੀਤੇ, ਸਾਧੂਆਂ ਨੂੰ ਯਾਦ ਕੀਤਾ। ਗਰੀਬ ਨਾਲ ਕਿਰਪਾ ਕਰਦੇ ਵੀ ਗੋਦ ਜੈਸਾ ਅਨਾਹੀ ਗੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਕਹਿੰਦੇ ਉਹ ਹੀ ਸਾਧੂਆਂ ਦੇ ਚਰਨਾਂ 'ਚ ਆਉਂਦਾ ਜਿਹਨਾਂ ਦੇ ਮਸਤਕ ਦੇ ਭਾਗ 'ਤੇ ਸਮਾਂ ਲਿਖਿਆ।

ਸੇਵਾ ਸਿਮਰਤੀ ਦਾਤ ਬਖਸ਼ਿਸ਼ ਕਰਨੀ, ਜਿਹਦੇ ਨਾਲ ਇਹ ਮਨੁੱਖਾ ਤਨ ਇਹ ਮਨੁੱਖਾ ਸੀ ਸਫਲ ਹੋ ਸਕਦਾ। ਵੱਡੇ ਮਹਾਂਪੁਰਸ਼ ਸ੍ਰੀ ਮਨ ਸੰਤ ਬਾਬਾ ਬਸੰਤ ਸਿੰਘ ਜੀ ਸੰਪਰਦਾਇ ਸ੍ਰੀਮਾਨ 108 ਸੰਤ ਮਹਾਰਾਜ ਬਾਬਾ ਕਰਮ ਸਿੰਘ ਹੋਤੀ ਮਦਾਨ ਵਾਲੇ ਵਿੱਚੋਂ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ, ਸਿਮਰਨ ਨਾਲ ਜੋੜਿਆ, ਸੰਗਤਾਂ ਨੂੰ ਖੰਡੇ ਬਾਟੇ ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇ ਕੇ, ਬੇਅੰਤ ਪ੍ਰਾਣੀਆਂ ਨੂੰ ਖੰਡੇ ਬਾਟੇ ਅੰਮ੍ਰਿਤ ਛਕਾ ਕੇ ਗੁਰੂ

ਜਿਹੜੇ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਖੁੱਲ੍ਹੇ ਦਰਸ਼ਨਾਂ ਦੇ ਬਖਸ਼ਦੇ ਆ। ਸਦਾ ਚੰਨਾ ਅਰਦਾਸ ਬੇਨਤੀ ਆ, ਇੰਨੇ ਸਮੇਂ 'ਚ ਬੋਲਦੇ ਹਾਂ ਹੋਈਆਂ ਬੇਅੰਤ ਹੀ ਭੁੱਲਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸੋਝੀ ਬਖਸ਼ਣੀ, ਪਿਆਰ ਬਖਸ਼ਣਾ, ਰਹਿਮਤਾਂ ਕਰਨੀਆਂ ਜੀ ਸਾਰੇ।

ਸਾਧ ਸੰਗਤ ਜੀ, ਆਪ ਜੀ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਜੌਲਾਂ ਵਾਲਿਆਂ ਪਾਸੋਂ ਗੁਰਮਤਿ ਵਿਚਾਰ ਸਰਵਣ ਕਰ ਰਹੇ ਸੀ। ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਮਹਾਂਪੁਰਸ਼ ਹਾਜ਼ਰੀ ਭਰਨਗੇ, ਆਪ ਸੰਗਤ ਦੇ ਦਰਸ਼ਨ ਕਰਨਗੇ। ਸੋ ਇਸੇ ਤਰ੍ਹਾਂ ਆਪ ਜੀ ਨੇ ਵੱਧ ਚੜ੍ਹ ਕੇ ਲਾਹੇ ਪ੍ਰਾਪਤ ਕਰਨੇ। ਹੁਣ ਆਨੰਦ ਸਾਹਿਬ ਜੀ ਦਾ ਪਾਠ ਹੋਵੇਗਾ, ਫਿਰ ਗੁਰੂ ਚਰਨਾਂ ਵਿੱਚ ਅਰਦਾਸ ਹੋਵੇਗੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓ ਅੰਕਾਰ, ਸਤਿਗੁਰ ਪ੍ਰਸਾਦਿ

ਹੀ ਘਰ ਤੇਰੈ, ਘਰਤਾ ਤੇਰੈ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨਕੈ ਮਨ ਵਸਿਆ, ਵਾਜੇ ਸ਼ਬਦ

ਪੁੱਤਰ ਹੋ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ।

कोई न जाने तुमरा अंत ऊंचे ते ऊंचा।

ਕਰਨੀਆਂ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਬੱਚਿਆਂ ਨੂੰ ਦੇਹ ਅਰੋਗਤਾ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦਾ ਦਾਨ ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮੱਤ ਬਖਸ਼ਣੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ ਇਲਾਹੀ ਹੁਕਮ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਹੁਕਮਨਾਮੇ ਦੇ ਉਪਦੇਸ਼ ਮੁਤਾਬਕ ਜੀਵਨ ਜਿਉਣ ਦਾ ਬਲ ਬਖਸ਼ਿਸ਼ ਕਰਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ ਜਗਦੀ ਦੀ।

0: ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸੋ ਕੋਟਲ ਗੁਣ ਸੇਵੀ ਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ ਪੰਡਿਤ ਮੈਲ ਨਾ ਚੁਕਈ ਜੇ ਵੇਦ ਪੜੈ ਜੁਗਚਾ ਤ੍ਰੈਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰਾ ਪੰਡਿਤ ਮੈਲ ਨਾ ਚੁਕਈ ਜੇ ਵੇਦ ਪੜਾ ਜੁਗਚਾ ਤ੍ਰੈਗੁਣ ਮਾਇਆ ਮੂਲ ਹੈ ਵਿੱਚ ਹੋਮੇ ਨਾਮ ਵਿਸਾਰਾ ਪੰਡਿਤ ਭੁੱਲੇ ਦੂਜੇ ਲਾਗੇ ਮਾਇਆ ਕੈ ਬਾਬਾ ਅੰਤਰ ਤਿਸ਼ਨਾ ਭੁੱਖ ਹੈ ਮੂਰਖ ਭੁਖੀਆ ਮੁਵੇ ਗਵਾ ਸਤਿਗੁਰ ਸੇਵੀਐ ਸੁਖ ਪਾਇਆ ਸੱਚਾ ਸ਼ਬਦ ਵਿਚਾਰਾ ਅੰਦਰੋਂ ਤਿਸ਼ਨਾ ਭੁੱਖ ਗਈ ਸੱਚੇ ਨਾਈ ਪਿਆਰਾ ਨਾਨਕ ਨਾਮ ਰਤੇ ਸਹਿਜੇ ਰਜੇ ਜਿੰਨਾ ਹਰ ਰੱਖਿਆ ਉਤਾਰਾ ਮਹੱਲਾ ਤੀਜਾ ਮਨਮੁਖ ਹਰ ਨਾਮ ਨੇ ਸੇਵਿਆ ਦੁੱਖ ਲੱਗਾ ਬਹੁਤਾਇਆ ਅੰਤਰ ਅਗਿਆਨ ਅੰਧੇਰ ਹੈ ਸੋਧ ਨਾ ਕਾਈ ਪਾਏ ਮਨ ਹਟ ਸਹਿਜ ਨਾ ਬੀਜਿਓ ਭੁੱਖਾ ਕੇ ਅੱਗੇ ਕਾ ਨਾਮ ਨਿਧਾਨ ਵਿਸਾਰਿਆ ਦੂਜਾ ਲੱਗਾ ਜਾ ਨਾਨਕ ਗੁਰਮੁਖ ਮਿਲੈ ਵਡਿਆਈ ਆ ਤੇ ਆਪੇ ਮੇਲਾ ਮਿਲਾ ਪੌੜੀ ਹਰ ਰਸਨਾ ਹਰ ਜਸ ਗਾਵੈ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੈ ਸਾਹਰ ਭਾਵਣੀ ਜੋ ਗੁਰਮੁਖ ਚੱਕੇ ਸਾਧ ਸਾ ਤ੍ਰਿਤਾਮਣੀ ਗੁਣ ਗਾਵੇ ਪਿਆਰੇ ਨੇਤਾ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਇਆਲਾ ਸਾ ਸਤਿਗੁਰੂ ਗੁਰੂ ਬੁਲਾਵਣੀ ਜਿਸ ਹੋਵੇ ਆਪ ਦਇਆਲਾ ਸਾ ਸਤਿਗੁਰੂ ਗੁਰੂ ਬੁਲਾਵਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਅਨਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੋਂ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਬਨਾਸੀ ਤਾਂ ਕੀ ਸੇਵ ਨਾ ਬਿਰਤੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਬਹੁ ਨ ਲੱਗਈ ਪਾਰ ਬ੍ਰਹਮ ਸਰਣ ਆਈ ਚਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਓ ਖੁਦ ਦੀ ਆਇਕਾ ਲਿਵਲਾਈ ਰਹਾਓ ਰਾਖ ਦੀ ਤਨਖਨ ਹਾਰ ਸਾਬਿਆਨ ਮਿਟਾਈ ਕਹੁ ਨਾਨਕ ਕਿਰਪਾ ਪਈ ਪਰ ਪਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੁਣ ਤੁਣ ਛੁੱਟ ਨਿਕ ਨਾ ਜਾਇਓ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤ ਮਨੇ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ ਸੋਹਿਲਾ ਰਾਗ ਗੋੜੀ ਦੀਪ ਕੇ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵਹੁ ਸੋਹਿਲਾ ਸਿਵਰਹੁ ਸਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜੇ ਸੋਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੈ ਗਾ ਦੇ ਬਣਹਾਰ ਤੇਰੇ ਦਾਨੇ ਕੀਮਤ ਨ ਪਵੈ ਤਿਹਦਾ ਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਸੀਸੜੀਆ ਜੀ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਉ ਚਾਉ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸਿਧੇ ਅਵਨ ਰਾਗਾ ਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇ

ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਪੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨ ਨੈਨ ਹੈ ਤੋਇ ਕਉ ਸਹਿਸ ਮੂਰਤ ਨ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭ ਤਮ

ਇਹ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵਏ। ਆਵਹੋ ਸੰਤ ਪਿਆਰਿਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ। ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹਿ ਨਾਨਕ ਸੁਨਹੋ ਸੰਤਹੋ, ਕਥਿਹੋ ਅਕਥ ਕਹਾਣੀ। ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਏਹ ਮਾਇਆ ਮੋਹਨੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਨੀ ਤਿਨੈ ਕੀਤੀ, ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ। ਕਹਿ ਨਾਨਕ ਮਨ ਚੰਚਲ, ਚਤੁਰਾਈ ਕਿਨੈ ਨਾ ਪਾਇਆ। ਏ ਮਨ ਪਿਆਰਿਆ, ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ, ਤੇਰਾ ਆਪਣਾ ਆਪ ਤੂੰ ਜਾਣ ਹੇ। ਜੀ ਅਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਏ, ਆਖ ਹੈ ਤਾਂ ਵੇਖ ਹੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ, ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ, ਲੱਭ ਲੋਭ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਹਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ, ਖੰਨਿਆ ਹੋ ਤਿੱਖੀ ਵਾਲ ਹੁਨਿਕੀ, ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਹੈ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੇਵ ਤੂੰ ਚਲਾਏ ਹੈ ਤਿਵੈ ਚੱਲਹਿ, ਜਿਨ੍ਹਾਂ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੈ। ਜਿਸ ਨੂੰ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੈ ਚਲਾਵਹਿ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕੈ ਮਨ ਵਸਿਆ, ਜਿਨ ਧੁਰਹੋ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ, ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ,
ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਨ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗਹੋ, ਹਰਿ ਸਿਉ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ। ਜੀ ਆਹੋ ਮੈਲੇ ਬਹਰਹੁ ਨਿਰਮਲ, ਬਹਰਹੁ ਨਿਰਮਲ ਜੀ ਆਹੋ ਤਾ ਮੈਲੇ। ਤਿਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ। ਮਰਨ ਮਨਹੋ ਵਿਸਾਰਿਆ, ਵੇਦਾ ਮਹਿ ਨਾਮ ਉੱਤਮ, ਸੋ ਸੁਨਹਿ ਨਾਹੀ ਫਿਰ ਹੈ ਜਿਉ ਬੇਤਾ ਲਿਆ। ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਆਹੋ ਨਿਰਮਲ ਬਹਰਹੁ ਨਿਰਮਲ, ਬਹਰਹੁ ਨਿਰਮਲ ਬਹਰਹੁ ਤਾ ਨਿਰਮਲ ਜੀ ਆਹੋ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾ ਸਨਮੁਖ ਸਿੱਖ ਕੋਈ। ਜੀ ਆਹੋ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ। ਅੰਤਰ ਆਤਮੈ ਸਮਾਲੇ, ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਏ। ਕਹੈ ਨਾਨਕ ਸੁਨਹੋ ਸੰਤਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਿਬੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖਹੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ, ਗਾਵਹੁ ਸੱਚੀ ਬਾਣੀ। ਬਾਣੀ ਤਾ ਗਾਵਹੁ ਗੁਰੂ ਕੇਰੀ, ਬਾਣੀ ਆ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਹੋ ਸਾਰਗ ਪਾਣੀ। ਕਹੈ ਨਾਨਕ ਸਦਾ ਗਾਵਹੁ, ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾ ਕੱਚੀ ਸਤਿਗੁਰੂ ਬਾਜਹੋ, ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਜਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਉ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਉ। ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ, ਸੋ ਹੋਵੈ ਏਕਸ ਸਿਉ ਲਿਵ ਲਾਏ। ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ। ਤੱਤੈ ਸਾਰ ਨਾ ਜਾਣੀ, ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ।
ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ। ਬੋਲੇ ਹੈ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਣ ਦਿਨ ਹਰ ਲਿਵ ਲਾਗੈ। ਜਾਗਤ ਰੈਨ ਵਿਹਾਨੀ, ਮਾਤਾ ਕੇ ਉਦਰ ਮਹਿ, ਪ੍ਰਤਪਾਲ ਕਰੇ ਸੋ ਕਿਉ ਮਨੁਹ ਵਿਸਾਰੀਐ। ਮਨੁਹ ਕਿਉ ਵਿਸਾਰੀਐ ਏ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਕੋਹੇ ਨਾ ਸਕੀ, ਜਿਸ ਨਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏ ਵਡਦਾਤਾ, ਸੋ ਕਿਉ ਮਨੁਹ ਵਿਸਾਰੀਐ। ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ, ਜਿਨਾ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੁ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਪੀਐ, ਵਿੱਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ। ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀ ਆਹੋ, ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ। ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ, ਜਿਚਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ, ਗ੍ਰਿਹੁ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪਏ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪਏ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ, ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਨਹੋ ਸਤ ਬਾਣੀ,
जित सुनी मन तन हरिया हुआ रसना रस समानी सच अलख बेडानी ताकि गत कही ना जाए कहे नानक अमृत नाम सुनो पवित्र होवा हो साचै सुन नैनो पठाए हर जियो गुफा अंदर रख कै वाजा पवन वजाया वजाया वाजा पौन नौ द्वारे प्रगट किए दसवा गुप्त रखाया गुरद्वार लाए भावनी इकना दसवा द्वार दिखाया तह अनेक रूप नाव नाव निद तिस दा अंत ना जाई पाया कह नानक हर प्यारे जियो गुफा अंदर रख कै वाजा पवन वजाया एहो साचा सोहिला साचै घर गावहो गावहो ता सोहिला घर साचै जिथै सदा सच त्याव हे सचो त्याव है जात उद भाव है गुरमुख जिना बुझाव हे एहो सच सबना का खसम है जिस बक्से सो जान पाव हे कहे नानक सच सोहिला सचै घर गाव हे अनद सुनहो वड भागी हो सगल मनोरथ पूरे पार ब्रह्म प्रव पाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गोर ते जानी सुनते पुनीत कहते पवित सत गुर रहया भार पूरे बिनवंत नानक गुर चरण लागे वाजे अनहद तूरे सुनते पुनीत कहते पवित सत गुर रहया भार पूरे बिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह।

0: ਜੀ ਕੀ ਫਤ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤ ਸਾਹੀ ਦਸਵੀ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਖ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਦਰ ਮਾਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸਨ ਦੀਜੈ ਖੋਲ ਕੇ ਵਾਰ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸਨ ਦੇਖ ਨਿਹਾਲੀ, ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ।

veya

0: ਅਨੁਗ੍ਰਹਿ ਜੀ ਆਪਣੇ ਤਨ ਪ੍ਰੀ ਸਤਿਗੁਰ ਪਾਇਆ ਇਹੋ ਜੀਓ ਬਹੁਤ ਜਨ ਭਰਮੈ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਿਰਦਾਤਾ ਕੋ ਨੀ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਭਾਜਨ ਵਿੱਚੋਂ ਆਪ ਗਵਾਇਆ ਜਿਨੀ ਸੱਚੋ ਸੱਚ ਬੁਝਾਇਆ
1: ਆਸਾ ਮਹੱਲਾ ਚੋ

ਸੇਵ ਕੀਤੀ ਸੰਤੋਖੇ ਜਿਨੀ ਸਤੋ ਸਤਿਆਇਆ ਹੁਣੀ ਮੰਦੇ ਪੈਣਾ ਰੱਖਿਓ ਕਰ ਸੁਖੀ ਧਰਮ ਕਮਾਇਆ ਹੁਣੀ ਦੁਨੀਆਂ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲੰਤ ਨੇ।

0: ਸੱਚਾ ਨਿਸ਼ਾਨ ਪੌੜੀ
1: ਸੱਚਾ ਸਾਹਿਬ ਏਕ ਪੂਜਨੀ ਸੱਚਾ ਸੱਚ ਵਰਤਾਇਆ ਜਿਸ ਤੋਂ ਦੇ ਤਿਸ ਮੈਨੇ ਸੱਚ ਤਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸਤਿ ਪਾਤਸ਼ਾਹ।

ਇਤਨੀ ਕੁ ਹਾਜ਼ਰੀ ਦਰ ਪ੍ਰਵਾਨ ਸਤਿਗੁਰ ਕਿਰਪਾ ਕਰਨ। ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ, ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਸੋ ਆਓ ਅਗਲੇ ਸਮੇਂ ਲਈ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਆਪ ਸਭਾ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਜੋੜਨਗੇ। ਇਸੇ ਤਰ੍ਹਾਂ ਇਕਾਗਰਤਾ ਬਖਸ਼ਿਸ਼ ਕਰਨੀ, ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨੀ। ਜੀ ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਆਰੇ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰ ਦਿਓ ਹੈ, ਸੁਖ ਦੇ ਮੇਲ ਲਏ ਦੁਖ ਆਰੇ। ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਗੁਰ ਪੂਰਾ ਨਿਰਭਉ ਸਦਾ, ਜਨਮ ਮਰਨ ਜਮ ਡਰੈ ਉਤਾਰੇ।

ਮੰਦਲੇ ਉਧਾਰੇ ਮਾਣ ਮਾਣੇ ਸਦ ਬਲਿਹਾਰੇ ਮਾਣ ਮਾਣੇ ਸਦ ਬਲਿਹਾਰੇ ਹਉ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆ

ਕੀਆ ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਉ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਸੁਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

बिनस जाए अहुमेव नानक प्रभ शरणागति कर प्रसाद गुरदेव काम क्रोध अर लोभ मोह बिनस जाए अहुमेव। वाहिगुरु जी का खालसा वाहिगुरु जी की फतेह। जुग जुग अटल चवर छत्र तख्त जी दे मालक दसाही पातशाहियों की आत्मक जोत तन तन साहिब श्री गुरु ग्रंथ साहिब महाराज सचे पातशाह जी दी पावन पवित्र हजूरी अंदर सुंदर सजे हुए दीवाना अंदर हाजरियां लगवा रही गुरु रूप गुरु खालसा साध संगत जीओ वडभागे हाँ अकाल पुरख वाहिगुरु जी की मेहर सदका आपां नूं संगत विच आउण दीआं सुभाग घड़ियां प्राप्त होईआं ने। दास तो पहला बहुत ही सन्मान जो कीर्तनीए भाई गुरजीत सिंह जी हजूरी रागी सचखंड श्री हरिमंदर साहिब श्री अमृतसर साहिब तिना दे जथे पासों आप संगतां ने आसा दी वार दा कीर्तन सरवण करके लाहे लए ने। आओ गुरु संगत जी हुण समा होया जो चल रही लड़ी वार पावन गुरबाणी दी कथा सरवण करदे आ रहे हां शब्द दी विचार दे नाल जुड़ के जीवन नूं सफला बना सकी। सारी संगत दिओ असीस करो रसना पवित्र प्यार सत्कार सहित उच्चारण करो जी सतनाम श्री वाहे गुरु साहेब जी सतनाम श्री वाहे गुरु साहेब जी वाहेगुरु साहिब जी। सलोक काम क्रोध अर लोभ मोह बिनस जाए अहुमेव नानक प्रभ शरणागति कर प्रसाद गुरदेव। चल रही लड़ीवार गुरबाणी की कथा गौड़ी राग दे विच पावन बाणी सुखमनी साहिब की कथा आपां सरवण कर रहे हां। पिछले दवाना विच आपां चार अष्टपदियां सरवण कीतियां ने। पंजवीं अष्टपदी दे अंदर सलोक दे अंदर सतगुरु बख्शिश करदे ने कि गुरु साहिब जी दी शरण पिया गुरु दी कृपा दे नाल ही परमात्मा दी शरण दी प्राप्ति हुंदी है और जिहड़े मन करके प्रभु की शरण विच पैंदे ने उन्हां उपर ही गुरु साहिब कृपा करदे ने। उन्हां दे अंदर जिहड़े ये विकार हन काम क्रोध अर अते लोभ मोह बिनस जाए अहुमेव अहंकार नाश हो जांदा है। ये विकार जीव दे अंदर ऐबां नूं पैदा करदे हन। मन मैला होण करके इन्हां विकारां दा अंदर हर रोज जन्म हुंदा है पर जिस वक्त गुरु दी कृपा होवे गुरु दा दित्ता होया ज्ञान हिरदे विच वसे गुरु साहिब दी कृपा दे नाल ही मन पवित्र हुंदा है और पवित्र मन वाले दे उपर इन्हां विकारां दा असर नहीं हुंदा। महाराज दा पावन बचन आपां पढ़दे हां जिन मिल मारे पंच सूर वीर ऐसो कौन बली रे जिन पंच मार बिदार गुदारे सो पूरा एह कली रे। संसार दे अंदर ऐसा कौन है जिन्हें इन्हां पंजां विकारां दे उपर फतेह पाई है पर जिन्हें इन्हां पंजां विकारां नूं मारिया है। महाराज कहिंदे कलयुग दे अंदर ओह पूरा है।
ਪੂਰਾ ਤਾਂ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਔਰ ਪੂਰੇ ਅਕਾਲ ਪੁਰਖ ਪਰਮਾਤਮਾ ਦਾ ਸਰਗੁਣ ਸਰੂਪ ਆਪ ਨਾਰਾਇਣ ਕਲਾ ਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਿਵ ਦ੍ਰਿਸ਼ਟੀ ਦੁਆਰਾ ਦੇਖਿਆ, ਭਾਈ ਗੁਰਦਾਸ ਜੀ ਲਿਖਦੇ ਨੇ, ਬਾਬਾ ਦੇਖੇ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦੇ ਸਿਆਈ। ਸੰਸਾਰ ਵਕਾਰਾਂ ਦੇ ਨਾਲ ਸੜ ਰਿਹਾ, ਇਹ ਗੁਰੂ ਸਾਹਿਬ ਜੀ ਨੇ ਦੇਖਿਆ ਹੈ। ਪਰ ਗੁਰੂ ਤੋਂ ਬਿਨਾਂ ਸਾਰੇ ਪਾਸੇ ਇਹ ਵਕਾਰ ਸੰਸਾਰ ਨੂੰ ਸਾੜ ਰਹੇ ਹਨ। ਗੁਰੂ ਦੀ ਸ਼ਰਨ ਲਿਆ ਇਹਨਾਂ ਵਕਾਰਾਂ ਤੋਂ ਬਚਿਆ ਨਹੀਂ ਸੀ ਜਾ ਸਕਦਾ। ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦੇ ਸਿਆਈ, ਬਾਝੋਂ ਗੁਰੂ ਗੁਬਾਰ ਹੈ ਹੈ ਹੈ ਹੈ ਕਰਦੀ ਸੁਣੀ ਲੁਕਾਈ। ਜਦੋਂ ਕੋਈ ਰੋਗ ਲਾ ਇਲਾਜ ਹੋ ਜਾਵੇ ਨਾ, ਜਿਹਦਾ ਕਿਤੋਂ ਇਲਾਜ ਲੱਭੇ ਨਾ, ਉਹ ਰੋਗ ਕਰਕੇ ਮਨੁੱਖ ਵਿਰਲਾਪ ਕਰਦਾ ਹੈ, ਹਾਏ ਹਾਏ ਕਰਦਾ ਹੈ। ਔਰ ਇਹਨਾਂ ਰੋਗਾਂ ਦੇ ਪੈਦਾ ਹੋਣ ਦਾ ਕਾਰਨ ਜੀਵ ਦੇ ਔਗਣ ਹਨ, ਔਰ ਔਗਣਾਂ ਨੂੰ ਜਨਮ ਦੇਣ ਵਾਲਾ ਇਹ ਮੈਲਾ ਮਨ ਹੈ। ਮਹਾਰਾਜ ਦੇ ਪਾਵਨ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾ ਦਾਣੀਆਂ ਤਿਉਂ ਮੱਥੇ ਤਰਮ ਰਾਏ। ਹੁਣ ਇਹਨਾਂ ਰੋਗਾਂ ਦੀ ਨਿਵਿਰਤੀ ਵਾਸਤੇ ਕੋਈ ਵੀ ਰੋਗ ਸਰੀਰ ਦੇ ਉੱਪਰ ਹੋਵੇ, ਉਹਨਾਂ ਚਿਰ ਮਨੁੱਖ ਚੈਨ ਨਾਲ ਨਹੀਂ ਬੈਠਦਾ ਜਿੰਨਾ ਚਿਰ ਉਹਨੂੰ ਕੋਈ ਸਿਆਣਾ ਵੈਦ ਨਾ ਮਿਲ ਜਾਵੇ। ਔਰ ਇਹਨਾਂ ਰੋਗਾਂ ਦੀ ਨਿਵਿਰਤੀ ਕਰਨ ਵਾਸਤੇ ਤਾਂ ਸਿਆਣੇ ਵੈਦ, ਪੂਰਨ ਵੈਦ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਹਨ। ਕਿਉਂਕਿ ਜਿਸ ਵਕਤ ਵੈਦ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਂਹ ਫੜੀ, ਨਬਜ਼ ਚੈੱਕ ਕੀਤੀ ਹੈ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਸ ਵੇਲੇ ਉਹਦੇ ਉੱਪਰ ਵੀ ਦ੍ਰਿਸ਼ਟੀ ਪਾਈ, ਵੈਦ ਹਰਦਾਸ ਪ੍ਰਥਾਏ ਸਤਿਗੁਰੂ ਜੀ ਨੇ ਇਹ ਪਾਵਨ ਪੰਕਤੀਆਂ ਉਚਾਰਨ ਕੀਤੀਆਂ, ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣਈ ਕਰਕ ਕਰੇਜੇ ਮਾਹੇ। ਮਹਾਰਾਜ ਕਹਿੰਦੇ ਵੈਦ ਆਇਆ ਹੈ, ਔਰ ਵੈਦ ਨੇ ਬਾਹ ਫੜ ਕੇ ਨਬਜ਼ ਦੇ ਕਰਕੇ ਰੋਗ ਦੇਖਣਾ ਚਾਹਿਆ ਹੈ, ਪਰ ਭੋਲਾ ਵੈਦ ਜਾਣਦਾ ਹੀ ਨਹੀਂ ਕਰਕ ਕਰੇਜੇ ਮਾਹੇ ਕਿ ਜਿਹੜੀ ਪੀੜਾ ਹੈ ਉਹ ਤਾਂ ਹਿਰਦੇ ਵਿੱਚ ਕਾਲਦੇ ਦੇ ਵਿੱਚ ਹੈ। ਹੁਣ ਹਿਰਦੇ ਵਿੱਚ ਮਨ ਵਿੱਚ ਜਿਹੜੀ ਪੀੜਾ ਹੈ ਉਹ ਪੀੜਾ ਨੂੰ ਜਨਮ ਦੇਣ ਵਾਲੇ ਇਹ ਵਕਾਰ ਹਨ ਨਾ, ਤੇ ਇਹ ਵਕਾਰਾਂ ਦਾ ਕੋਈ ਆਕਾਰ ਦਿਸਦਾ ਹੈ ਨਾ ਹੀ ਮਨ ਦਾ ਆਕਾਰ ਦਿਸੇ। ਹੁਣ ਸੰਸਾਰ ਦੇ ਅੰਦਰ ਉਹ ਰੋਗ ਦਾ ਤੇ ਇਲਾਜ ਹੋ ਸਕਦਾ ਸੀ ਜਿਹੜਾ ਵੈਦ ਦੀ ਪਕੜ ਵਿੱਚ ਆਵੇ, ਪਰ ਜਿਹੜਾ ਰੋਗ ਵੈਦ ਦੀ ਪਕੜ ਵਿੱਚ ਹੀ ਨਹੀਂ, ਉਸ ਰੋਗ ਦਾ ਇਲਾਜ ਵੈਦ ਕਰੇਗਾ ਕਿਸ ਤਰ੍ਹਾਂ? ਪਰ ਮਹਾਰਾਜ ਕਥਨ ਕਰਦੇ ਨੇ, ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ। ਸ੍ਰੇਸ਼ਟ ਚੰਗਾ ਵੈਦ ਤਾਂ ਤੂੰ ਤਾਂ ਹੀ ਹੈ ਜੇ ਪਹਿਲਾਂ ਰੋਗ ਦੀ ਪਛਾਣ ਕਰੇ। ਜਿੰਨਾ ਚਿਰ ਰੋਗ ਵੈਦ ਦੀ ਪਕੜ ਵਿੱਚ ਹੀ ਨਹੀਂ, ਉਹ ਇਹਦਾ ਇਲਾਜ ਕੀ ਕਰੇਗਾ, ਉਹਦੀ ਦਵਾ ਕੀ ਦੇਵੇਗਾ? ਵੈਦਾ ਵੈਦ ਸਵੈਦ ਤੂੰ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਹੋ ਜੇ ਤਵੰਜੈ ਰੋਗਾ ਕਾਹਣ। ਫਿਰ ਐਸਾ ਦਾਰੂ ਦੇਵੇ ਵੈਦ ਜਿਹਦੇ ਨਾਲ ਰੋਗਾਂ ਦਾ ਡੇਰਾ ਹੀ ਮੁੱਕ ਜਾਵੇ, ਕਿਉਂਕਿ ਜਿੰਨਾ ਚਿਰ ਰੋਗ ਅੰਦਰ ਡੇਰਾ ਲਾ ਕੇ ਬੈਠਾ ਹੈ, ਬਾਹਰੋਂ ਇਹ ਦਿਸੇ ਕਿ ਰੋਗ ਤੋਂ ਰਹਿਤ ਹੈ, ਪਰ ਜਦੋਂ ਉਹਨੂੰ ਚੈੱਕ ਕੀਤਾ ਜਾਵੇ, ਦੇਖਿਆ ਜਾਵੇ, ਘੋਖਿਆ ਜਾਵੇ ਤੇ ਤਾਂ ਉਹ ਰੋਗਾਂ ਦਾ ਡੇਰਾ ਅੰਦਰ ਹੋਣ ਕਰਕੇ ਰੋਗ ਤੋਂ ਨਿਵਿਰਤੀ ਨਹੀਂ ਮਿਲ ਸਕਦੀ। ਹੁਣ ਬਾਹਰਲੇ ਰੋਗ ਤਾਂ
ਜਾਂ ਅੰਤਰੀਵ ਰੋਗ ਜਿਹੜੇ ਸਰੀਰ ਦੇ ਅੰਦਰ, ਉਹ ਤਾਂ ਵੈਦ ਨਬਜ਼ ਤੋਂ ਪਛਾਣ ਲੈਂਦਾ ਹੈ, ਪਰ ਇਹਨਾਂ ਵਿਕਾਰਾਂ ਕਰਕੇ ਤਾਂ ਵੈਦ ਆਪ ਵੀ ਵਿਕਾਰੀ ਹੋਏ ਫਿਰਦੇ ਨੇ। ਫਿਰ ਇਹਨਾਂ ਵਿਕਾਰਾਂ ਦੀ ਨਿਵਿਰਤੀ ਕਿਸ ਤਰ੍ਹਾਂ ਹੋਵੇ? ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ। ਕੌਣ ਹੈ ਐਸਾ ਬਲੀ ਜਿਨ੍ਹਾਂ ਨੇ ਇਹਨਾਂ ਪੰਜਾਂ ਵਿਕਾਰਾਂ ਦੇ ਉੱਪਰ ਜਿੱਤ ਪਾਈ, ਇਹਨਾਂ ਪੰਜਾਂ ਵਿਕਾਰਾਂ ਨੂੰ ਖਤਮ ਕੀਤਾ ਹੈ? ਪਟ ਨਲ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਥਾ

ਤੇ ਕ੍ਰੋਧ ਟੁਕੜੇ ਟੁਕੜੇ ਹੋ ਗਿਆ। ਲੋਭ ਅਪਮਾਨ ਸਿਉ ਝਾੜਿਓ, ਤੇ ਲੋਭ ਨੂੰ ਆਪ ਜੀ ਨੇ ਅਪਮਾਨ ਕਰਕੇ ਝਾੜ ਕੇ ਪਰਾਂ ਸੁੱਟਿਆ ਹੈ। ਇਹ ਤਾਂ ਪੂਰੇ ਸਤਿਗੁਰੂ ਹੀ ਹਨ ਜਿਨ੍ਹਾਂ ਨੇ ਪੰਜਾਂ ਵਿਕਾਰਾਂ ਦੇ ਉੱਤੇ ਜਿੱਤ ਪਾਈ। ਕਾਮ ਕ੍ਰੋਧ ਅਰ ਲੋਭ ਮੋਹੋ ਬਿਨ ਸਜਾਏ ਅਹੂੰ ਮੇ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਹਨ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀ। ਹੁਣ ਇਹਨਾਂ ਵਿਕਾਰਾਂ ਨੂੰ ਦੂਰ ਤਾਂ ਉਹ ਕਰ ਸਕਦੇ ਜਿਨ੍ਹਾਂ ਨੇ ਆਪਣੇ ਅੰਦਰੋਂ ਇਹਨਾਂ ਵਿਕਾਰਾਂ ਨੂੰ ਮਾਰਿਆ ਸੀ। ਭਾਵੇਂ ਵੱਡੇ ਵੱਡੇ ਯੋਗੀ ਯੋਗ ਸਾਧਨਾ ਕਰਦੇ ਰਹੇ, ਜਿਨ੍ਹਾਂ ਨੂੰ ਅੱਜ ਬਹੁਤ ਪ੍ਰਚਲਿਤ ਕੀਤਾ ਗਿਆ, ਔਰ ਸਾਡੇ ਵਾਲੇ ਕਈ ਵਾਰ ਉਹ ਵੀ ਦੇਖੇ ਨੇ ਕਿ ਅੰਮ੍ਰਿਤ ਵੇਲਾ ਨਿਤਨੇਮ ਸੰਗਤ ਵਿੱਚ ਹਾਜ਼ਰੀ ਕਥਾ ਕੀਰਤਨ ਸੁਣਨੋ ਭਾਵੇਂ ਵਾਂਝੇ ਰਹਿ ਜਾਣ, ਪਰ ਕਹਿਣਗੇ ਨਹੀਂ ਜੀ ਅਸੀਂ ਯੋਗਾ ਅਭਿਆਸ ਕਰਦੇ ਹਾਂ। ਯੋਗੀਆਂ ਦਾ ਗੁਰੂ ਗੋਰਖਨਾਥ ਤੇ ਗੋਰਖਨਾਥ ਦਾ ਗੁਰੂ ਮਛਿੰਦਰ ਨਾਥ ਹੋਇਆ। ਬਹੁਤ ਯੋਗ ਸਾਧਨਾ ਸਾਧੀ ਹੈ, ਪਰ ਆਪਣੇ ਵਿਕਾਰਾਂ ਨੂੰ ਤਾਂ ਉਹ ਵੀ ਨਹੀਂ ਮਾਰ ਸਕਿਆ। ਸੋ ਸੰਗਲਾ ਦੀਪ ਦੇ ਅੰਦਰ ਰਾਜਾ ਅਮਰੂ, ਉਹਦੇ ਮਰਨ ਤੋਂ ਬਾਅਦ ਉਹਦੇ ਸਰੀਰ ਅੰਦਰ ਪਰਕਾਇਆ ਪ੍ਰਵੇਸ਼ ਕਰਕੇ ਲੰਮਾ ਸਮਾਂ ਉੱਥੇ ਵਿਕਾਰ ਭੋਗਦਾ ਰਿਹਾ। ਬਾਅਦ ਵਿੱਚ ਗੋਰਖ ਨੂੰ ਕਿਸੇ ਨੇ ਤਰਕ ਮਾਰੀ ਕਿ ਤੂੰ ਆਪਣੇ ਆਪ ਨੂੰ ਤਿਆਗੀ ਕਹਿੰਦਾ ਹੈ, ਵਿਰਕਤੀ ਕਹਿੰਦਾ ਹੈ, ਪਰ ਤੇਰਾ ਗੁਰੂ ਘਰ ਬਾਰੀ ਬਣਿਆ ਬੈਠਾ ਹੈ, ਭਾਈ ਗੁਰਦਾਸ ਜੀ ਲਿਖਦੇ ਨੇ। ਸੋ ਉਸ ਵੇਲੇ ਗੋਰਖਨਾਥ ਨੇ ਕੋਈ ਜਵਾਬ ਤਾਂ ਉੱਥੇ ਨਾ ਦਿੱਤਾ, ਕਿਉਂਕਿ ਸ਼ਰਮ ਨਾਲ ਉਹਦਾ ਵੀ ਸਿਰ ਚੁੱਕਿਆ ਕਿ ਮੈਂ ਯੋਗੀਆਂ ਦਾ ਗੁਰੂ ਕਹਾਉਣਾ, ਮੇਰਾ ਗੁਰੂ ਮਛਿੰਦਰ ਨਾਥ, ਪਰ ਕਾਇਆ ਪ੍ਰਵੇਸ਼ ਕਰਕੇ ਉੱਥੇ ਖੇ ਖਾ ਰਿਹਾ, ਵਿਕਾਰ ਭੋਗ ਰਿਹਾ ਰਾਣੀਆਂ ਦੇ ਨਾਲ। ਉਸ ਕਰਕੇ ਪਹਿਲਾਂ ਗੋਰਖਨਾਥ ਨੇ ਸੋਚਿਆ ਕਿ ਮੈਂ ਆਪਣੇ ਗੁਰੂ ਮਛਿੰਦਰ ਨਾਥ ਨੂੰ ਲੈ ਕੇ ਆਵਾਂ, ਪਰ ਜਾਵੇ ਕਿਸ ਤਰ੍ਹਾਂ ਮਹਿਲਾਂ ਦੇ ਵਿੱਚ, ਰਿਆਸਤ ਦੇ ਵਿੱਚ, ਕਿਉਂਕਿ ਮਛਿੰਦਰ ਨਾਥ ਨੇ ਇਹ ਗੱਲ ਢੰਡੋਰਾ ਦਿੱਤਾ ਹੋਇਆ ਸੀ ਆਪਣੇ ਸਿਪਾਹੀਆਂ ਨੂੰ ਕਿ ਕੋਈ ਵੀ ਕੰਨ ਪਾਟਾ ਜੋਗੀ ਉਹਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰਨਾ ਚਾਹੀਦਾ। ਗੋਰਖਨਾਥ ਨੇ ਕੰਨ ਜਿਹੜੇ ਸਨ ਉਹ ਆਪਣੇ ਕੱਪੜੇ ਦੇ ਨਾਲ ਟਕੇ। ਜਿੱਥੋਂ ਜੋਗੀਆਂ ਦੇ ਦੋ ਮਤ ਚੱਲੇ ਨੇ, ਇੱਕ ਕੰਨ ਪਾਟੇ ਜੋਗੀ ਔਰ ਇੱਕ ਕੰਨ ਟੱਕਦੇ ਹਨ। ਫਿਰ ਜਾ ਕਰਕੇ ਰਾਜੇ ਅਮਰੂ ਦੇ ਦਰਬਾਰ ਦੇ ਵਿੱਚ ਪਹੁੰਚਿਆ, ਜਿਹਦੇ ਸਰੀਰ ਦੇ ਵਿੱਚ ਮਛਿੰਦਰ ਨਾਥ ਬੈਠਾ ਵਿਕਾਰ ਭੋਗ ਰਿਹਾ ਸੀ। ਉਹਨੂੰ ਜਾ ਕਰਕੇ ਭਰੇ ਦਰਬਾਰ ਦੇ ਵਿੱਚ ਨਾਚ ਹੋ ਰਿਹਾ ਸੀ, ਤਬਲੇ ਦੇ ਵਿੱਚੋਂ ਧੁਨ ਕੱਢੀ, ਜਾਗ ਮਛਿੰਦਰ ਗੋਰਖ ਆਏ, ਜਾਗ ਮਛਿੰਦਰ ਗੋਰਖ ਆਏ। ਉਹਦੀ ਸੁੱਤੀ ਆਤਮਾ ਨੂੰ ਜਗਾ ਕਰਕੇ ਉੱਥੋਂ ਲੈ ਕੇ ਆਉਂਦਾ, ਔਰ ਫਿਰ ਮਛਿੰਦਰ ਨਾਥ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਨੀ ਪਾਇਆ। ਗੋਰਖਨਾਥ ਨੇ ਬੇਨਤੀ ਕੀਤੀ ਗੁਰੂ ਸਾਹਿਬ ਨੂੰ, ਮਹਾਰਾਜ ਜਿਸ ਤਰ੍ਹਾਂ ਆਪ ਨੇ ਮੇਰੇ 'ਤੇ ਕਿਰਪਾ ਕੀਤੀ ਹੈ, ਉਸ ਤਰ੍ਹਾਂ ਮੇਰੇ ਗੁਰੂ 'ਤੇ ਵੀ ਕਿਰਪਾ ਕਰੋ, ਜਿਹਦੇ ਨਾਲ ਇਹਦੇ ਵਿਕਾਰ ਅੰਦਰੋਂ ਮਰਨ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ, ਸੁਣ ਮਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੇ ਨਹਿ ਡੋਲੈ। ਮਛਿੰਦਰ ਨਾਥ ਸੁਣ, ਜੇ ਗੁਰੂ ਕਿਰਪਾ ਕਰੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਜਿਹਦਾ ਮਨ ਭਗਤੀ ਦੇ ਨਾਲ ਅਡੋਲ ਹੋ ਜਾਂਦਾ ਹੈ, ਉਹ ਇਹਨਾਂ ਪੰਜਾਂ ਵਿਕਾਰਾਂ ਨੂੰ ਵਸ ਵਿੱਚ ਕਰ ਲੈਂਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਕਈ ਵਾਰੀ ਕਹਿੰਦੇ ਸਨ, ਕਹਿੰਦੇ ਕੋਈ ਬੰਦਾ ਕਹਿੰਦਾ ਕਿ ਫਲਾਣਾ ਬੜਾ ਕ੍ਰੋਧੀ ਹੋ ਗਿਆ, ਉਹਨੂੰ ਕ੍ਰੋਧ ਆ ਗਿਆ, ਫਲਾਣਾ ਕਾਮੀ ਹੋ ਗਿਆ, ਉਹ ਬੜਾ ਲੋਭੀ ਹੋ ਗਿਆ। ਕਹਿੰਦੇ ਹੋ ਗਿਆ ਤਾਂ ਕਹੀਏ, ਆ ਗਿਆ ਤਾਂ ਕਹੀਏ, ਜੇ ਕੋਈ ਚੀਜ਼ ਬਾਹਰੋਂ ਪ੍ਰਵੇਸ਼ ਕਰੇ। ਅਸਲ ਵਿੱਚ ਇਹ ਸਾਰੇ ਵਿਕਾਰ ਸਰੀਰ ਦੇ ਅੰਦਰ ਹੀ ਹਨ। ਜੇ ਗੁਰੂ ਦੀ ਕਿਰਪਾ ਹੋ ਜਾਵੇ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਜੇ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਮਿਲ ਜਾਵੇ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰਦੇਵ ਸ਼ਬਦ ਆਪਣੇ ਗੁਰੂ ਸਾਹਿਬ ਪ੍ਰਤੀ ਵਰਤਿਆ ਹੈ, ਅਤੇ ਗੁਰੂ ਅਰਜਨ ਦੇਵ ਸਾਹਿਬ ਦੇ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਥਾਏ। ਹੁਣੇ ਆਪਾਂ ਪੰਕਤੀਆਂ ਪੜ੍ਹੀਆਂ ਨੇ ਕਿ ਜਿਹਨਾਂ ਵਿਕਾਰਾਂ ਨੇ ਵੱਡੇ ਵੱਡੇ ਜੋਗੀਆਂ ਨੂੰ ਆਪਣੇ ਵੱਸ ਵਿੱਚ ਕੀਤਾ ਹੈ, ਵੱਡੇ ਵੱਡੇ ਦੇਵਤਿਆਂ ਨੂੰ ਆਪਣੇ ਪਿੱਛੇ ਲਾ ਲਿਆ, ਉਹਨਾਂ ਵਿਕਾਰਾਂ ਨੂੰ ਗੁਰੂ ਰਾਮਦਾਸ ਸਾਹਿਬ ਨੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ, ਭੱਟ ਜੀ ਕਹਿੰਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਮੋਹ ਮਲ ਵਿਵਸ ਕੀਓ, ਕਾਮ ਗਹਿ ਕੇਸ ਪਛਾੜਿਓ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸੋ

ਉਜਾੜਿਓ। ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਦੇ ਨਾਲ, ਪ੍ਰਭੂ ਦੀ ਕਿਰਪਾ ਦੇ ਨਾਲ ਇਹ ਪੰਜੇ ਵਿਕਾਰ ਵਸ ਵਿੱਚ ਆਉਂਦੇ ਨੇ। ਹੁਣ ਵਿਕਾਰ ਹੈ ਤਾਂ ਅੰਦਰ ਹੀ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਹਨਾਂ ਨੂੰ ਫਿਰ ਸ਼ੁੱਧ ਰੂਪ ਦਿੱਤਾ ਹੈ। ਜਿਸ ਤਰ੍ਹਾਂ ਯੋਗੀਆਂ ਨੇ ਇਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਸੰਸਾਰ ਦਾ ਤਿਆਗ ਕਰ ਦਿੱਤਾ। ਉਹਨਾਂ ਕਿਹਾ ਕਿ ਸੰਸਾਰ ਤਾਂ ਵਿਕਾਰਾਂ ਦਾ ਘਰ ਹੈ, ਪਰ ਕੀ ਉਹ ਵਿਕਾਰਾਂ ਤੋਂ ਬਚ ਸਕੇ? ਜੰਗਲਾਂ ਵਿੱਚ ਜਾ ਕੇ, ਪਹਾੜਾਂ ਦੀਆਂ ਕੰਧਰਾਂ 'ਚ ਜਾ ਕੇ ਜੇ ਸਵਰਗ ਲੋਕ ਦੇ ਵਿੱਚ ਵਿਕਾਰਾਂ ਤੋਂ ਬਚਿਆ ਜਾਂਦਾ ਤਾਂ ਫਿਰ ਇੰਦਰ ਕਲੰਕੀ ਕਿਉਂ ਹੁੰਦਾ? ਗੌਤਮ ਤਪਾ ਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਪੱਗ ਹੋਏ ਤਾਂ ਮਨ ਪਛੋਤਾਇਆ। ਪਰ ਜਦੋਂ ਗੁਰੂ ਨੇ ਕਿਰਪਾ ਕੀਤੀ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਮੇਰੇ ਗੁਰੂ ਸਾਹਿਬ ਨੇ ਮੇਰੇ ਪਿੱਠ ਦੇ ਉੱਪਰ, ਕੰਢ ਦੇ ਉੱਪਰ ਹੱਥ ਰੱਖਿਆ ਤੇ ਪੰਜੇ ਜਿਹੜੇ ਵਿਕਾਰ ਸਨ ਉਹਨਾਂ ਨੂੰ ਮੈਂ ਜਿੱਤ ਲਿਆ। ਗੁਰ ਥਾਪੀ ਦਿੱਤੀ ਕੰਢ ਜੀਓ, ਔਰ ਇਹਨਾਂ ਵਿਕਾਰਾਂ ਦਾ ਜਿਹੜਾ ਸ਼ੁੱਧ ਰੂਪ ਹੈ ਉਹ ਵਿਦਵਾਨ ਇਸ ਤਰ੍ਹਾਂ ਦੱਸਦੇ ਹਨ ਕਿ ਕਾਮ ਤੋਂ ਜਿਹੜਾ ਹੈ ਉਹ ਸੰਸਾਰ ਦੀ ਉਤਪਤੀ ਵਾਸਤੇ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕਲਗੀਧਰ ਜੀ ਨੂੰ ਕਹੇ ਹਨ, ਸੁੱਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ, ਪੂਤ ਇਹ ਪ੍ਰਣ ਤੋਹੇ ਪ੍ਰਾਨ ਜਬ ਲਗ ਘਟ ਥਾਰੇ, ਨਿਜ ਨਾਰੀ ਕੇ ਸਾਥ ਨਿਹੋ ਤੁਮ ਨਿਤ ਬੜਹੀਓ, ਪਰ ਨਾਰੀ ਕੀ ਸੇਜ ਪੂਲ ਸੁਪਨੇ ਹੋ ਨਾ ਜਾਈਓ। ਇਹ ਕਾਮ ਦਾ ਸ਼ੁੱਧ ਰੂਪ ਸੰਤਾਨ ਦੀ ਪ੍ਰਾਪਤੀ ਵਾਸਤੇ ਘਰ ਪਰਿਵਾਰ ਦੇ ਵਿੱਚ ਰਹਿ ਕੇ ਗ੍ਰਸਤ ਜੀਵਨ ਬਤੀਤ ਕਰਨਾ, ਇਹ ਕਾਮ ਦਾ ਹੀ ਸ਼ੁੱਧ ਰੂਪ ਹੈ। ਜੇ ਕ੍ਰੋਧ ਦਾ ਸ਼ੁੱਧ ਰੂਪ ਦਿੱਤਾ ਤੇ ਉਹ ਗੁਰੂ ਕਲਗੀਧਰ ਸਾਹਿਬ ਨੇ ਖੰਡੇ ਦੀ ਪੌਲ ਦੇ ਕਰਕੇ ਇਹ ਬਚਨ ਕਹੇ, ਨਿਸ਼ਚੈ ਕਰ ਆਪਣੀ ਜੀਤ ਕਰੋ। ਸਾਧ ਸੰਗਤ, ਕ੍ਰੋਧ ਜਿਹੜਾ ਹੈ ਉਹ ਸਰੀਰ ਨੂੰ ਅੰਦਰੋਂ ਗਾਲਦਾ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਪਰ ਕ੍ਰੋਧ ਦਾ ਹੀ ਸ਼ੁੱਧ ਰੂਪ ਜਿਹੜਾ ਹੈ ਉਹ ਵੀਰ ਆ, ਸਤਿਗੁਰਾਂ ਨੇ ਬਖਸ਼ਿਆ। ਪਰਾਏ ਦੀ ਪਰਉਪਕਾਰ ਵਾਸਤੇ, ਸ਼ਰਨਾਇਆਂ ਦੀ ਰੱਖਿਆ ਵਾਸਤੇ, ਚੁੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰ ਦਸਤ। ਕ੍ਰੋਧ ਦਾ ਸ਼ੁੱਧ ਰੂਪ ਜੇ ਦੇਖਣਾ ਹੋਵੇ ਤੇ ਗੁਰੂ ਕਲਗੀਧਰ ਜੀ ਨੇ ਬਚਨ ਕੀਤੇ ਨੇ। ਮਹਾਰਾਜ ਕਹਿੰਦੇ, ਜਿਸ ਵਕਤ ਸਾਨੂੰ ਬਾਣ ਤੀਰ ਲੱਗਾ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਵੀਰ ਰਸ ਦੇ ਨਾਲ ਹੀ ਸਿੰਘਾਂ ਨੇ ਵੱਡੀਆਂ ਮੱਲਾਂ ਮਾਰੀਆਂ, ਔਰ ਜਿਹੜੇ ਸਭ ਤੋਂ ਬਹਾਦਰ ਲੜਨ ਵਾਲੇ, ਕਹਾਉਣ ਵਾਲੇ, ਜਿਨ੍ਹਾਂ ਨੇ ਮੁਗਲਾਂ ਦੇ ਉੱਤੇ ਵੀ ਜਿੱਤ ਪਾਈ, ਪਠਾਣਾਂ ਦੇ ਉੱਪਰ, ਉਹਨਾਂ ਉੱਪਰ ਗੁਰੂ ਕੇ ਖਾਲਸੇ ਨੇ ਵੀਰ ਰਸ ਦੇ ਨਾਲ ਹੀ ਫਤਿਹ ਪਾਈ ਹੈ। ਔਰ ਅਤੇ ਲੋਭ ਦਾ ਜਿਹੜਾ ਸ਼ੁੱਧ ਰੂਪ, ਉਹ ਕਹਿ ਲਓ ਕਿ ਜਿਹੜੀ ਦਸਾਂ ਨਹੁੰਾਂ ਦੀ ਕਿਰਤ ਮਾਲਕ ਨੇ ਦਿੱਤੀ ਹੈ, ਕਿਉਂਕਿ ਮਨ ਵਿੱਚ ਐਸਾ ਖਿਆਲ ਹੋਣ ਕਰਕੇ ਹੀ ਬੰਦਾ ਕਿਰਤ ਕਰੇਗਾ। ਔਰ ਇਸ ਦਾ ਸ਼ੁੱਧ ਰੂਪ ਮੋਹ ਦਾ ਪ੍ਰੇਮ ਹੈ, ਤੇ ਪ੍ਰੇਮ, ਕਿਉਂਕਿ ਮੋਹ ਕੇਵਲ ਤਾਂ ਕੇਵਲ ਆਪਣੇ ਲਈ ਜਾਗਦਾ ਹੈ, ਪਰ ਗੁਰੂ ਕਲਗੀਧਰ ਜੀ ਨੇ ਹੁਕਮ ਕੀਤੇ ਨੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਾਂ ਸੰਸਾਰ ਦੇ ਅੰਦਰ ਪਰਮਾਤਮਾ ਦਾ ਰੂਪ ਦੇਖ ਕਰਕੇ ਉਹਦੇ ਨਾਲ ਪ੍ਰੇਮ ਕਰਨਾ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਅਨੁਰਾਗ ਨਾਮ ਹੈ ਪ੍ਰੇਮ ਦਾ। ਔਰ ਬਿਨ ਸਜਾਏ ਅਹੂ ਮੇਵ, ਪੰਜਵਾਂ ਵਿਕਾਰ ਜਿਹੜਾ ਹੈ ਉਹ ਅਹੂ ਮੇਵ ਅਹੰਕਾਰ ਹੈ। ਅਹੰਕਾਰ ਦਾ ਸ਼ੁੱਧ ਰੂਪ ਜੋ ਹੈ ਉਹ ਸਵੈਮਾਣ, ਭਾਵ ਅਕਾਲ ਪੁਰਖ ਪਰਮਾਤਮਾ ਤੇ ਭਰੋਸਾ ਰੱਖਣਾ। ਕਈ ਵਾਰੀ ਬੰਦਾ ਸੰਗਤ ਕਰਨ ਵਾਲੇ ਨੂੰ ਕਹੇ ਕਿ ਜੀ ਤੁਸੀਂ ਬੜੇ ਮਾਨੀ ਹੋ ਗਏ, ਅਸਲ ਵਿੱਚ ਉਹ ਮਾਣ ਕੇਵਲ ਤਾਂ ਕੇਵਲ ਆਪਣੇ ਗੁਰੂ ਤੇ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਹੰਕਾਰ ਹੁੰਦਾ ਆਪਣੇ ਤੇ ਕੀਤਾ ਹੋਇਆ, ਔਰ ਮੈਨੂੰ ਮਾਣ ਹੈ ਆਪਣੇ ਗੁਰੂ ਦੇ ਉੱਪਰ, ਮੈਨੂੰ ਭਰੋਸਾ ਹੈ ਆਪਣੇ ਗੁਰੂ ਦੇ ਉੱਪਰ। ਔਰ ਇਹ ਮਾਣ ਕੀਤਾ ਗੁਰੂ ਸਾਹਿਬ ਦੇ ਉੱਪਰ ਭਾਈ ਬਚਿੱਤਰ ਸਿੰਘ ਜੀ ਨੇ। ਸੋ ਇਸ ਤਰ੍ਹਾਂ ਇਹ ਵਿਕਾਰਾਂ ਦਾ ਸ਼ੁੱਧ ਰੂਪ ਜੋ ਹੈ ਉਹ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਦੱਸਿਆ ਹੈ ਕਿ ਜੇ ਗੁਰੂ ਕਿਰਪਾ ਕਰੇ ਨਾ, ਕਿਉਂਕਿ ਹੈ ਤੇ ਸਾਰਾ ਕੁਝ ਅੰਦਰ ਹੀ, ਪਰ ਜਿਸ ਤਰ੍ਹਾਂ ਸੰਖੀਏ ਨੂੰ ਮਾਰ ਕਰਕੇ ਜ਼ਹਿਰ ਜਿਹੜਾ ਹੈ ਉਹ ਦਵਾਈ ਔਸ਼ਧੀ ਤਿਆਰ ਕੀਤੀ ਜਾਂਦੀ ਹੈ, ਸੱਪ ਦੇ ਜ਼ਹਿਰ ਤੋਂ ਵੀ ਕਈ ਔਸ਼ਧੀਆਂ ਤਿਆਰ ਹੁੰਦੀਆਂ ਨੇ, ਇਸੇ ਤਰ੍ਹਾਂ ਜਦੋਂ ਉਹਨੂੰ ਸ਼ੁੱਧ ਬਣਾ ਲਿਆ ਜਾਂਦਾ ਹੈ, ਪਾਰੇ ਨੂੰ ਚੰਗੀ ਤਰ੍ਹਾਂ ਜਦੋਂ ਸ਼ੁੱਧ ਕੀਤਾ ਜਾਂਦਾ ਹੈ ਤੇ ਉਹ ਜਾਨ ਬਚਾਉਣ ਵਾਸਤੇ ਔਸ਼ਧੀ ਦਵਾ ਬਣ ਜਾਂਦੀ ਹੈ। ਇਸੇ ਤਰ੍ਹਾਂ ਜਿੱਦਣ ਵਿਕਾਰਾਂ ਦੀ ਸਮਝ ਪੈ ਗਈ, ਕਿਉਂਕਿ ਯੋਗੀਆਂ ਨੇ ਤੇ ਐਸਾ ਤਿਆਗ ਕੀਤਾ ਕਿ ਸੰਸਾਰ ਨੂੰ ਹੀ ਤਿਆਗ ਦਿੱਤਾ, ਪਰ ਭਗਤ ਜੀ ਦੇ ਬਚਨ ਹਨ, ਹਰ ਹੈ ਖਾਂਡ ਰੇਤ ਮੈਂ ਬਿਖਰੀ,
ਹਾਥੀ ਚੁਣੀ ਨਾ ਜਾਏ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਿ ਸੰਸਾਰ ਰੇਤ ਦੀ ਤਰ੍ਹਾਂ ਹੈ, ਪਰ ਰੇਤ ਦੇ ਵਿੱਚ ਖੰਡ ਖਿਲਰੀ ਹੈ। ਪਰਮਾਤਮਾ ਜਿਹੜਾ ਹੈ ਉਹ ਮਿਠਾਸ ਮਿੱਠਾ ਹੈ। ਜੇ ਰੇਤ ਨੂੰ ਤਿਆਗਦੇ ਹਾਂ, ਸੰਸਾਰ ਨੂੰ ਤਿਆਗਦੇ ਹਾਂ, ਫਿਰ ਬ੍ਰਹਮ ਦਾ ਤਿਆਗ ਕਰਾਂਗੇ। ਇੰਝ ਕਹਿ ਲਓ ਕਿ ਜਿਸ ਤਰ੍ਹਾਂ ਰਾਖ ਦੇ ਵਿੱਚ ਸੋਨਾ ਪਿਆ ਹੈ, ਰਾਖ ਦੇ ਸੁੱਟਿਆਂ ਸੋਨਾ ਵੀ ਸੁੱਟਿਆ ਜਾਵੇਗਾ। ਪਰ ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਭਗਤ ਕਬੀਰ ਸਾਹਿਬ ਕਹਿੰਦੇ ਜੇ ਹਾਥੀ ਬਣ ਕੇ ਆਵੇਂਗਾ ਤੇ ਇਹ ਖੰਡ ਚੁਗੀ ਨਹੀਂ ਜਾਣੀ, ਪਰ ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਨਿਮਰਤਾ ਦਿੱਤੀ ਹੈ, ਕੀੜੀ ਬਣ ਕੇ ਆਵੇਂਗਾ ਤੇ ਉਹ ਮਿੱਠਾ ਚੁਗ ਲਵੇਂਗਾ। ਇਸ ਕਰਕੇ ਜੇ ਗੁਰੂ ਦੇ ਦਰ ਤੇ ਨਿਮਰਤਾ ਦੇ ਨਾਲ ਚੱਲ ਕੇ ਆਵੇਂਗਾ, ਫਿਰ ਇਸ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਬ੍ਰਹਮ ਦੀ ਪ੍ਰਾਪਤੀ ਵਾਲੇ ਕਿਸ ਤਰ੍ਹਾਂ ਹੋਣਾ, ਇਹ ਗੱਲ ਸਤਿਗੁਰੂ ਜੀ ਨੇ ਸਾਨੂੰ ਸਮਝਾਈ ਹੈ। ਮਹਾਰਾਜ ਕਿਰਪਾ ਕਰਦੇ ਨੇ ਸਲੋਕ ਦੇ ਅੰਦਰ, ਜਿਨ੍ਹਾਂ ਵਿਕਾਰਾਂ ਨੇ ਸੰਸਾਰ ਨੂੰ ਆਪਣੇ ਪਿੱਛੇ ਲਾ ਕਰਕੇ, ਪੰਕ ਜੋ ਮੋਹ ਪੱਗ ਨਹੀਂ ਚੱਲੈ ਹਮ ਦੇਖਾਂ ਤਹ ਡੂਬੀ ਅਲੇ, ਵੱਡੇ ਵੱਡੇ ਸੰਸਾਰ ਵਿੱਚ ਡੁੱਬਦੇ ਦੇਖੇ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਮੈਂ ਆਪਣੀ ਗੁਰੂ ਦੀ ਸ਼ਰਨ ਲਈ, ਔਰ ਗੁਰੂ ਦੀ ਸ਼ਰਨ ਵਿੱਚ ਜਾ ਕਰਕੇ ਪਰਮਾਤਮਾ ਦੀ ਕਿਰਪਾ ਹੋਈ ਹੈ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਮੈਂ ਪ੍ਰਭੂ ਦੀ ਸ਼ਰਨ ਵਾਲਾ ਹੋ ਜਾਵਾਂ, ਮਨ ਕਰਕੇ ਹਮੇਸ਼ਾ ਪ੍ਰਭੂ ਦੀ ਸ਼ਰਨ ਮਾਣਾ, ਜਿਨ੍ਹਾਂ ਕਰਕੇ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕੇ। ਸਾਧ ਸੰਗਤ ਜੀ, ਤਕਰੀਬਨ ਜਿਹੜੇ ਗੁਰਮੁਖ ਹਨ ਨਾਮ ਜਪਣ ਵਾਲੇ, ਉਹ ਇਹ ਸਲੋਕ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜ਼ਰੂਰ ਪੜ੍ਹਦੇ ਹਨ। ਸੋ ਅੱਗੇ ਅਸ਼ਟਪਦੀ ਦੇ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਅਸ਼ਟਪਦੀ ਅੱਠ ਪਦੇ ਹਨ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਇਹ ਪਾਠ ਦਾ ਉਚਾਰਨ ਕਈ ਜਿਹੜੇ ਹਨ ਉਹ ਜਹਿ ਕਰਦੇ ਨੇ, ਪਰ ਜੱਜੇ ਨੂੰ ਸਿਹਾਰੀ ਲੱਗੀ ਹੋਣ ਕਰਕੇ ਜਿਹ ਪਾਠ ਕਰਨਾ ਹੈ। ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ 36 ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਖਾਣਾ ਹੈ, ਤਿਸ ਠਾਕੁਰ ਕਉ ਰੱਖ ਮਨ ਮਾਹੇ। ਮਹਾਰਾਜ ਕਹਿੰਦੇ ਉਸ ਮਾਲਕ ਨੂੰ ਆਪਣੇ ਮਨ ਵਿੱਚ ਯਾਦ ਕਰ। ਔਰ ਜਦੋਂ ਪ੍ਰਸ਼ਾਦਾ ਛਕਣ ਲੱਗਦੇ ਨੇ, ਮੈਂ ਬੇਨਤੀ ਕੀਤੀ ਸੀ ਇਹ ਸਲੋਕ ਦਾ ਜਾਪ ਉਹ ਗੁਰਮੁਖ ਜਨ ਜ਼ਰੂਰ ਕਰਦੇ ਨੇ। ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਏ ਅਹੁਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਸ ਅਸ਼ਟਪਦੀ ਦੇ ਅੰਦਰ ਮਹਾਰਾਜ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਸਾਨੂੰ ਸਿੱਖਿਆ ਦਿੱਤੀ ਹੈ। ਜਿਸ ਤਰ੍ਹਾਂ ਇਹਨਾਂ ਦੇਸ਼ਾਂ ਦੇ ਵਿੱਚ ਦੇਖਿਆ ਹੀ ਹੈ ਨਾ ਕਿ ਕੋਈ ਮਾੜਾ ਜਿਹਾ ਕਿਸੇ ਦਾ ਕੰਮ ਕਰ ਦੇਵੇ ਜਾਂ ਕਿਸੇ ਨੂੰ ਰਸਤਾ ਹੀ ਦੇਵੇ ਤੇ ਕਿਸ ਤਰ੍ਹਾਂ ਉਹ ਕਹਿੰਦੇ ਥੈਂਕ ਯੂ ਧੰਨਵਾਦ। ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ, ਕਦੇ ਉਹਦਾ ਵੀ ਧੰਨਵਾਦ ਕਰਿਆ ਕਰ। ਦੋ ਅੱਖਰ ਬਾ ਕਮਾਲ ਹਨ ਇਹਨਾਂ ਦੇਸ਼ਾਂ ਦੇ ਵਿੱਚ, ਇੱਕ ਸੌਰੀ ਤੇ ਇੱਕ ਥੈਂਕ ਯੂ, ਉਹਦੇ ਨਾਲ ਹੀ ਦੂਜੇ ਦੇ ਦਿਲ ਵਿੱਚ ਜਗ੍ਹਾ ਬਣ ਜਾਂਦੀ ਹੈ। ਮਹਾਰਾਜ ਕਹਿੰਦੇ ਅਕਾਲ ਪੁਰਖ ਅੱਗੇ ਵੀ ਇਹ ਦੋ ਅੱਖਰ ਜ਼ਰੂਰ ਕਹਿ ਕਿ ਮੈਂ ਮਹਾਰਾਜ ਭੁੱਲ ਗਿਆ ਸੀ, ਮੇਰੇ ਤੋਂ ਬਹੁਤ ਗਲਤੀਆਂ ਹੋਈਆਂ, ਤੁਸੀਂ ਕਿਰਪਾ ਕਰੋ। ਹਰ ਰੋਜ਼ ਗੁਰੂ ਸਾਹਿਬ ਦੇ ਅੱਗੇ ਗਲ 'ਚ ਪੱਲਾ ਪਾ ਕੇ ਅਰਦਾਸ ਜ਼ਰੂਰ ਕਰ। ਅਸੀਂ ਖਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਾਂ ਪਾਪੀ ਵੱਡ ਗੁਨਹਗਾਰ। ਔਰ ਫਿਰ ਪਰਮਾਤਮਾ ਦਾ ਹਰ ਥਾਂ ਤੇ ਧੰਨਵਾਦ ਕਰ, ਜਿਹਦੀ ਕਿਰਪਾ ਦੇ ਨਾਲ ਤੈਨੂੰ ਅੰਮ੍ਰਿਤਮਈ 36 ਪ੍ਰਕਾਰ ਦੇ ਭੋਜਨ ਮਿਲੇ ਨੇ। ਮਹਾਰਾਜ ਕਹਿੰਦੇ ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚ ਧਿਆ, ਜਿਹ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕਾ ਉਹ ਸਿਮਰਤ ਪਰਮਗਤ ਪਾਵੈ। ਜਿਸ ਦੀ ਕਿਰਪਾ ਦੇ ਨਾਲ ਕਈ ਤਰ੍ਹਾਂ ਦੀਆਂ ਸੁਗੰਧੀਆਂ ਆਪਣੇ ਤਨ ਤੇ ਲਾਉਂਦਾ ਹੈ, ਪੁਰਾਣੇ ਸਮਿਆਂ ਵਿੱਚ ਇਤਰ ਅਤਰ ਚੰਦਨ ਆਦਿਕ, ਹੁਣ ਵੀ ਬੜੀਆਂ ਸੁਗੰਧੀਆਂ ਸਾਡੇ ਕੋਲ ਨੇ ਜਿਹੜੀਆਂ ਤਨ ਨੂੰ ਮਹਿਕ ਦਿੰਦੀਆਂ ਨੇ। ਮਹਾਰਾਜ ਕਹਿੰਦੇ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਲਾਉਣੀਆਂ ਤੇ ਭੁੱਲਦਾ ਨਹੀਂ, ਪਰ ਉਸ ਵੇਲੇ ਤਿਸ ਕਉ ਸਿਮਰਤ ਪਰਮਗਤ ਪਾਵੈ। ਜੇ ਨਾਲ ਪਰਮਾਤਮਾ ਨੂੰ ਯਾਦ ਕਰੇ, ਇਹ ਵਾਹਿਗੁਰੂ ਨੇ ਕਿੰਨੀ ਕਿਰਪਾ ਕੀਤੀ ਹੈ, ਤੂੰ ਪਰਮ ਗਤੀ ਨੂੰ ਪਾ ਜਾਵੇਂ, ਕਲਿਆਣ ਵਾਲਾ ਹੋਵੇਂਗਾ। ਜੇ ਪ੍ਰਸਾਦ ਬਸਹਿ ਸੁਖ ਮੰਦਰ, ਕਿਸੇ ਧਿਆਏ ਸਦਾ ਮਨ ਅੰਦਰ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਮੰਦਰ ਤੋਂ ਪਾਵ ਹੁੰਦਾ ਘਰ ਰਹਿਣ ਵਾਲਾ। ਹੁਣ ਤਾਂ ਕਈਆਂ ਨੂੰ ਮੰਦਰ ਸ਼ਬਦ ਤੋਂ ਹੀ ਬਹੁਤ ਜ਼ਿਆਦਾ ਐਲਰਜੀ ਹੈ ਕਿ ਤਾਂ ਜੀ ਮੰਦਰ ਸ਼ਬਦ ਨਾ ਵਰਤੋ, ਇੱਥੋਂ ਤੱਕ ਕਿ ਸੱਚਖੰਡ ਹਰਿਮੰਦਰ ਸਾਹਿਬ ਜੀ ਪ੍ਰਤੀ ਵੀ ਇਹ ਕਹਿਣ ਲੱਗ ਪਏ ਨੇ ਜੀ ਮੰਦਰ ਸ਼ਬਦ ਨਾਲ ਜੁੜਦਾ ਹੈ, ਤੁਸੀਂ ਇਹਨੂੰ ਹਰਿਮੰਦਰ ਕਹੋ ਹੀ ਨਾ। ਚਲੋ ਇੱਥੇ ਨਾ ਕਹੋਗੇ, ਫਿਰ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ, ਉਸ ਅਸਥਾਨ ਦਾ ਕੀ ਨਾਮ ਰੱਖੋਗੇ?
ਦਰਬਾਰ ਤਾਂ ਹੁੰਦਾ ਜਿਸ ਦਰਬਾਰ ਦੇ ਵਿੱਚ ਆਪਾਂ ਸਜੇ ਹੋਏ ਹਾਂ। ਕਈ ਅਸਥਾਨਾਂ ਪ੍ਰਤੀ ਦਰਬਾਰ ਸਾਹਿਬ ਨਾਮ ਪ੍ਰਚਲਿਤ ਹੈ। ਤਰਨ ਤਾਰਨ ਸਾਹਿਬ ਦਾ ਸਥਾਨ ਜਿਹੜਾ ਉਹ ਦਰਬਾਰ ਸਾਹਿਬ ਨਾਮ ਦੇ ਨਾਲ ਜਾਣਦੇ ਹਾਂ, ਪਰ ਜਦੋਂ ਆਪਾਂ ਗ੍ਰੰਥਾਂ ਨੂੰ ਘੋਖ ਕੇ ਦੇਖਦੇ ਹਾਂ, ਪੜਚੋਲਦੇ ਹਾਂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪ੍ਰਤੀ ਹਰਿਮੰਦਰ ਸ਼ਬਦ ਹੀ ਮਿਲਦਾ ਹੈ। ਬਾਣੀ ਦੇ ਅੰਦਰ ਵੀ ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ ਹੈ, ਨਹੀਂ ਤਾਂ ਜੀ ਉਹ ਸਰੀਰ ਲਈ ਵਰਤਿਆ, ਫਿਰ ਸਰੀਰ ਨੂੰ ਵੀ ਮੰਦਰ ਕਹਿਣਾ ਛੱਡ ਦਿਉ, ਕਿਉਂਕਿ ਇਹ ਤਾਂ ਫਿਰ ਕਿਸੇ ਹੋਰ ਮਤ ਨਾਲ ਜੁੜ ਜਾਵੇਗਾ। ਸਰੀਰ ਹਰਿਮੰਦਰ ਇਹੋ ਸਰੀਰ ਹੈ, ਇਸ ਕਰਕੇ ਆਪਣੀ ਅਕਲ ਦੇ ਘੋੜੇ ਨਹੀਂ ਦੜਾਈ ਦੇ। ਜੋ ਪੰਥ ਦੀ ਰਵਾਇਤ ਹੈ, ਜੋ ਇਤਿਹਾਸ ਕਹਿੰਦਾ ਹੈ, ਆਪਾਂ ਨੂੰ ਰਵਾਇਤ ਨੂੰ ਵੀ ਛੱਡਣਾ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਵਸੈ ਸੁੱਖ ਮੰਦਰ, ਸੁੱਖ ਦੇ ਨਾਲ ਆਪਣੇ ਮੰਦਰ ਘਰ ਦੇ ਵਿੱਚ ਵੱਸਦਾ ਹੈ, ਤੇ ਸਹਿ ਧਿਆਏ ਸਦਾ ਮਨ ਅੰਦਰ, ਆਪਣੇ ਘਰ ਵਿੱਚ ਵੱਸਦਿਆਂ ਹੋਇਆਂ ਪਰਮਾਤਮਾ ਨੂੰ ਮਨ ਵਿੱਚ ਜ਼ਰੂਰ ਧਿਆਇਆ ਕਰ। ਵਾਹਿਗੁਰੂ ਜੀ ਤੁਸੀਂ ਕਿਰਪਾ ਕੀਤੀ, ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰ। ਤੁਹਾਡੀ ਕਿਰਪਾ ਦੇ ਨਾਲ ਮੈਨੂੰ ਕਿੰਨੇ ਸੋਹਣੇ ਮੰਦਰ ਮਹਿਲ ਮਿਲੇ ਹੋਏ ਨੇ, ਇਹ ਤੁਹਾਡੀ ਹੀ ਕਿਰਪਾ ਹੈ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ, ਜੇ ਜਿਹਦੀ ਕਿਰਪਾ ਦੇ ਨਾਲ ਗ੍ਰਹਿ ਘਰ ਦੇ ਵਿੱਚ ਪਰਿਵਾਰ ਦੇ ਸੰਬੰਧੀਆਂ ਦੇ ਨਾਲ ਸੁੱਖ ਦੇ ਨਾਲ ਵੱਸਦਾ ਹੈ। ਆਠ ਪੈਰ ਤੇ ਸਿਮਰੋ ਤੇ ਸਰਸਨਾ, ਅੱਠੇ ਪੈਰ ਪਰਮਾਤਮਾ ਨੂੰ ਰਸਨਾ ਦੇ ਨਾਲ ਸਿਮਰ ਯਾਦ ਕਰ ਕੇ ਪਰਿਵਾਰ ਮਹਾਰਾਜ ਤੁਸੀਂ ਆਪ ਹੀ ਦਿੱਤਾ ਹੋਇਆ, ਇੱਦਾਂ ਨਾ ਕਰਕੇ ਦਾਤ ਲੈ ਕਰਕੇ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਜੀ, ਪਰਿਵਾਰ ਦੇ ਵਿੱਚ ਸੰਬੰਧੀਆਂ ਵਿੱਚ ਮੈਂ ਇੰਨਾ ਕੁ ਬਿਜ਼ੀ ਹਾਂ ਕਿ ਮੇਰੇ ਕੋਲ ਸੰਗਤ ਵੀ ਨਹੀਂ ਹੁੰਦੀ, ਨਿਤਨੇਮ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਇਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੀ ਹੈ, ਜੇ ਉਹ ਵਾਹਿਗੁਰੂ ਦੀ ਦਾਤ ਲੈ ਕਰਕੇ ਉਹਦਾ ਧੰਨਵਾਦ ਕਰੇ ਤੇ ਫਿਰ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਫਿਰ ਉਹਨੂੰ ਮਹਾਰਾਜ ਕਹਿੰਦੇ ਉਹ ਮਾਇਆ ਨਹੀਂ ਹੈ। ਪਰ ਜੇ ਲੈ ਕਰਕੇ ਪਰਮਾਤਮਾ ਤੋਂ ਦਾਤਾਂ ਤੇ ਫਿਰ ਉਹ ਪਰਮਾਤਮਾ ਨੂੰ ਹੀ ਭੁਲਾ ਦੇਵੇਂ, ਦੇਣ ਵਾਲੇ ਨੂੰ ਹੀ ਯਾਦ ਨਾ ਕਰੇ, ਫਿਰ ਮਹਾਰਾਜ ਕਹਿੰਦੇ ਉਹ ਮਾਇਆ ਹੀ ਹੈ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਇਸ ਲਈ ਜਿਹਦੀ ਕਿਰਪਾ ਦੇ ਨਾਲ ਘਰ ਦੇ ਵਿੱਚ ਸੁਖੀ ਵੱਸਦਾ ਹੈ, ਉਹ ਪਰਮਾਤਮਾ ਨੂੰ ਰਸਨਾ ਦੇ ਨਾਲ ਜ਼ਰੂਰ ਸਿਮਰ ਯਾਦ ਕਰ। ਜਿਹ ਪ੍ਰਸਾਦ ਰੰਗ ਰਸ ਭੋਗ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਜਿਹੜੇ ਭੋਗ ਉਹਨਾਂ ਦੇ ਰਸ ਲੈ ਰਿਹਾ ਹੈ, ਰੰਗ ਹੁੰਦਾ ਆਨੰਦ, ਤੈਨੂੰ ਬਹੁਤ ਆਨੰਦ ਆ ਰਿਹਾ, ਛੱਕ ਕੇ ਕੋਈ ਚੰਗਾ ਪਦਾਰਥ, ਬੜਾ ਆਨੰਦ ਆਇਆ ਜੀ। ਮਹਾਰਾਜ ਕਹਿੰਦੇ ਉਸ ਵੇਲੇ ਨਾਨਕ ਸਦਾ ਧਿਆਈਐ ਧਿਆਵਨ ਯੋਗ। ਜਦੋਂ ਭੋਗਾਂ ਦੇ ਰਸ ਲੈ ਕੇ ਆਨੰਦ ਮਾਣਦਾ ਹੈ ਨਾ, ਫਿਰ ਜੋ ਧਿਆਵਨ ਯੋਗ ਪਰਮਾਤਮਾ ਨੂੰ ਜ਼ਰੂਰ ਧਿਆ, ਕਿਹਦੀ ਕਿਰਪਾ ਦੇ ਨਾਲ ਆਨੰਦ ਆ ਰਿਹਾ, ਮੈਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਦਾਤ ਦਿੱਤੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ, ਮੈਨੂੰ ਵਾਹਿਗੁਰੂ ਨੇ ਕਿਰਪਾ ਕਰਕੇ ਕਿੰਨੇ ਸੋਹਣੇ ਪਦਾਰਥ ਦਿੱਤੇ ਹੋਏ ਨੇ। ਜੇ ਪ੍ਰਸਾਦ ਪਾਟ ਪਟੰਬਰ ਹਡਾਵੇ ਹੈ, ਪਾਟ ਹੁੰਦੇ ਨੇ ਬਸਤਰ, ਪਟੰਬਰ ਹੁੰਦੇ ਨੇ ਰੇਸ਼ਮ ਦੇ। ਪੁਰਾਣੇ ਸਮਿਆਂ ਦੇ ਵਿੱਚ ਕੀਮਤੀ ਬਸਤਰ ਜਿਹੜੇ ਸਨ ਉਹ ਰੇਸ਼ਮ ਦੇ ਕੱਪੜੇ ਹੁੰਦੇ ਸਨ, ਹੁਣ ਤਾਂ ਬੜੇ ਤਰ੍ਹਾਂ ਦੇ ਬਣੇ ਹੋਏ ਨੇ, ਵੈਸੇ ਹੁਣ ਵੀ ਰੇਸ਼ਮ ਬਹੁਤ ਮਹਿੰਗਾ ਹੈ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਰੇਸ਼ਮ ਦੇ ਬਸਤਰ ਤਨ ਤੇ ਹੰਡਾ ਰਿਹਾ ਹੈ, ਮਹਾਰਾਜ ਕਹਿੰਦੇ ਉਸ ਵੇਲੇ ਤੇ ਸਹਿ ਤਿਆਗ ਕਤ ਅਵਰ ਲੁਭਾਵੈ। ਪਰ ਉਸ ਵੇਲੇ ਪਰਮਾਤਮਾ ਨੂੰ ਤਿਆਗ ਕੇ ਕਿਉਂ ਭੁੱਲ ਜਾਂਦਾ? ਮਹਾਰਾਜ ਕਹਿੰਦੇ ਹੋਰਾਂ ਪਦਾਰਥਾਂ ਦਾ ਇੰਨਾ ਲੋਭੀ ਹੋਇਆ ਫਿਰਦਾ ਹੈ ਕਿ ਮੇਰੇ ਕੋਲ ਬਸਤਰ ਬੜੇ ਸੋਹਣੇ ਜਾਂ ਪਾਉਣ ਲੱਗਿਆ ਨਾ, ਉਸ ਵੇਲੇ ਕਿਹਾ ਕਰ ਵਾਹਿਗੁਰੂ ਤੇਰਾ ਸ਼ੁਕਰ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ, ਇਹ ਪੇ ਦਾਤ ਤੇਰੀ ਦਾਤ ਆ, ਤੁਸੀਂ ਹੀ ਕਿਰਪਾ ਕੀਤੀ ਹੈ। ਜੇ ਪ੍ਰਸਾਦ ਸੁੱਖ ਸੇਜ ਸੋਈ ਜੈ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਸੇਜਾ ਤੇ ਸੁੱਖ ਨਾਲ ਸੌਂਦਾ ਹੈ, ਕੀ ਕਰਿਆ ਕਰ ਉਦੋਂ? ਮਨ ਆਠ ਪੈਰ ਤਾਕਾ ਜਸ ਗਾਵੀ ਜੈ, ਮਹਾਰਾਜ ਕਹਿੰਦੇ ਅੱਠੇ ਪੈਰ ਮਨ ਕਰਕੇ ਉਹਦਾ ਜਸ ਕਰਿਆ ਕਰ। ਦੜੰਮ ਕਰਕੇ ਡਿੱਗ ਪੈਂਦੇ ਹਾਂ ਮੰਜੇ ਤੇ, ਧਿਆਉਣ ਦਾ ਪਤਾ ਹੀ ਨਹੀਂ। ਗੁਰਮੁਖ ਜਨ ਸੇਜਾ ਤੇ ਸੌਣ ਤੋਂ ਪਹਿਲਾਂ ਵੀ, ਕੱਲ ਵੀ ਬੇਨਤੀ ਕੀਤੀ ਸੀ, ਜੋ ਪੰਜਾਂ ਪਿਆਰਿਆਂ ਦਾ ਹੁਕਮ ਹੈ, ਕੀਰਤਨ ਸੋਹਲੇ ਦਾ ਪਾਠ ਜ਼ਰੂਰ ਕਰਨਾ, ਨਾਲ ਹੀ ਰੱਖਿਆ ਦੇ ਸ਼ਬਦ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਭਾਈ, ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਇਹ ਸ਼ਬਦ ਨਾਲ ਨਾਲ ਹੀ ਪੜ੍ਹ ਲੈਣੇ। ਮਹਾਰਾਜ ਕਹਿੰਦੇ ਜਿਸ ਦੀ ਕਿਰਪਾ ਦੇ ਨਾਲ ਸੁੱਖ ਦੇ ਨਾਲ ਸੇਜਾ ਤੇ ਸੌਨਾ ਹੈ, ਐ ਮਨਾ ਅੱਠੇ ਪੈਰ ਉਸ ਪਰਮਾਤਮਾ ਦਾ ਜਸ ਵੀ ਗਾਇਆ ਕਰ। ਜੇ ਪ੍ਰਸਾਦ ਤੁਝ ਸਭ ਕੋ ਮਨ ਹੈ, ਜਿਸ ਦੀ ਕਿਰਪਾ ਦੇ ਨਾਲ ਤੈਨੂੰ ਸਾਰੇ ਮਾਣ ਦੇ ਰਹੇ ਨੇ, ਹੈ ਤਾਂ ਨਹੀਂ ਮਾਣ ਦੇਣ ਯੋਗ, ਪਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਤੈਨੂੰ ਮਾਣ ਮਿਲ ਰਿਹਾ, ਨਹੀਂ ਤਾਂ ਔਗਣ ਐਬ ਤਾਂ ਉਹ ਸਾਨੂੰ ਪਤਾ ਹੀ ਹੁੰਦੇ ਨੇ ਅੰਦਰ, ਪਰ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਮਾਣ ਮਿਲ ਰਿਹਾ ਹੁੰਦਾ।
ਮੁੱਖ ਤਾਕੋ ਜਸ ਰਸਨ ਬਖਾਨੈ। ਮਹਾਰਾਜ ਕਹਿੰਦੇ ਮੁੱਖ ਕਰਕੇ ਰਸਨਾ ਦੇ ਨਾਲ ਉਸ ਵਾਹਿਗੁਰੂ ਦਾ ਜਸ ਬਖਾਨੈ ਉਚਾਰਨ ਕਰਿਆ ਕਰ। ਜਿਹੜੇ ਰਸਨਾ ਦੇ ਨਾਲ ਉਹਦਾ ਜਸ ਗਾਉਂਦੇ ਨੇ ਉਹ ਮੰਨਣ ਯੋਗ ਹੋ ਜਾਂਦੇ ਨੇ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਸੰਤ ਜਨਾਂ ਨੂੰ ਭਗਤ ਜਨਾਂ ਨੂੰ ਮਾਣ ਮਿਲਿਆ ਕਿਹਦੇ ਨਾਲ? ਮਹਾਰਾਜ ਕਹਿੰਦੇ ਉਹਨਾਂ ਨੇ ਮੁੱਖ ਦੇ ਨਾਲ ਰਸਨਾ ਦੇ ਨਾਲ ਨਾਮ ਜਪਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਰੀਰ ਛੱਡਣ ਤੋਂ ਬਾਅਦ ਵੀ ਕੱਲ ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਜੀ ਦਾ ਸਾਲਾਨਾ ਉਹਨਾਂ ਦਾ ਸੱਚਖੰਡ ਪਿਆਨਾ ਦਿਹਾੜਾ ਬਹੁਤ ਵੱਡੀਆਂ ਸੰਗਤਾਂ ਨੇ ਇਕੱਠੇ ਹੋ ਕਰਕੇ ਮਨਾਇਆ। ਜਿਨ੍ਹਾਂ ਮਹਾਂਪੁਰਖਾਂ ਨੇ ਰਸਨਾ ਦੇ ਨਾਲ, ਮੁੱਖ ਦੇ ਵਿੱਚ ਰਸਨਾ ਮਿਲੀ ਕਿਉਂ ਹੈ? ਮਹਾਰਾਜ ਕਹਿੰਦੇ ਨਾਮ ਜਪਣ ਨੂੰ ਹੀ ਮਿਲੀ ਹੈ। ਜਿਹੜੇ ਰਸਨਾ ਦੇ ਨਾਲ ਉਹਦਾ ਜਸ ਗਾਉਂਦੇ ਨੇ ਨਾ, ਅੱਜ ਜਿੰਨੀ ਮਰਜ਼ੀ ਚੁਗਲੀ ਨਿੰਦਿਆ ਕਰਕੇ ਦੇਖ ਲਓ, ਕਿਸੇ ਨੂੰ ਮਾੜਾ ਚੰਗਾ ਕਰਕੇ ਦੇਖ ਲਓ, ਕੋਈ ਵੀ ਕਿਸੇ ਨੂੰ ਯਾਦ ਨਹੀਂ ਕਰਦਾ। ਪਰ ਜਿਨ੍ਹਾਂ ਨੇ ਰਸਨਾ ਦੇ ਨਾਲ ਨਾਮ ਜਪਿਆ ਸੀ ਉਹਨਾਂ ਨੂੰ ਹੀ ਸੰਸਾਰ ਦੇ ਵਿੱਚ ਅਤੇ ਉਹਨਾਂ ਦੇ ਸਰੀਰ ਛੱਡਣ ਤੋਂ ਬਾਅਦ ਵੀ ਉਹਨਾਂ ਨੂੰ ਮਾਣ ਮਿਲਦਾ ਹੈ। ਜੇ ਪ੍ਰਸਾਦ ਤੇਰੂ ਰਹਿਤਾ ਧਰਮ, ਹਰ ਕਹਿੰਦੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਧਰਮ ਬਰਕਰਾਰ ਰਹਿੰਦਾ ਹੈ। ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਐ ਮਨਾ ਸਦਾ ਉਸ ਪਾਰ ਬ੍ਰਹਮ ਪਰਮੇਸ਼ਰ ਨੂੰ ਧਿਆ। ਪ੍ਰਭ ਜੀ ਜਪਤ ਦਰਗਾਹ ਮਾਨ ਪਾਵੈ। ਜੇ ਪਰਮਾਤਮਾ ਨੂੰ ਜਪੇਗਾ ਨਾ ਤਾਂ ਹੀ ਦਰਗਾਹ ਵਿੱਚ ਮਾਨ ਪਾਵੇਗਾ, ਨਹੀਂ ਤਾਂ ਤੇਰੇ ਵਰਗੇ ਤਾਂ ਤੇਰੇ ਤੋਂ ਵੀ ਵੱਧ ਕਿੰਨੇ ਸਿਆਣੇ ਸੰਸਾਰ ਤੋਂ ਹੋ ਕੇ ਚਲੇ ਗਏ, ਜਿਹੜੇ ਤਾਂ ਇੰਨੇ ਕੁ ਤੇਜ਼ ਦਿਮਾਗ ਵਾਲੇ ਸਨ ਕਿ ਉਹ ਇੱਕ ਖਿੰਨ ਦੇ ਵਿੱਚ ਹੀ ਕਿੰਨਾ ਕਿੰਨਾ ਕੁਝ ਸਮਝਣ ਵਾਲੇ ਅਤੇ ਸੁਣਾਉਣ ਵਾਲੇ ਸਨ, ਜਾਂ ਕਹਿ ਲਓ ਕਿ ਇੱਕ ਇੱਕ ਗੱਲ ਦੇ ਕਿੰਨੇ ਕਿੰਨੇ ਮਤਲਬ ਦੱਸਣ ਵਾਲੇ ਸੀ, ਉਹ ਵੀ ਸੰਸਾਰ ਤੋਂ ਤੁਰ ਹੀ ਗਏ। ਪਰ ਦਰਗਾਹ ਦੇ ਵਿੱਚ ਮਾਣ ਉਹਨਾਂ ਨੂੰ ਹੀ ਮਿਲਿਆ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ। ਰੇਰੇ ਦਰਗਹਿ ਕਹਿ ਨਾ ਪਊ, ਆਓ ਬੈਠ ਆਦਰ ਸੁਭ ਦੇਉ, ਨਾਨਕ ਪਤ ਸੇਤੀ ਘਰ ਜਾਵ ਹੈ। ਮਹਾਰਾਜ ਕਹਿੰਦੇ ਜੇ ਨਾਮ ਜਪੇਗਾ ਦਰਗਾਹ 'ਚ ਮਾਣ ਪਾਵੇਗਾ, ਪਤ ਸੇਤੀ ਘਰ ਜਾਵੇ, ਉਹ ਪਤ ਦੇ ਨਾਲ ਇੱਜ਼ਤ ਦੇ ਨਾਲ ਪਰਲੋਕ ਨੂੰ ਜਾਣਗੇ। ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਜਿਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਜਿਹੜੀ ਕੰਚਨ ਵਰਗੀ ਦੇਹੀ ਜਿਹੜੀ ਹੈ ਨਾ, ਇਹ ਰੋਗਾਂ ਤੋਂ ਰਹਿਤ ਰਹਿੰਦੀ ਹੈ। ਹੁਣ ਦੇਹ ਆਪਣੇ ਕੋਲ ਹੈ, ਜੇ ਕੋਈ ਤਨ ਦੇ ਉੱਤੇ ਕੋਈ ਐਸਾ ਰੋਗ ਹੋਵੇ ਤੇ ਸਾਰਾ ਕੁਝ ਹੀ ਬੰਦੇ ਦਾ ਵਿਰਥਾ ਹੋ ਜਾਂਦਾ। ਜਿੰਨਾ ਮਰਜ਼ੀ ਤਨ ਉਹਦੇ ਕੋਲ ਹੋਵੇ, ਜਿੰਨੀ ਮਰਜ਼ੀ ਸਿਆਣਪ ਕੋਲ ਹੋਵੇ, ਪਰ ਜੇ ਰੋਗ ਹੀ ਐਸਾ ਤਨ ਦੇ ਉੱਪਰ ਹੈ ਲਾ ਇਲਾਜ, ਫਿਰ ਉਹ ਧਨ ਦਾ ਬੰਦਾ ਕਰੇਗਾ ਕੀ? ਮਹਾਰਾਜ ਕਹਿੰਦੇ ਇਸ ਲਈ ਵਾਹਿਗੁਰੂ ਨੂੰ ਧਿਆਇਆ ਕਰ। ਲਿਵ ਲਾਵੋ ਤੇ ਸਰਾਮ ਸਨੇਹੀ, ਉਸ ਰਮੇ ਹੋਏ ਪਰਮੇਸ਼ਰ ਦੇ ਨਾਲ ਸਨੇਹ ਹੁੰਦਾ ਪ੍ਰੇਮ ਦੇ ਨਾਲ, ਲਿਵ ਲਾਇਆ ਕਰ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰੀ ਦੇਹੀ ਰੋਗਾਂ ਤੋਂ ਰਹਿਤ ਕੰਚਨ ਵਰਗੀ ਤੈਨੂੰ ਮਿਲੀ ਹੋਈ, ਸੋਨੇ ਵਰਗੀ, ਕਿੱਡੀ ਕਮਾਲ ਦੀ ਦੇਹ ਰੱਬ ਨੇ ਪਰਮਾਤਮਾ ਨੇ ਤੈਨੂੰ ਦਿੱਤੀ ਹੈ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਪਰਦਾ ਟਕਿਆ ਹੋਇਆ, ਨਹੀਂ ਤੇ ਮਨ ਵਿੱਚ ਕੀ ਹੈ, ਕਿੰਨੇ ਵਿਕਾਰ ਹਨ, ਉਹ ਤਾਂ ਅਸੀਂ ਜਾਣਦੇ ਹਨ। ਇਹ ਤਾਂ ਵਾਹਿਗੁਰੂ ਤੁਸੀਂ ਉਹ ਕਿਰਪਾ ਕੀਤੀ, ਮੇਰਾ ਪਰਦਾ ਟਕਿਆ ਹੋਇਆ ਓਲਾ ਰਹਿਤ। ਔਰ ਗੁਰਸਿੱਖ ਨੂੰ ਵੀ ਚਾਹੀਦਾ ਕਿ ਗੁਰਸਿੱਖ ਗੁਰਸਿੱਖ ਦਾ ਪਰਦਾ ਟਕੇ। ਰੋਜ਼ ਤਾਂ ਅਰਦਾਸ ਵਿੱਚ ਆਪਾਂ ਪੜ੍ਹਦੇ ਹਾਂ, ਦੇਖ ਕੇ ਅਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਉਹਨਾਂ ਨੂੰ ਹੀ ਧਿਆਇਆ ਜਾਂਦਾ ਜਿਨ੍ਹਾਂ ਨੇ ਦੇਖ ਕੇ ਅਣ ਡਿੱਠ ਕੀਤਾ, ਇਹ ਵੀ ਬਹੁਤ ਵੱਡਾ ਗੁਣ ਹੈ। ਸੋ ਗੁਰਸਿੱਖ ਜਿਹੜਾ ਹੈ ਉਹ ਗੁਰਸਿੱਖ ਦਾ ਪਰਦਾ ਨਾ ਜ਼ਾਹਰ ਕਰੇ ਚੁੱਕੇ, ਕਿਉਂਕਿ ਪਰਮਾਤਮਾ ਦਾ ਸੁਭਾਅ ਐਸਾ ਹੈ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਉਹ ਵਾਹਿਗੁਰੂ ਨੇ ਕਿਰਪਾ ਕਰਕੇ ਤੇਰਾ ਪਰਦਾ ਟਕਿਆ ਹੋਇਆ। ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਐ ਮਨਾ ਜੇ ਤੂੰ ਹਰ ਹਰ ਵਾਹਿਗੁਰੂ ਵਾਹਿਗੁਰੂ ਦਾ ਜਸ ਕਹੇਗਾ ਤੇ ਸੁਖ ਪਾਵੇਂਗਾ। ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਜਿਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇਰੇ ਸਾਰੇ ਐਬ ਉਹਨੇ ਢੱਕ ਦਿੱਤੇ ਹਨ। ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ, ਮਨ ਕਰਕੇ ਉਸ ਮਾਲਕ ਦੀ ਸ਼ਰਨ ਵਿੱਚ ਪੈ ਕਿ ਜੇ ਉਹ ਸਾਡੇ ਛਿੱਦਰ ਨਾ ਢੱਕਦਾ, ਸਾਡੇ ਐਬ ਨਾ ਢੱਕਦਾ, ਤੇ ਸਾਨੂੰ ਤਾਂ ਘਰ ਵਿੱਚ ਵੀ ਕੋਈ ਰੱਖਣ ਨੂੰ ਤਿਆਰ ਨਹੀਂ ਸੀ ਹੋਣਾ। ਇਸ ਕਰਕੇ ਵਾਹਿਗੁਰੂ ਤੁਹਾਡੀ ਹੀ ਕਿਰਪਾ ਹੋਈ ਹੈ ਕਿ ਸਾਡੇ ਛਿੱਦਰ ਜਿਹੜੇ ਨੇ ਐਬ ਤੁਸੀਂ ਟਕੇ ਹੋਏ ਨੇ। ਨਹੀਂ ਤਾਂ ਸ਼੍ਰੀ ਮਾਨ ਭਾਈ ਗੁਰਦਾਸ ਜੀ ਦੇ ਬਚਨ ਹਨ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹਉ ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ ਠਗੰਦਾ, ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾ ਰੱਖਾਂਦਾ। ਜਿੱਦਣ ਇਹ ਵੀ ਔਗਣ ਪ੍ਰਗਟ ਹੋ ਜਾਣ, ਕੋਈ ਰੱਖਣ ਨੂੰ ਤਿਆਰ ਨਹੀਂ ਹੈ। ਸਿਮਰ ਮੁਰੀਦਾਂ ਢਾਡੀਆਂ ਸਤਿਗੁਰ ਬਖਸ਼ਣ ਦਾ।
ਜਿਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੇਰੇ ਛਿੱਦਰ ਪਰਦੇ ਟਕੇ ਹੋਏ ਨੇ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਮਨ ਕਰਕੇ ਉਹਦੀ ਸ਼ਰਨ ਵਿੱਚ ਪੈ ਜਾ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚਾ, ਜੇ ਨਾਮ ਜਪੇਗਾ, ਮਹਾਰਾਜ ਕਹਿੰਦੇ ਉਹਦੀ ਕਿਰਪਾ ਦੇ ਨਾਲ ਤੇਰੇ ਬਰਾਬਰ ਕੋਈ ਪਹੁੰਚ ਹੀ ਨਹੀਂ ਸਕਦਾ। ਏਡੀ ਉੱਚੀ ਪਦਵੀ ਮਹਾਰਾਜ ਉਹਨਾਂ ਨੂੰ ਬਖਸ਼ ਦਿੰਦੇ ਨੇ ਕਿ ਉਹਨਾਂ ਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਬੜਾ ਯਤਨ ਕੀਤਾ ਉਹਨਾਂ ਰਾਜਿਆਂ ਨੇ ਭਗਤਾਂ ਦੇ ਬਰਾਬਰ ਪਹੁੰਚਣ ਦੇ ਵਾਸਤੇ, ਪਰ ਨਹੀਂ ਪਹੁੰਚ ਸਕੇ। ਮਹਾਰਾਜ ਗੁਰੂ ਕਲਗੀਧਰ ਸਾਹਿਬ ਜੀ ਨੂੰ ਪੁੱਛਿਆ ਸੀ ਇੱਕ ਵਾਰ, ਸਿੰਘਾਂ ਨੇ ਸਵਾਲ, ਕਹਿੰਦੇ ਮਹਾਰਾਜ ਨਾਮ ਜਪਣ ਦੇ ਨਾਲ ਕਿਹੜੀਆਂ ਪ੍ਰਾਪਤੀਆਂ ਹੁੰਦੀਆਂ? ਮਹਾਰਾਜ ਕਹਿੰਦੇ ਪਹਿਲਾਂ ਇਹ ਦੱਸੋ ਕਿ ਭਗਤ ਕਬੀਰ ਸਾਹਿਬ ਵਾਲੇ ਰਾਜਾ ਕਿਹੜਾ ਸੀ? ਚੁੱਪ ਕਰ ਗਏ। ਚਲੋ ਉਹਨਾਂ ਨੂੰ ਪਤਾ ਹੋਵੇਗਾ ਜਿਹੜੇ ਇਤਿਹਾਸ ਤੋਂ ਵਾਕਫ ਨੇ, ਸਾਰਿਆਂ ਨੂੰ ਤਾਂ ਨਹੀਂ ਪਤਾ। ਭਗਤ ਰਵਿਦਾਸ ਜੀ ਵੇਲੇ ਰਾਜਾ ਕਿਹੜਾ ਸੀ? ਨਹੀਂ ਧਿਆਨ ਵਿੱਚ। ਪਰ ਮਹਾਰਾਜ ਕਹਿੰਦੇ ਭਗਤ ਕਬੀਰ ਸਾਹਿਬ ਨੂੰ ਤਾਂ ਸਾਰੇ ਜਾਣਦੇ ਹੀ ਨੇ ਨਾ ਮਹਾਰਾਜ। ਹਾਂਜੀ ਜਾਣਦੇ ਆ, ਨਾਮ ਜਪਿਆ, ਭਗਤੀ ਕੀਤੀ, ਉਹਨਾਂ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਹੈ। ਮਹਾਰਾਜ ਕਹਿੰਦੇ ਇਹ ਹੈ ਨਾਮ ਜਪਣ ਦਾ ਫਲ, ਜਿਨ੍ਹਾਂ ਨੇ ਬੰਦਗੀ ਕੀਤੀ, ਪਰਮਾਤਮਾ ਦਾ ਨਾਮ ਜਪਿਆ ਹੈ, ਉਹਨਾਂ ਦੀ ਪਹੁੰਚ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਉਹਨਾਂ ਦੀ ਸ਼ੋਭਾ ਤਾਂ ਰਹਿੰਦੀ ਦੁਨੀਆਂ ਤੱਕ ਹੋਣੀ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਆਕਾਸ਼ ਵਿੱਚ ਉੱਡਦੇ ਪੰਛੀਆਂ ਵੱਲ ਦੇਖ ਕਰਕੇ ਕੀੜੇ ਵੀ ਯਤਨ ਕਰਦੇ ਨੇ ਕਿ ਆਪਾਂ ਉਡਾਰੀ ਮਾਰੀਏ, ਪਰ ਸਵੇਰ ਹੁੰਦਿਆਂ ਖੰਭ ਕਿਤੇ ਤੇ ਆਪ ਕਿਤੇ ਹਨ। ਇਸ ਕਰਕੇ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਣ ਵਾਲੇ ਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ, ਤੁਝ ਕੋ ਨਾ ਪਹੁੰਚੈ, ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ। ਮਹਾਰਾਜ ਕਹਿੰਦੇ ਮਨ ਕਰਕੇ ਸਵਾਸ ਸਵਾਸ ਉਸ ਉੱਚੇ ਪ੍ਰਭੂ ਨੂੰ ਸਿਮਰ, ਜੇ ਉੱਚੇ ਨੂੰ ਸਿਮਰੇਗਾ ਤੇ ਫਿਰ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਤੂੰ ਵੀ ਉੱਚ ਪਦਵੀ ਨੂੰ ਮਾਣੇਗਾ। ਜੇ ਪ੍ਰਸਾਦ ਪਾਈ ਦੁਰਲੱਭ ਦੇਹ, ਨਾਨਕ ਤਾ ਕੀ ਭਗਤ ਕਰੇਹ। ਜਿਸ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਦੁਰਲੱਭ ਦੇਹੀ ਇੰਨੀ ਦੁਰਲੱਭ ਹੈ ਕਿ ਲੱਖਾਂ ਕਰੋੜਾਂ ਰੁਪਈਆ ਵੀ ਕੋਈ ਦੇ ਕਰਕੇ ਸਵਾਸ ਮੁੱਲ ਖਰੀਦ ਹੀ ਨਹੀਂ ਸਕਦਾ। ਫਿਰ ਮਹਾਰਾਜ ਕਹਿੰਦੇ ਮਾਣ ਕਾਹਦਾ ਕਰਦਾ ਹੈ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਮੱਤ ਕੇ ਜਾਪੇ ਸਾਹੂ ਆਵੇ ਕਿ ਨਾ ਆਵੇ ਰਾਮ। ਇਸ ਕਰਕੇ ਦੁਰਲੱਭ ਦੇ ਪ੍ਰਾਪਤ ਕੀਤੀ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਤਾਂ ਕੀ ਭਗਤ ਕਰੇ। ਹੁਣ ਪਤਾ ਨਹੀਂ ਜਿਹੜੇ ਭਗਤੀ ਦਾ ਸਿਮਰਨ ਦਾ ਖੰਡਨ ਕਰਦੇ ਨੇ ਉਹ ਕਿਹੜੀ ਦਲੀਲ ਦੇ ਕਰਕੇ ਕਰਦੇ ਨੇ ਕਿ ਬਾਰ ਬਾਰ ਤਾਂ ਮਹਾਰਾਜ ਨੇ ਬਾਣੀ ਵਿੱਚ ਪਰਮਾਤਮਾ ਦੀ ਭਗਤੀ, ਪਰਮਾਤਮਾ ਦਾ ਸਿਮਰਨ, ਨਾਮ ਜਪਣ ਦੀ ਪ੍ਰੇਰਨਾ ਦਿੱਤੀ ਹੈ। ਸੋ ਮਹਾਰਾਜ ਕਿਰਪਾ ਕਰਨ, ਜੋ ਆਪਾਂ ਪਾਵਨ ਵਿਚਾਰਾਂ ਗੁਰਬਾਣੀ ਚੋਂ ਸਰਵਣ ਕਰਦੇ ਹਾਂ ਸਾਡੇ ਹਿਰਦਿਆਂ ਵਿੱਚ ਵਸਣ। ਅਰਦਾਸ ਕਰੀਏ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਭਗਤੀ ਦੀ ਦਾਤ ਦੇਵੋ, ਕਿਉਂਕਿ ਬਿਨ ਭਗਤੀ ਤਨ ਹੋਸੀ ਸ਼ਾਹ। ਇਸ ਕਰਕੇ ਸ਼ਾਰ ਹੋਣ ਤੋਂ ਪਹਿਲਾਂ ਪਹਿਲਾਂ ਇਹ ਦੁਰਲੱਭ ਦੇਹੀ ਦੇ ਨਾਲ, ਨੇਤਰਾਂ ਦੇ ਨਾਲ ਸੰਗਤ ਦੇ ਦਰਸ਼ਨ ਕਰ ਸਕੀਏ, ਬਾਣੀ ਪੜ੍ਹ ਸਕੀਏ, ਕੰਨਾਂ ਦੁਆਰਾ ਤੁਹਾਡਾ ਜਸ ਸਿਮਰਨ ਸੁਣ ਸਕੀਏ, ਪੈਰਾਂ ਨਾਲ ਸੰਗਤ ਵਿੱਚ ਜਾ ਸਕੀਏ, ਪਰਉਪਕਾਰ ਕਰ ਸਕੀਏ, ਹੱਥਾਂ ਨਾਲ ਸੇਵਾ ਕਰ ਸਕੀਏ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਹੈ, ਬੈਸਣ ਪਾਈਏ, ਇਹ ਦੁਰਲੱਭ ਦੇਹੀ ਦਾ ਸਾਨੂੰ ਲਾਭ ਮਿਲ ਸਕੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਦੀ ਮੁਆਫ਼ੀ ਦੇਣੀ, ਅੱਗੇ ਵਾਸਤੇ ਅਸੀਸ ਦੇਣੀ ਜੀ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਜ ਛੇਤੀ ਮਨ ਵਜੀਆ ਵਾਧਾਈਆ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣੇ ਆਈਆ, ਸਭ ਦੋਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ।

ਕਾਰੋ ਕਰੇ ਤੇ ਸਭ ਨਾ ਗੱਲਾਂ ਸਮਰਥ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ

ਤੇਰਾ ਆਦਿ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ ਤੁਰ ਕਰਮ ਪਾਇਆ ਤੁਧ ਜਨ ਕਉਸੇ ਨਾਮ ਹਰ ਕੈਲਾ ਕਹਿ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਅਨਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਂ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਂ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂ ਬਿਨਵੰਤ ਨਾਨਕ ਗੁਰ ਚਰਨ ਲਾਗੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਧ ਬੰਧ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ੍ਹ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਆਸਾ ਕੀ ਵਾਰ ਦੇ ਕੀਰਤਨ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸਮਤ ਪ੍ਰਦਾਨ ਕਰਨੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ

ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀ ਕੇ ਹਜ਼ੂਰ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਨ ਬਖਸ਼ਿਸ਼ ਗਰੀਬ ਨਿਵਾਸ ਜੀ ਦੀ ਹੋਈ ਹੈ। ਸਮੇਂ ਅਤੇ ਸਵਾਸਾਂ ਨੂੰ ਸਫਲ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਪਹੁੰਚੇ ਹਾਂ। ਧੰਨਵਾਦੀ ਹਾਂ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਸ੍ਰੀ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਸ਼ਰਸ਼ਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰ ਜੈਸਾ ਨਾਹੀ ਕੋ ਦੇਵ ਜਿਸ ਮਸਤਕ ਪਾਗ ਸੋ ਲਾਗਾ ਸੇਵ। ਅੰਮ੍ਰਿਤ ਬਾਣੀ ਦਾ ਕੀਰਤਨਾ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਜਥਾ। ਹੁਣ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲਿਆਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੰਪੂਰਨਤਾ ਦਿਵਸ ਦੇ ਸੰਬੰਧ ਵਿੱਚ ਬਠਿੰਡੇ ਦੀਆਂ ਸੰਗਤਾਂ ਵੱਲੋਂ, ਦਮਦਮਾ ਸਾਹਿਬ ਦੇ ਸੰਗਤਾਂ ਵੱਲੋਂ ਕੱਲ੍ਹ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ ਐਤਵਾਰ ਨੂੰ ਕੱਲ੍ਹ ਨੂੰ 9:15 ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿੰਦੇ ਕਿ ਹਾਜ਼ਰੀ ਆਪ ਸੰਗਤ ਦੱਸ ਰਿਹਾ ਪਾਸੋਂ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਜੱਥਾ, ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋਗਰੂ ਸਾਸੀ ਜੀਓ ਇਨਿਕ ਸੇਵਾ ਪ੍ਰਵਾਨ ਕਰਨਾ ਬਲੋ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਨਹੀਂ ਛੋਡੂੰ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਉ ਨਾਹੀਂ ਕਾਮ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਗੁਰਦੁਆਰਾ ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਸਮਾਂ ਕਥਾ ਦਾ ਹੈ, ਲੜੀਵਾਰ ਕਥਾ, ਜੋ 15 ਤਿੱਤਾਂ ਦੀ ਕਥਾ ਚੱਲਦੀ ਪਈ ਹੈ ਉਹ ਸਰਵਣ ਕਰੀਏ। ਸਿੰਘ ਸਾਹਿਬ ਗਿਆਨੀ ਭਾਈ ਜਗਤਾਰ ਸਿੰਘ ਜੀ ਕੀਰਤਪੁਰੀ, ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੇ ਸੰਬੰਧ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਬਠਿੰਡੇ ਦੀਆਂ ਸੰਗਤਾਂ ਵੱਲੋਂ ਕੱਲ੍ਹ ਦੇ ਸ਼੍ਰੀ ਅਖੰਡ ਪਾਠ ਸਾਹਿਬ ਰਾਮ ਮਹਾਂ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਸਵੇਰੇ ਐਤਵਾਰ ਨੂੰ 9:15 ਮੇਨ ਹਾਲ ਵਿੱਚ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਮੇ ਸ਼੍ਰੀ ਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ, ਪ੍ਰਤੱਖ ਅਤੇ ਸਮਰੱਥ ਸਤਿਗੁਰੂ, ਜੁਗੋ ਜੁਗ ਅਟਲ, ਭਗਤ ਵਸ਼ਲ, ਕਿਰਪਾ ਨਿਧਾਨ, ਜਗਤ ਗੁਰੂ, ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲੇ, ਸਮੁੱਚੀ ਮਾਨਵਤਾ ਮਨੁੱਖਤਾ ਨੂੰ ਗੁਲਾਬੇ ਵਿੱਚ ਲੈਣ ਵਾਲੇ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਜੀ ਦੇ ਸੁੰਦਰ ਅਸਥਾਨਾਂ 'ਤੇ ਦਿੰਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਮੂਹ, ਮਾਈ ਭਾਈ ਸਤਸੰਗੀ ਜਨਮ, ਗੁਰਮੁਖ ਪਿਆਰਿਓ, ਵਡਭਾਗੇ ਹਾਂ ਆਪਾਂ ਸਾਰੇ ਹੀ ਰੋਜ਼ ਵਾਂਗ ਗੁਰੂ ਕਿਰਪਾ ਸਦਕਾ ਸਤਸੰਗਤ ਕਰਨ ਦਾ, ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਨਮਾਨਯੋਗ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਉਪਰੰਤ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਵੈਸੇ ਇਸ ਸਮੇਂ ਭਾਈ ਸਾਹਿਬ ਭਾਈ ਗੁਰਦਾਸ ਤਿਨ੍ਹਾਂ ਦੀ ਮਹਾਨ ਪਾਵਨ ਰਚਨਾ, ਉਹਨਾਂ ਦੇ ਕਵਿੱਤ ਸਵੱਈਏ ਜੋ ਨੇ, ਉਹਨਾਂ ਦੀ ਲਗਾਤਾਰ ਕਥਾ ਵਿਚਾਰ ਦੀ ਲੜੀ ਚੱਲ ਰਹੀ ਹੈ। ਆਪਾਂ ਵੀ ਪਿਛਲੇ ਕਈ ਦਿਨਾਂ ਤੋਂ ਭਾਈ ਗੁਰਦਾਸ ਜੀ ਦੀ ਉਸ ਮਹਾਨ ਪਾਵਨ ਰਚਨਾ ਦੀ ਵਿਚਾਰ ਕੀਤੀ ਹੈ, ਪਰ ਕੱਲ ਬੇਨਤੀ ਕੀਤੀ ਸੀ ਆਪ ਜੀ ਦੇ ਸਨਮੁੱਖ, ਹੁਣ ਵੀ ਭਾਈ ਸਾਹਿਬ ਜੀ ਹੋਰਾਂ ਨੇ, ਸਤਿਕਾਰਯੋਗ ਗਿਆਨੀ ਪਰਮਜੀਤ ਸਿੰਘ ਹੋਰਾਂ ਨੇ ਆਪ ਜੀ ਨੂੰ ਬੇਨਤੀ ਵੀ ਕੀਤੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ 15 ਤਿੱਥਾਂ ਦੇ ਬਾਰੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਦੇ ਅੰਦਰ ਪਾਵਨ ਬਾਣੀ ਥਿੱਤੀ ਬਖਸ਼ਿਸ਼ ਕੀਤੀ, ਉਹਦੀ ਵਿਚਾਰ ਪ੍ਰਾਰੰਭ ਕੀਤੀ ਸੀ। 13 ਤਿੱਥਾਂ ਤੱਕ ਕੱਲ ਵਿਚਾਰ ਸਾਂਝੀ ਕੀਤੀ ਸੀ। 14ਵੀਂ ਤਿੱਥ ਮੱਸਿਆ ਔਰ ਪੂਰਨਮਾਸ਼ੀ, ਇਹ 4 ਬੰਦ ਬਾਕੀ ਨੇ, ਕਿਉਂਕਿ ਕੱਲ੍ਹ ਦਾ ਦਿਨ ਹੈ ਆਪ ਜੀ ਦੀ ਸੇਵਾ ਦੇ ਵਿੱਚ। ਇਸ ਕਰਕੇ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੋਸ਼ਿਸ਼ ਕੀਤੀ ਹੈ ਵੀ ਇਸ ਬਾਣੀ ਦੀ ਸਮਾਪਤੀ ਕੀਤੀ ਜਾਵੇ। ਆਪਾਂ ਇਸ ਕਰਕੇ ਅੱਜ ਭਾਈ ਗੁਰਦਾਸ ਜੀ ਦੀ ਰਚਨਾ ਦੀ ਬਜਾਏ, ਕਿਉਂਕਿ ਉਹ ਲੜੀਵਾਰ ਚੱਲੀ ਜਾ ਰਹੀ ਹੈ, ਚੱਲਦੀ ਰਹਿਣੀ ਹੈ, ਵੱਖ ਵੱਖ ਵਿਦਵਾਨ ਸੱਜਣਾਂ ਨੇ ਆ ਕੇ ਤੁਹਾਨੂੰ ਉਹਦੀ ਵਿਆਖਿਆ ਸਰਵਣ ਕਰਵਾਉਣੀ ਹੈ, ਪਰ ਇਸ ਬਾਣੀ ਦਾ ਜੋ ਪ੍ਰਾਰੰਭ ਕੀਤੀ ਸੀ, ਜੋ ਪ੍ਰਾਰੰਭ ਕੀਤੀ ਸੀ ਅਤੇ ਉਹਦੀ ਲੜੀ ਜਿਹੜੀ ਹੈ ਉਹ ਆਪਾਂ ਸਮਾਪਤ ਕਰਨੀ ਹੈ ਗੁਰੂ ਕਿਰਪਾ ਸਦਕਾ। ਸੋ ਆਪ ਜੀ ਨੇ ਬੜੇ ਪਿਆਰ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਸ ਪਾਵਨ ਬਾਣੀ ਦਾ ਜਿਹੜਾ ਉਹ ਬੰਦ ਸਰਵਣ ਕੀਤਾ ਹੈ 14ਵੀਂ ਤਿੱਥ ਦੇ ਪ੍ਰਥਾਏ। ਗੁਰੂ ਸਾਹਿਬ ਜੀ ਨੇ ਇਸ ਬਾਣੀ ਦੇ ਅੰਦਰ ਤਿੱਥਾਂ ਦੇ ਬਾਰੇ ਜੋ ਮਾੜੇ ਚੰਗੇ ਭਰਮ ਬਣੇ ਨੇ, ਅਸੀਂ ਅਗਿਆਨਤਾ ਬਸ ਕਈ ਦਿਨਾਂ ਨੂੰ ਕਈ ਤਿੱਥਾਂ ਨੂੰ ਮਾੜੀਆਂ, ਕਈਆਂ ਨੂੰ ਚੰਗੀਆਂ, ਕਈਆਂ ਨੂੰ ਸ਼ੁੱਭ, ਕਈਆਂ ਨੂੰ ਅਸ਼ੁੱਭ ਮੰਨੀ ਬੈਠੇ ਹਾਂ। ਸਾਡੇ ਘਰਾਂ ਪਰਿਵਾਰਾਂ ਦੇ ਬਹੁਤੇ ਕਾਰਜ ਕਰਨ ਤੋਂ ਪਹਿਲਾਂ ਅਸੀਂ ਇਹ ਕਈ ਤਰ੍ਹਾਂ ਦੀ ਵਿਚਾਰ ਕਰਦੇ ਹਾਂ, ਜਦੋਂ ਕਿ ਵਿਧਾਨ ਨਹੀਂ ਹੈ, ਮਰਿਆਦਾ ਨਹੀਂ ਹੈ। ਮਹਾਰਾਜ ਨੇ ਬਾਣੀ ਦੇ ਵਿੱਚ ਆਖਿਆ ਵੀ ਸਿੱਖ ਨੇ ਕਿਸੇ ਦਿਨ ਦੀ, ਕਿਸੇ ਸ਼ੁੱਭ ਅਸ਼ੁੱਭ ਸਮੇਂ ਦੀ ਵਿਚਾਰ ਨਹੀਂ ਕਰਨੀ, ਸਗੋਂ ਅਰਦਾਸ ਕਰਕੇ ਕਾਰਜ ਦੀ ਪ੍ਰਾਰੰਭਤਾ ਕਰਨੀ ਹੈ। ਕੀਤਾ ਲੋੜੀ ਹੈ ਕੰਮ ਸੋ ਹਰ ਪੈ ਆਖੀ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਜਾਂ ਮਹਾਰਾਜ ਕਹਿੰਦੇ ਸੁੱਖ ਦਾਤਾ ਪੈ ਭੰਜਨ ਨੂੰ ਤੁਸੀਂ ਆਗਿਆ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ। ਪਰ ਮੈਂ ਬੇਨਤੀ ਕੀਤੀ ਹੈ ਪਿਛਲੇ ਦਿਨੀ ਵੀ, ਅਸੀਂ ਆਲੇ ਦੁਆਲੇ ਦੇ ਪ੍ਰਭਾਵ ਕਰਕੇ ਅਤੇ ਅਸੀਂ ਕਈ ਵਾਰੀ ਅਖੌਤੀ ਸਿਆਣਿਆਂ ਕੋਲੋਂ, ਪੰਡਤਾਂ ਕੋਲੋਂ ਉਸ ਤਰ੍ਹਾਂ ਦੀਆਂ ਤਿੱਥਾਂ, ਵਾਰਾਂ, ਸ਼ੁੱਭ ਅਸ਼ੁੱਭ ਸਮੇਂ ਦੀ ਵਿਚਾਰ ਕਰਦੇ ਹਾਂ ਅਤੇ ਆਪਣੇ ਕੰਮ ਅੱਗੇ ਪਿੱਛੇ ਕਰਦੇ ਹਾਂ।
ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਜੋ ਉਪਦੇਸ਼ ਦਿੱਤਾ ਇਹਨਾਂ ਤਿੱਥਾਂ ਦੇ ਬਾਰੇ ਆਪੋ ਵਿਚਾਰਿਆ, ਆਓ ਅੱਜ ਮਹਾਰਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕੀ ਕਿਰਪਾ ਕਰ ਰਹੇ ਨੇ, ਵਿਚਾਰਾਂ ਦੀ ਸਾਂਝ ਪਾਈਏ। ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਇੱਕ ਵਾਰ ਸਰਬੱਤ ਸੰਗਤ ਪਿਆਰ ਨਾਲ ਰਸਨਾ ਦੀ ਪਵਿੱਤਰਤਾ, ਮਨ ਦੀ ਇਕਾਗਰਤਾ, ਹਾਜ਼ਰੀ, ਗੁਰੂ ਚਰਨਾਂ ਸਭਨਾਂ ਦੀ ਪ੍ਰਵਾਨ ਹੋਵੇ। ਸਾਰੇ

ਦੱਤ ਜੋ ਤਿੱਥਾਂ ਨੇ 14 ਮੇਰੇ ਪੱਖ ਦੀਆਂ 15 ਤੇ 15 ਹੀ ਚਾਨਣੇ ਪੱਖ ਦੀਆਂ ਕ੍ਰਿਸ਼ਨ ਪੱਖ ਤੇ ਸ਼ੁਕਲ ਪੱਖ ਔਰ ਇਸ ਕਰਕੇ ਜਿਹੜੀਆਂ ਇਹ 14ਵੀਂ ਤਿੱਥ ਹੈ ਇਹਦੀ ਵੀ ਬਹੁਤ ਵਿਚਾਰ ਕੀਤੀ ਜਾਂਦੀ ਅੱਜ 14 ਹੈ ਅੱਜ 14 ਹੈ ਬਹੁਤ ਸਾਰੀਆਂ ਚੀਜ਼ਾਂ ਦੀ ਵਿਚਾਰ ਕੀਤੀ ਜਾਂਦੀ ਹੈ ਕਈਆਂ ਥਾਵਾਂ ਤੇ ਇਹਨੂੰ ਪਵਿੱਤਰ ਮੰਨਿਆ ਜਾਂਦਾ ਹੈ ਕਈਆਂ ਥਾਵਾਂ ਤੇ 14 ਦੇ ਮੇਲੇ ਵੀ ਭਰਦੇ ਨੇ ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ ਭਾਈ ਬਾਣੀ ਨੂੰ ਵਿਚਾਰੋ ਬਾਣੀ ਨੂੰ ਸਮਝੋ ਬਾਣੀ ਨੂੰ ਸਮਝ ਕੇ ਆਪਣਾ ਜੀਵਨ ਬਾਣੀ ਦੇ ਮੁਤਾਬਕ ਜੀਵੋ ਪਰ ਬਿਰਲਿਆਂ ਦੇ ਹਿੱਸੇ ਇਹ ਸੁਭਾਗ ਪ੍ਰਾਪਤ ਹੁੰਦਾ ਬਿਰਲਿਆਂ ਦੇ ਹਿੱਸੇ ਇਹ ਗੱਲ ਆਈ ਹੈ ਵੀ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਹੁਣ ਮਹਾਰਾਜ ਕੀ ਕਹਿ ਰਹੇ ਨੇ ਕਹਿੰਦੇ ਚਾਰ ਕੁੰਟ ਜਿਹੜੀਆਂ ਚਾਰ ਦਿਸ਼ਾਵਾਂ ਨੇ ਚਾਰ ਕੋਨੇ ਨੇ ਕਹਿ ਲਓ ਸੱਜਾ ਖੱਬਾ ਅੱਗਾ ਪਿੱਛਾ ਹੈ ਨਾ 14 ਭਵਨ ਮੰਨੇ ਗਏ ਨੇ ਇਸਲਾਮ ਦੇ ਮੁਤਾਬਕ ਮਹਾਰਾਜ ਕਹਿੰਦੇ ਸਗਲ ਵਿਆਪਤ ਰਾਮ ਇਹ ਸਾਰੇ ਭਵਨਾਂ ਦੇ ਵਿੱਚ ਚਾਰੇ ਕੁੰਟਾਂ ਦੇ ਵਿੱਚ ਜਿਹੜਾ ਭਗਵਾਨ ਹੈ ਪਰਮੇਸ਼ਰ ਹੈ ਪਰਮਾਤਮਾ ਉਹ ਵਿਆਪਕ ਹੈ ਵਿਆਪਕ ਦਾ ਮਤਲਬ ਰਵਿਆ ਹੋਇਆ ਇਹ ਤਾਂ ਬਿਲਕੁਲ ਹੀ ਗੱਲ ਤਾਂ ਕਲੀਅਰ ਹੈ ਵੀ ਕੋਈ ਤਿੱਥਾਂ ਦੀ ਗੱਲ ਆਪਾਂ ਇੱਕ ਪਾਸੇ ਰੱਖ ਦਈਏ ਕੋਈ ਦਿਸ਼ਾ ਵੀ ਮਾੜੀ ਚੰਗੀ ਨਹੀਂ ਹੈ ਕਈ ਵਾਰੀ ਅਸੀਂ ਦਿਸ਼ਾ ਦੇ ਬਾਰੇ ਵੀ ਇਸ ਤਰ੍ਹਾਂ ਪਾਲ ਲੈਂਦੇ ਵੀ ਆ ਉੱਤਰ ਠੀਕ ਹੈ ਦੱਖਣ ਮਾੜਾ ਹੈ ਪੂਰਬ ਠੀਕ ਹੈ ਪੱਛਮ ਮਾੜਾ ਹੈ ਕਿਸੇ ਨੇ ਪੂਰਬ ਨੂੰ ਤਰਜੀਹ ਦਿੱਤੀ ਹੈ ਕਿਸੇ ਨੇ ਦੱਖਣ ਨੂੰ ਤਰਜੀਹ ਦਿੱਤੀ ਹੈ ਪਰ ਗੁਰਮਤ ਮੁਤਾਬਕ ਸਾਰੀਆਂ ਦਿਸ਼ਾਵਾਂ ਦੇ ਵਿੱਚ ਪਰਮਾਤਮਾ ਵਿਆਪਕ ਹੈ ਇਸੇ ਕਰਕੇ ਇੱਥੇ ਤੁਸੀਂ ਕਿਸੇ ਪਾਸੇ ਨੂੰ ਵੀ ਮੂੰਹ ਕਰਕੇ ਅਰਦਾਸ ਕਰ ਸਕਦੇ ਹੋ ਇੱਥੇ ਦਾ ਮਤਲਬ ਦਰਬਾਰ ਨਹੀਂ ਹੈ ਸਿੱਖ ਕਿਸੇ ਪਾਸੇ ਵੀ ਮੂੰਹ ਕਰਕੇ ਅਰਦਾਸ ਕਰ ਸਕਦਾ ਕਿਉਂਕਿ ਸਿੱਖ ਦਾ ਜਿਹੜਾ ਪਰਮਾਤਮਾ ਉਹ ਸਾਰੇ ਪਾਸੇ ਹੈ ਉਹ ਰਵਿਆ ਹੋਇਆ ਵਿਆਪਕ ਹੈ ਉਹ ਰਵਿਆ ਹੋਇਆ ਵਿਆਪਕ ਹੈ ਹੈ ਨਾ ਤੇ ਇਸ ਕਰਕੇ ਅਸੀਂ ਜਿਹੜਾ ਸਾਡਾ ਗੁਰਦੁਆਰਾ ਗੁਰਦੁਆਰੇ ਦਾ ਵੀ ਵਿਧਾਨ ਹੈ ਕੋਈ ਖਾਸ ਦਿਸ਼ਾ ਵਾਲੇ ਪਾਸੇ ਅਸੀਂ ਮੂੰਹ ਨਹੀਂ ਕਰਨਾ ਨਾ ਅਸੀਂ ਕੋਈ ਜਿਵੇਂ ਵਾਸਤੂ ਸ਼ਾਸਤਰ ਵਾਲੇ ਨੇ ਅਸੀਂ ਆਪਣੇ ਘਰ ਦੀ ਵਿਚਾਰ ਕਰਨੀ ਹੈ ਹੁਣ ਤਾਂ ਸਾਡੇ ਘਰਾਂ 'ਚ ਵੀ ਵਾਸਤੂ ਸ਼ਾਸਤਰ ਵਾਲੇ ਆ ਕੇ ਕਹਿੰਦੇ ਤੁਸੀਂ ਇੱਧਰ ਨੂੰ ਰਸੋਈ ਕਰੋ ਜੀ ਇੱਧਰ ਨੂੰ ਬਾਥਰੂਮ ਕਰੋ ਜੀ ਇੱਧਰ ਨੂੰ ਤੁਹਾਡਾ ਦਰਵਾਜ਼ਾ ਹੋਣਾ ਚਾਹੀਦਾ ਇੱਧਰ ਟਾਈਮ ਪੀਸ ਹੋਣਾ ਚਾਹੀਦਾ ਬੈੱਡ ਇੱਧਰ ਨੂੰ ਹੋਣੇ ਚਾਹੀਦੇ ਨੇ ਵੀ ਇਹਦੇ ਨਾਲ ਤੁਹਾਡਾ ਘਰ ਸੁਖੀ ਵਸੇਗਾ ਕਮਾਲ ਦੀਆਂ ਗੱਲਾਂ ਨੇ ਜਦੋਂ ਕਮਾਈ ਨਹੀਂ ਕਰਨੀ ਮਿਹਨਤ ਨਹੀਂ ਕਰਨੀ ਮੁਸ਼ਕਤ ਨਹੀਂ ਕਰਨੀ ਘਰ ਦੇ ਵਿੱਚ ਇੱਕ ਦੂਸਰੇ ਨੂੰ ਸਨਮਾਨ ਨਹੀਂ ਦੇਣਾ ਘਰ ਦੇ ਵਿੱਚ ਸੁੱਖ ਕਿੱਥੋਂ ਆਉਣਗੇ ਇਕੱਲੇ ਟਾਈਮ ਪੀਸ ਇਕੱਲੇ ਬੈੱਡਾਂ ਦੀ ਦਿਸ਼ਾ ਬਦਲਣ ਨਾਲ ਥੋੜ੍ਹਾ ਹੋ ਜਾਣਾ ਪਰ ਮੈਂ ਬੇਨਤੀ ਕਰ ਰਿਹਾ ਸੀ ਵੀ ਸਿੱਖ ਇਹਨਾਂ ਭਰਮਾਂ 'ਚ ਨਹੀਂ ਪੈਂਦਾ ਕਿਉਂਕਿ ਜਿਹੜੇ ਰੱਬ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਈ ਹੈ ਉਹ ਰੱਬ ਸਾਰੀਆਂ ਦਿਸ਼ਾਵਾਂ 'ਚ ਹੈ ਇਬ ਹੈ ਬਿਠਲ ਉਬ ਹੈ ਬਿਠਲ ਜਾਂ ਆਪਾਂ ਪੜ੍ਹਦੇ ਹਾਂ ਪਰਮਾਤਮਾ ਜਿਹੜਾ ਹੈ ਉਹ ਜਹ ਜਹ ਪੇਖੋਂ ਤਹ ਹਜ਼ੂਰ ਹੈ ਜਿੱਧਰ ਵੀ ਮੈਂ ਵੇਖਦਾ ਮੈਨੂੰ ਉੱਧਰੋਂ ਉਹਦੇ ਦਰਸ਼ਨ ਹੁੰਦੇ ਨੇ ਦੇਖੋ ਮਹਾਰਾਜ ਕਿੱਡਾ ਸੁੰਦਰ ਵਚਨ ਕਰ ਰਹੇ ਨੇ ਕਹਿੰਦੇ ਚਾਰੇ ਕੁੰਟਾਂ 'ਚ ਸਾਰੇ ਭਵਨਾਂ 'ਚ ਉਹ ਪਰਮਾਤਮਾ ਰਵਿਆ ਹੋਇਆ ਹੈ ਵਿਆਪਕ ਹੈ ਸਗਲ ਵਿਆਪਤ ਰਾਮ ਇੱਥੇ ਰਾਮ ਤੋਂ ਸੀਤਾ ਰਾਮ ਵਾਲਾ ਨਹੀਂ ਹੈ ਇਹ ਦਸ਼ਰਥ ਦਾ ਪੁੱਤਰ ਰਾਮ ਨਹੀਂ ਹੈ ਦਸ਼ਰਥ ਦਾ ਪੁੱਤਰ ਰਾਮ ਸਰਬ ਵਿਆਪਕ ਨਹੀਂ ਹੈ ਸੀਤਾ ਵਾਲਾ ਰਾਮ ਲਕਸ਼ਮਣ ਵਾਲਾ ਰਾਮ ਸਗਲ ਵਿਆਪਤ ਨਹੀਂ ਹੈ ਇਹ ਰਾਮ ਉਹ ਹੈ ਜਿਸ ਦੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਹੈ ਜਦੋਂ ਉਸ ਰਾਮ ਦੀ ਗੱਲ ਆਈ ਉਦੋਂ ਤਾਂ ਕਹਿਤਾ ਵੀ ਹੋਰ ਕੇਤੇ ਰਾਮ ਰਵਾਲ ਕੇਤੀਆਂ ਕੰਨ ਕਹਾਣੀਆਂ ਹਨ ਉਹ ਹੋਰ ਕਨਸੈਪਟ ਆ ਉੱਤੇ ਕਹਿਤਾ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ ਕਹੋ ਨਾਨਕ ਫਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ ਸਾਹਿਬ ਕਹਿੰਦੇ ਰਾਮ ਵੀ ਗਿਆ ਰਾਵਣ ਵੀ ਗਿਆ ਪਰ ਜਿਸ ਰਾਮ ਦੀ ਗੱਲ ਇਹ ਉਹ ਰਾਮ ਮਰਦਾ ਨਹੀਂ ਹੈ ਉਹ ਰਾਮ ਆਉਂਦਾ ਜਾਂਦਾ ਨਹੀਂ ਹੈ ਉਹ ਤਾਂ ਰੋਮ ਰੋਮ ਮੈਂ ਰਮ ਰਹਿਆ ਰਵਿਆ ਹੋਇਆ ਇਸ ਕਰਕੇ 14ਵੀਂ ਤਿੱਥ ਦੇ ਪ੍ਰਥਾਏ ਕਹਿੰਦੇ ਕਿਸੇ ਚੱਕਰ 'ਚ ਨਹੀਂ ਪੈਣਾ ਭਾਈ ਸਿੱਖੋ ਗੁਰਮੁਖ ਪਿਆਰਿਓ ਤੁਸੀਂ ਜਿਹੜੀ 14ਵੀਂ ਤਿੱਥ ਹੈ

ਊਨ ਸ਼ਬਦ ਊਣਾ, ਕਿਸੇ ਚੀਜ਼ ਨੂੰ ਆਪਾਂ ਕਹਿੰਦੇ ਵੀ ਇਹ ਖਾਲੀ ਹੈ, ਇਹ ਭਰੀ ਹੋਈ ਹੈ, ਇਹ ਊਣੀ ਹੈ।

ਊਣੀ ਦਾ ਮਤਲਬ ਹੁੰਦਾ ਵੀ ਜਿਹੜਾ ਅੱਧੇ ਤੋਂ ਜ਼ਿਆਦਾ ਪਰ ਪੂਰਾ ਨਹੀਂ ਹੈ, ਉਹਦੇ ਲਈ ਸ਼ਬਦ ਊਣਾ ਵਰਤਿਆ ਜਾਂਦਾ। ਇੱਥੇ ਵੀ ਮਹਾਰਾਜ ਕਹਿੰਦੇ ਬਹੁਤੇ ਲੋਕ ਇਹ ਮੰਨਦੇ ਨੇ ਵੀ ਪਤਾ ਨਹੀਂ ਪਰਮਾਤਮਾ ਵੀ ਊਣਾ ਹੀ ਹੈ, ਉਹਦੇ ਤੋਂ ਬਿਨਾਂ ਕੋਈ ਥਾਂ ਨਹੀਂ ਹੈ, ਉਹ ਸਰਬ ਵਿਆਪਕ ਹੈ, ਜ਼ਰਰੇ ਜ਼ਰਰੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਵਸਿਆ ਹੋਇਆ, ਹਰ ਥਾਂ ਤੇ ਵਿਆਪਕ ਹੈ। ਨਾਨਕ ਊਂਦ ਨਾ ਦੇਖੀ ਹੈ, ਉਹਨੂੰ ਨਹੀਂ ਦੇਖਿਆ ਜਾ ਇਸ ਤਰ੍ਹਾਂ ਦੇਖਿਆ ਜਾਂਦਾ ਵੀ ਇੱਥੇ ਨਹੀਂ ਹੈ, ਪੂਰਨ ਤਾਂ ਕੇ ਕਾਮ ਤੇ ਉਹਦੇ ਸਾਰੇ ਕੰਮ ਵੀ ਪੂਰੇ ਨੇ, ਜੋ ਕੁਝ ਉਹਨੇ ਕੀਤਾ ਉਹ ਰਵਿਆ ਹੋਇਆ। ਮਹਾਰਾਜ ਨੇ ਆਸਾ ਦੀ ਵਾਰ ਦੇ ਵਿੱਚ ਬੜਾ ਪਿਆਰਾ ਬਚਨ ਕੀਤਾ ਹੈ, ਕਹਿੰਦੇ ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ। ਉਹਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਸਾਜਿਆ, ਉਹਨੂੰ ਕੋਈ ਸਾਜਣ ਵਾਲਾ ਨਹੀਂ ਹੈ, ਉਹਦੀ ਕੋਈ ਮਾਂ ਪਿਤਾ ਨਹੀਂ ਹੈ। ਇਸੇ ਕਰਕੇ ਅਸੀਂ ਦੇਵ ਪੂਜਾ 'ਚ ਵੀ ਨਹੀਂ ਜਾਣਾ, ਅਵਤਾਰ ਪੂਜਾ 'ਚ ਵੀ ਨਹੀਂ ਜਾਣਾ, ਉਹਦਾ ਨਾ ਕੋਈ ਮਾਂ ਨਾ ਉਹਦਾ ਕੋਈ ਪਿਤਾ, ਉਹ ਪਰਮਾਤਮਾ ਆਪਣੇ ਆਪ ਤੋਂ ਪੈਦਾ ਹੋਇਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ। ਫਿਰ ਉਹਨੇ ਕੁਦਰਤ ਦਾ ਸਾਰਾ ਪਸਾਰਤਾ, ਸਾਜਤੀ ਕੁਦਰਤ, ਫਿਰ ਇਹ ਕੁਦਰਤ ਨੂੰ ਸਾਜ ਕੇ ਇਹਦੇ ਵਿੱਚ ਹੀ ਬੈਠਾ, ਹਰ ਥਾਂ ਤੇ ਬੈਠਾ। ਇਸ ਕਰਕੇ ਮਹਾਰਾਜ ਕਬੀਰ ਸਾਹਿਬ ਨੇ ਇੱਕ ਥਾਂ ਤੇ ਆਖਿਆ, ਕਹਿੰਦੇ ਨੇ ਕੁਝ ਲੋਕ ਫੁੱਲ ਤੋੜਦੇ ਨੇ, ਤਾਜ਼ੇ ਤਾਜ਼ੇ ਕਰੂੰਬਲਾਂ ਤੋੜਦੇ ਨੇ, ਫੁੱਲ ਪੱਤੀਆਂ ਤੋੜ ਕੇ ਉਹਨਾਂ ਨੂੰ ਥਾਲੀ 'ਚ ਰੱਖ ਕੇ ਇੱਕ ਖਾਸ ਥਾਂ ਤੇ ਜਾ ਕੇ ਭਗਵਾਨ ਜਿਹੜਾ ਪੱਥਰ ਦਾ ਬਣਾਇਆ ਉਹਦੇ ਅੱਗੇ ਫੁੱਲ ਚੜਾਉਂਦੇ ਨੇ, ਅਰਪਣ ਕਰਦੇ ਨੇ। ਭਗਤ ਕਬੀਰ ਸਾਹਿਬ ਨੇ ਬਹੁਤ ਵੱਡਾ ਤਰਕ ਕੀਤਾ ਔਰ ਬੜੀ ਵੱਡੀ ਦਲੇਰੀ ਸੀ ਉਹਨਾਂ ਦੀ, ਕਹਿਣ ਲੱਗੇ ਉਹ ਜਿਸ ਭਗਵਾਨ ਨੂੰ ਖੁਸ਼ ਕਰਨ ਲਈ ਤੋੜਦੇ ਨੇ ਉਹ ਤਾਂ ਪੱਥਰ ਦਾ, ਉਹ ਤੇ ਮਨੁੱਖ ਨੇ ਬਣਾਇਆ ਥੌੜਿਆਂ ਸੈਣਿਆਂ ਦੇ ਨਾਲ, ਜਿਵੇਂ ਕਹਿੰਦੇ ਪਾਖਾਨ ਗੜਕੈ ਮੂਰਤ ਕੀਨੀ, ਪੱਥਰ ਨੂੰ ਲੈ ਕੇ ਹਥੈੜਿਆਂ ਹਥੌੜਿਆਂ ਸੈਣੀਆਂ ਦੇ ਨਾਲ ਔਜ਼ਾਰਾਂ ਦੇ ਨਾਲ ਉਹਨੂੰ ਘੜਿਆ, ਜੁੱਤੀਆਂ ਪਾ ਪਾ ਕੇ ਉਹਦੀ ਛਾਤੀ ਤੇ ਖੜੇ, ਉਹਦੀਆਂ ਅੱਖਾਂ ਘੜੀਆਂ, ਉਹਦਾ ਨੱਕ ਘੜਿਆ, ਉਹਦਾ ਮੂੰਹ ਘੜਿਆ, ਦੇ ਕੇ ਛਾਤੀ ਪਾਓ, ਬਹੁਤ ਵੱਡਾ ਤਰਕ ਕੀਤਾ। ਕਹਿੰਦੇ ਭਾਈ ਹੁਣ ਡਰਾਵਾ ਦੇਈ ਜਾਂਦੇ ਉਸ ਭਗਵਾਨ ਦਾ, ਜੇ ਏਦਾਂ ਹੀ ਹੈ ਤਾਂ ਫਿਰ ਜੇ ਸੱਚਮੁੱਚ ਸੱਚਾ, ਜੇ ਇਹ ਮੂਰਤ ਸਾਚੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘੜਨ ਵਾਲੇ ਨੂੰ ਖਾਊ, ਜਿਹਨੇ ਇਹਦੇ 'ਤੇ ਜੁੱਤੀਆਂ ਲੈ ਕੇ ਚੜ੍ਹਿਆ, ਥੌੜੀਆਂ ਚਲਾਈਆਂ, ਸੈਣੇ ਮਾਰੇ, ਸੈਣੀਆਂ ਦੇ ਨਾਲ ਇਹਦੀ ਘਾੜ ਤਾਂ ਕੜੀ ਕਿੱਡੀ ਕਮਾਲ ਦੀ ਗੱਲ ਹੈ। ਭਗਤ ਕਬੀਰ ਕਹਿੰਦੇ ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ, ਭੁੱਲੀ ਮਾਲਨੀ ਹੈ ਇਹੋ ਸਤਿਗੁਰ ਜਾਗਤਾ ਇਹ ਦਿਓ। ਬ੍ਰਹਮ ਪਾਤੀ ਬਿਸਣ ਡਾਰੀ ਫੂਲ ਸੰਕਰ ਦਿਓ, ਤੀਨ ਦੇ ਪ੍ਰਤੱਖ ਤੋਰੈ ਕਰੈ ਕਿਸਕੀ ਸੇਓ। ਇਹ ਗਿਆਨ ਬਖਸ਼ਿਆ ਮਹਾਰਾਜ ਨੇ, ਤੁਸੀਂ ਫੁੱਲ ਤੋੜ ਕੇ ਕਿਹੜੇ ਭਗਵਾਨ ਨੂੰ ਖੁਸ਼ ਕਰਨਾ ਚਾਹੁੰਦੇ ਹੋ? ਉਹ ਤਾਂ ਕੁਦਰਤ ਸੀ, ਭਗਵਾਨ ਨੇ ਉਹ ਫੁੱਲ ਖਿੜਾਏ, ਉਹਦੇ ਚ ਖੁਸ਼ਬੂ ਸੀ, ਤੁਸੀਂ ਉਹਦਾ ਰਸ ਲੈਣਾ, ਵਾਹਿਗੁਰੂ ਤੋਂ ਬਲਿਹਾਰ ਜਾਣਾ ਸੀ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਓ, ਭਗਵਾਨ ਯਾਦ ਆਉਣਾ ਚਾਹੀਦਾ ਸੀ, ਪਰ ਅਸੀਂ ਉਹ ਫੁੱਲ ਤੋੜ ਕੇ ਕਿਸੇ ਆਪੂ ਬਣਾਏ ਭਗਵਾਨ ਦੇ ਅੱਗੇ ਰੱਖ ਤੇ ਕਿੱਡੀ ਵੱਡੀ ਸਿਆਣਪ ਹੈ। ਤਾਂ ਹੀ ਤਾਂ ਭਾਈ ਵੀਰ ਸਿੰਘ ਨੇ ਕਿਹਾ ਸੀ, ਡਾਲੀ ਨਾਲੋਂ ਤੋੜਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ, ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ। ਉਹਨਾਂ ਦੀ ਲੰਮੀ ਚੌੜੀ ਪੋਇਮ ਹੈ ਇੱਕ। ਮਹਾਰਾਜ ਕਹਿੰਦੇ ਭਾਈ ਉਹ ਪਰਮਾਤਮਾ ਸਰਵ ਵਿਆਪਕ ਹੈ, ਉਹ ਸਾਰਿਆਂ ਵਿੱਚ ਰਵਿਆ ਹੋਇਆ, ਉਹ ਜਿਹੜਾ ਹੈ ਉਹਦੇ ਸਾਰੇ ਕਾਰਜ ਪੂਰੇ ਨੇ। ਇਸ ਕਰਕੇ ਨਾਨਕ ਊਂਦ ਨਾ ਦੇਖੀ ਹੈ, ਪੂਰਨ ਤਾਂ ਕੇ ਕਾਮ, ਇਹ ਸਲੋਕ ਹੈ ਪੌੜੀ ਦੇ ਵਿੱਚ ਕਹਿਣ ਲੱਗੇ। ਚੌਦ ਸਵਾਰੇ, ਚੌਦਹ ਚਾਰ ਕੁੰਟ ਪ੍ਰਭ ਆਪ, ਅਸੀਂ ਖੜੇ ਹਾਂ ਅੱਜ ਚੌਦਹ, ਅੱਜ ਕਿੱਥੇ ਖੀਰ ਚੜਾਉਣੀ ਹੈ, ਅੱਜ ਕਿੱਥੇ ਆਪਣੇ ਮਨ ਦੇ ਇੱਕ ਭਰਮ ਦੇ ਮੁਤਾਬਕ ਇਸ਼ਨਾਨ ਕਰਕੇ ਆਉਣਾ। ਪਰ ਮਹਾਰਾਜ ਕਹਿੰਦੇ ਨਹੀਂ, ਜਿਹੜੇ ਚਾਰ ਕੁੰਟ ਨੇ ਚਾਰੇ ਦਿਸ਼ਾਵਾਂ ਦੇ ਵਿੱਚ, ਚਾਰੇ ਕੋਨਿਆਂ ਦੇ ਵਿੱਚ, ਉਹ ਪਰਮਾਤਮਾ ਆਪ ਹੀ ਹੈ। ਮੈਂ ਪਹਿਲੇ ਬੇਨਤੀ ਕੀਤੀ ਹੈ, ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਸਵਈਏ ਵੀ ਪੜ੍ਹਦੇ ਹੋ, ਜਿੱਥੇ ਉਹ ਕਹਿੰਦੇ ਨੇ ਕੋ ਪਛਾਹ ਕੋ ਸੀਸ ਨਿਭਾਇਓ, ਕੋ ਬਤਾਨ ਕੋ ਪੂਜਤ ਹੈ ਪਛ, ਹੈ ਨਾ, ਉਹ ਬਚਨ ਜਿਹੜੇ ਨੇ ਉਹਦਾ ਭਾਵ ਇਹੀ ਹੈ ਵੀ ਕੋਈ ਕਿਸੇ ਦਿਸ਼ਾ ਨੂੰ ਮੱਥੇ ਟੇਕੀ ਜਾ ਰਹੇ ਹੈ, ਕੋਈ ਕਿਸੇ ਦਿਸ਼ਾ ਨੂੰ ਨਮਸਕਾਰਾਂ ਕਰੀ ਜਾ ਰਿਹਾ, ਕਿਸੇ ਨੇ ਆਪਣਾ ਖੁਦਾ ਕਿਸੇ ਦਿਸ਼ਾ 'ਚ ਮੰਨ ਲਿਆ, ਕਿਸੇ ਨੇ ਆਪਣਾ ਭਗਵਾਨ ਕਿਸੇ ਦਿਸ਼ਾ 'ਚ ਮੰਨ ਲਿਆ, ਪਰ
ਗੁਰਮਤ ਨੇ ਆਖਿਆ ਜਿਹੜਾ ਲਹਿੰਦੇ ਚ ਹੈ ਉਹੀ ਚੜ੍ਹਦੇ ਚ ਹੈ, ਜਿਹੜਾ ਸੱਜੇ ਹੈ ਉਹੀ ਤੁਹਾਡੇ ਖੱਬੇ ਹੈ, ਜਿਹੜਾ ਤੁਹਾਡੇ ਅੱਗੇ ਹੈ ਉਹੀ ਤੁਹਾਡੇ ਪਿੱਛੇ ਹੈ, ਉਹ ਸਾਰੀਆਂ ਗੁਣਤਾਂ ਚ ਹੈ, ਸਰਬ ਵਿਆਪਕ ਹੈ। ਤੁਸੀਂ ਚੌਦਸ ਬਾਰੇ ਮਹਾਰਾਜ ਕਹਿੰਦੇ ਨੇ ਤਿੱਥ ਦੇ ਚੱਕਰਾਂ ਚੋਂ ਨਿਕਲੋ, ਤਿੱਥ ਤਾਂ ਇਹ ਉਸ ਪਰਮਾਤਮਾ ਨੇ ਬਣਾਈ ਹੈ, ਉਹਦਾ ਇੱਕ ਚੱਕਰ ਹੈ। ਚੰਦਰਮਾ ਜਿਵੇਂ ਚੱਕਰ ਕੱਟ ਰਿਹਾ ਹੈ ਧਰਤੀ ਦੇ ਦੁਆਲੇ, ਧਰਤੀ ਸੂਰਜ ਦੇ ਦੁਆਲੇ, ਉਸ ਚੀਜ਼ ਨੂੰ ਸਮਝਣਾ ਪਏਗਾ। ਔਰ ਉਹਦੇ ਵਿੱਚ ਕਿਸੇ ਦੀ ਇੰਟਰਫਰੈਂਸ ਨਹੀਂ ਹੈ, ਕੋਈ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਸਕਦਾ। ਕੁਦਰਤੀ ਸਿਸਟਮ ਦੇ ਮੁਤਾਬਕ ਇਹ ਤਿੱਥਾਂ ਬਣਦੀਆਂ ਨੇ, ਕੋਈ ਤਿੱਥ ਅੱਗੇ ਪਿੱਛੇ ਨਹੀਂ ਹੋ ਸਕਦੀ, ਕਿਸੇ ਨੂੰ ਆਪਾਂ ਵੱਡੀ ਛੋਟੀ ਨਹੀਂ ਕਰ ਸਕਦੇ। ਇਹ ਤਾਂ ਜਦੋਂ ਤੋਂ ਸ੍ਰਿਸ਼ਟੀ ਬਣੀ ਆ ਤਦੋਂ, ਹਾਂ ਮਨੁੱਖ ਨੂੰ ਸਮਝ ਆ ਗਈ, ਕਦੇ ਮਨੁੱਖ ਨੂੰ ਇਹ ਨਹੀਂ ਸੀ ਪਤਾ ਵੀ ਇਹ ਸੂਰਜ ਘੁੰਮਦਾ ਕਿ ਧਰਤੀ ਘੁੰਮਦੀ ਹੈ, ਕਦੇ ਮਨੁੱਖ ਇਹ ਨਹੀਂ ਸੀ ਪਤਾ ਵੀ ਚੰਦਰਮਾ ਘੁੰਮਦਾ ਕਿ ਜਿਹੜਾ ਸੀ ਕੀ ਘੁੰਮਦਾ ਕੀ ਨਹੀਂ। ਪਰ ਇਹ ਸਮੇਂ ਦੇ ਨਾਲ ਮਨੁੱਖ ਨੂੰ ਗਿਆਨ ਪ੍ਰਾਪਤ ਹੋਇਆ, ਸਮਝ ਆਈ। ਹਾਲਾਂਕਿ ਮਹਾਰਾਜ ਨੇ ਬਾਣੀ ਚ ਸੈਂਕੜੇ ਸਾਲ ਪਹਿਲਾਂ ਕਹਿ ਦਿੱਤਾ ਸੀ, ਪਰ ਹੁਣ ਅੱਜ ਸਾਨੂੰ ਸਾਰਾ ਕੁਝ ਦੱਸਦਾ ਵੀ ਸੂਰਜ ਨਹੀਂ ਘੁੰਮਦਾ, ਧਰਤੀ ਕਿਵੇਂ ਘੁੰਮਦੀ ਹੈ, ਉਹ ਕਿਵੇਂ ਚੱਕਰ ਲਾਉਂਦੀ ਹੈ, ਚੰਦਰਮਾ ਦਾ ਕਿਵੇਂ ਚੱਕਰ ਲੱਗਦਾ, ਦਿਨ ਰਾਤ ਰੁੱਤਾਂ ਕਿਵੇਂ ਬਣਦੀਆਂ ਨੇ, ਹਨਾ। ਇਸ ਕਰਕੇ ਮਹਾਰਾਜ ਕਹਿੰਦੇ ਉਹ ਰੱਬੀ ਹੁਕਮ ਦੇ ਵਿੱਚ ਹੀ ਹੈ, ਭੈ ਦੇ ਵਿੱਚ ਚੱਲਦੇ ਨੇ ਉਹ, ਉਹਨਾਂ ਦੀ ਆਪਣੀ ਮਰਜ਼ੀ ਇੱਕ ਸੈਕਿੰਡ ਦੀ ਵੀ ਨਹੀਂ ਹੈ ਵੀ ਅੱਗੇ ਪਿੱਛੇ ਹੋ ਜਾਣ। ਚੌਦਹ ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ, ਸਾਰੇ ਪਾਸੇ ਉਹਦਾ ਪੂਰਨ ਪ੍ਰਤਾਪ ਹੈ ਸਾਰੇ ਭਵਨਾਂ ਚ। ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਜਦੋਂ ਵੱਖ ਵੱਖ ਥਾਵਾਂ ਤੇ ਗਏ, 84 ਆਪਣਾ ਉਦਾਸੀਆਂ ਦੇ ਦੌਰਾਨ ਖਿਮਾ ਕਰਨਾ, ਉਦੋਂ ਬਹੁਤ ਸਾਰੇ ਐਸੇ ਲੋਕ ਵੀ ਮਿਲੇ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਨਾਲ ਇਸ ਵਿਸ਼ੇ ਤੇ ਚਰਚਾ ਵੀ ਕੀਤੀ। ਬਹੁਤ ਸਾਰਿਆਂ ਨੇ ਇਸ ਤਰ੍ਹਾਂ ਦੀ ਚਰਚਾ ਕੀਤੀ ਵੀ ਉਹ ਤਾਂ ਉੱਥੇ ਵੱਸਦਾ, ਉਹ ਫਲਾਣੇ ਲੋਕ ਦੇ ਵਿੱਚ ਵੱਸਦਾ, ਉਹ ਫਲਾਣੇ ਲੋਕ ਦੇ ਵਿੱਚ ਇੰਨੇ ਪਾਤਾਲ ਨੇ, ਇੰਨੇ ਆਕਾਸ਼ ਨੇ, ਇੰਨੇ ਲੋਕ ਨੇ। ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਿਓ, ਸਾਨੂੰ ਇਸ਼ਾਰੇ ਮਿਲਦੇ ਨੇ। ਗੁਰੂ ਸਾਹਿਬ ਨੇ ਉਹਨਾਂ ਨੂੰ ਆਖਿਆ ਸੀ ਤੁਸੀਂ ਨੇਤਰ ਬੰਦ ਕਰੋ, ਤੁਸੀਂ ਸੱਤ ਪਾਤਾਲ ਤੇ ਸੱਤ ਆਕਾਸ਼ ਦੀ ਗੱਲ ਕਰ ਰਹੇ ਹੋ ਮਹਾਰਾਜ, ਤੇ ਕਹਿੰਦੇ ਸ੍ਰਿਸ਼ਟੀ ਦਾ ਏਡਾ ਵੱਡਾ ਵਰਤਾਰਾ, ਤੁਹਾਨੂੰ ਸਮਝ ਹੀ ਸੱਤਾਂ ਦੀ ਆਈ ਹੈ ਹਲੇ? ਸੱਤ ਆਕਾਸ਼ ਨੇ, ਸੱਤ ਪਾਤਾਲ ਨੇ, ਜਿਵੇਂ ਸਾਡਾ ਇਸਲਾਮ ਜਾਂ ਇਸਲਾਮ ਕਬੀਰ ਮੰਨਦੇ ਨੇ। ਮਹਾਰਾਜ ਕਹਿੰਦੇ ਲੱਖਾਂ ਪਾਤਾਲ ਨੇ ਤੇ ਲੱਖਾਂ ਆਕਾਸ਼ ਨੇ, ਇਹ ਮਨੁੱਖ ਨੂੰ ਹੌਲੀ ਹੌਲੀ ਸਮਝ ਆਉਣੀ ਹੈ। ਆਪਾਂ ਜਪਜੀ ਸਾਹਿਬ ਚ ਪੜ੍ਹਦੇ ਹਾਂ, ਇਹ ਇੱਕੋ ਹੀ ਧਰਤੀ ਨਹੀਂ, ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਨੇ। ਹਾਂ, ਇਸ ਧਰਤੀ ਤੇ ਜੀਵਨ ਹੈ, ਗ੍ਰਹਿ ਨੌ ਹੀ ਨਹੀਂ ਇਹਨਾਂ ਦਾ ਪਤਾ ਲੱਗਿਆ ਹਲੇ। ਇਹ ਤਾਂ ਮਨੁੱਖ ਨੂੰ ਸਮਝ ਆ ਗਈ ਤਾਰਾ ਮੰਡਲ ਦੀ ਜਾਂ ਸੌਰ ਮੰਡਲ ਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਸਾਰੀਆਂ ਥਾਵਾਂ ਤੇ ਵਿਆਪਕ ਹੈ, ਤੇ ਉਸ ਪਰਮਾਤਮਾ ਦੇ ਨਾਲ ਜੁੜਨਾ ਜਿਹੜੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੰਦਰਮਾ ਤੇ ਸੂਰਜ ਨੇ, ਤੇ ਅਸੀਂ ਕੀ ਕਰ। ਮਹਾਰਾਜ ਕਹਿੰਦੇ ਦਸੇ ਦਿਸਾ ਰਵਿਆ ਪ੍ਰਭ ਏਕ, ਇੱਕੋ ਹੀ ਪਰਮਾਤਮਾ, ਇੱਥੇ ਦਸ ਦਿਸਾਵਾਂ ਕਹਿਤਾ। ਦਸ ਦਿਸਾਵਾਂ ਤੇ ਆਪਾਂ ਤੇ ਚਾਰ ਹੀ ਮੰਨਦੇ ਹਾਂ, ਉੱਤਰ ਦੱਖਣ ਪੂਰਬ ਪੱਛਮ ਹਨ, ਤੇ ਇੱਥੇ ਤੇ ਮਹਾਰਾਜ ਕਹਿੰਦੇ ਦਸੇ ਦਿਸਾਵਾਂ, ਚਾਰ ਇਹਨਾਂ ਦੀਆਂ ਉਪ ਦਿਸਾਵਾਂ ਨੇ, ਚਾਰ ਇਹਨਾਂ ਦੇ ਵਿਚਕਾਰਲੇ ਕੋਣ ਨੇ। ਉੱਪਰ ਤੇ ਥੱਲੇ ਦਸ ਗਿਣਤੀ ਕੀਤੀ ਹੈ, ਕਹਿੰਦੇ ਸਾਰੀਆਂ ਥਾਵਾਂ ਤੇ ਉਹ ਰਵਿਆ ਹੋਇਆ, ਉਹ ਵਿਆਪਕ ਹੈ। ਧਰਨ ਆਕਾਸ਼ ਸਭ ਮਹਿ ਪ੍ਰਭ ਪੇਖ, ਤੂੰ ਉਹਨੂੰ ਵੇਖਣ ਦਾ ਯਤਨ ਕਰ। ਤੈਨੂੰ ਚੌਦਵੀਂ ਤਿੱਥ ਇਹ ਕਹਿ ਰਹੀ ਹੈ ਵੀ ਇਹ ਮਾੜੀ ਜਾਂ ਚੰਗੀ ਨਾ ਮੰਨ, ਤੂੰ ਇਹ ਨਾ ਕਹਿ ਵੀ ਅੱਜ ਮੈਂ ਅੱਜ ਇਹ ਦਿਨ ਮਾੜੀ ਆ ਜਾਂ ਦਿਨ ਚੰਗਾ, ਨਾ, ਤੂੰ ਇਹ ਦੇਖ ਵੀ ਧਰਤੀ ਤੇ ਲੈ ਕੇ ਆਕਾਸ਼ ਤੱਕ, ਆਕਾਸ਼ ਤੋਂ ਲੈ ਕੇ ਧਰਤੀ ਤੱਕ ਜਿੰਨੇ ਵੀ ਆਕਾਸ਼ ਨੇ, ਜਿੰਨੀਆਂ ਵੀ ਧਰਤੀਆਂ ਨੇ, ਸਾਰੀਆਂ ਧਰਤੀਆਂ ਤੇ ਉਹ ਪਰਮਾਤਮਾ ਵਸਿਆ ਹੋਇਆ ਹੈ, ਰਵਿਆ ਹੋਇਆ, ਉਹਨੂੰ ਵੇਖਣ ਦਾ ਯਤਨ ਕਰ। ਜਲ ਥਲ ਮਹੀਲ ਪੂਰਿਆ, ਇਹ ਜਲ ਥਲ ਮਹੀਲ ਦਾ ਭਾਵ ਹੀ ਹੈ, ਪਾਣੀ ਦੇ ਵਿੱਚ ਵੀ ਹੈ, ਥਲ ਤੇ ਵੀ ਹੈ, ਮਹੀਲ ਆਕਾਸ਼ ਦੇ ਵਿੱਚ ਵੀ ਹੈ, ਔਰ ਉਹ ਸਾਰੇ ਜੀਵਾਂ ਦੀ ਦੇਖ ਰੇਖ ਕਰ ਰਿਹਾ। ਤਾਂ ਹੀ ਮਹਾਰਾਜ ਨੇ ਕਿਹਾ ਸੀ ਵੀ ਤੂੰ ਐਵੇਂ ਡਰੀ ਜਾਂਦਾ, ਘਬਰਾਈ ਜਾਂਦਾ, ਚਿੰਤਾ ਕਰੀ ਜਾਂਦਾ, ਤੈਨੂੰ ਆਪਣਾ ਫਿਕਰ ਹੈ, ਉਹਨੂੰ ਸਾਰੀ ਸ੍ਰਿਸ਼ਟੀ ਦਾ ਫਿਕਰ ਹੈ, ਉਹਨੂੰ ਸਾਰੇ ਜੀਵਾਂ ਦਾ ਫਿਕਰ ਹੈ। ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਦਰਖ ਹੈਗਾ ਸਰਜਣਹਾਰ, ਜਿਨ ਉਪਾਈ ਮੇਦਨੀ, ਮੇਦਨੀ ਦਾ ਮਤਲਬ ਹੈ ਧਰਤੀ, ਸੋਈ ਕਰਦਾ ਸਾਰ, ਉਹੀ ਸਾਰਿਆਂ ਦੀ ਸੰਭਾਲ ਕਰ ਰਿਹਾ।
ਤੇ ਆਪਾਂ ਤੇ ਚਲੋ ਮਨੁੱਖ ਹੈ, ਸੱਭਿਅਕ ਜੀਵ ਹੈ, ਉੱਤਮ ਜੂਨੀ ਹੈ, ਅਸੀਂ ਤੇ ਆਪਣੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਹੀ ਫਿਕਰ ਕਰਨ ਲੱਗ ਜਾਂਦੇ ਹਾਂ। ਬੱਚਿਆਂ ਦੇ ਜਨਮ ਤੋਂ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਹੀ ਬਲਾਨਿੰਗ ਚੱਲਦੀ ਹੈ, ਮਾਫ਼ੀ ਦੇਣੀ ਮੈਨੂੰ। ਬੱਚੇ ਦਾ ਜਨਮ ਹੋ ਗਿਆ ਫਿਰ ਉਹਦੇ ਲਈ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹਾਂ, ਬਹੁਤ ਸਾਰੀਆਂ ਚੀਜ਼ਾਂ ਦੀ ਵਿਚਾਰ ਕਰਦੇ ਹਾਂ। ਬੱਚਾ ਹੋ ਗਿਆ ਉਦੋਂ ਬਾਅਦ ਫਿਰ ਮਾਤਾ ਪਿਤਾ ਸਾਰਾ ਪਰਿਵਾਰ ਉਹਦੇ ਬਾਰੇ ਸੋਚਦਾ, ਉਹਦੇ ਉਹਨੂੰ ਜਿਹੜਾ ਸੀ ਖਿਡਾਉਣ ਪੜ੍ਹਾਉਣ ਸਾਰਾ ਕੁਝ। ਪਰ ਜਿਹੜੀ ਬਾਕੀ ਦੀ ਜੀਵ ਜੰਤੂ ਦੀ ਦੁਨੀਆ ਹੈ, ਇਹਨਾਂ ਵਿੱਚ ਤਾਂ ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਜਨਮ ਲੈ ਕੇ ਪਾਸੇ ਹੋ ਜਾਂਦੇ ਨੇ। ਜਨਮ ਦਿੰਦਿਆਂ ਸਾਰ ਮਾਤਾ ਪਿਤਾ ਪਾਸੇ ਹੋ ਗਏ, ਪਰ ਉਹਨਾਂ ਦੀ ਸੰਭਾਲ ਕੌਣ ਕਰ ਰਿਹਾ, ਉਹਨਾਂ ਨੂੰ ਕੌਣ ਪ੍ਰਤਪਾਲ ਰਿਹਾ। ਮਹਾਰਾਜ ਨੇ ਉਦਾਹਰਣਾਂ ਦਿੱਤੀਆਂ ਨੇ, ਊਡੇ ਊਡ ਆਵੈ ਸਹਿ ਕੋਸਾ ਤਿਸ ਪਾਤਸ਼ਾਹ ਬਚਰੇ ਛਰਿਆ ਤਿੰਨ ਕਵਨ ਖੁਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ। ਕੂੰਜਾਂ ਦੀ ਉਦਾਹਰਣ ਦੇ ਕੇ, ਕੱਛੂ ਕੁਵੇਂ ਦੀ ਉਦਾਹਰਣ ਦੇ ਕੇ, ਵੀ ਉਹਨਾਂ ਦੇ ਬੱਚਿਆਂ ਨੂੰ ਕੌਣ ਸਾਂਭਦਾ ਹੈ। ਪਰ ਮਨੁੱਖ ਦੇ ਬੱਚੇ ਨੂੰ ਤਾਂ ਸਾਲ ਲੱਗ ਜਾਂਦਾ, ਸਾਲ ਭਾਵ ਦੋ ਸਾਲ ਬਹੁਤ ਕੇਅਰ ਕਰਨੀ ਪੈਂਦੀ ਹੈ, ਧਿਆਨ ਦੇਣਾ ਪੈਂਦਾ। ਭਾਵੇਂ ਅਸੀਂ ਇਹਨੂੰ ਉੱਤਮ ਮੰਨਦੇ ਹਾਂ, ਆਪਾਂ ਵੇਖਦੇ ਹੀ ਇੱਥੇ ਘਰਾਂ 'ਚ ਬੱਚੇ ਹੁੰਦੇ ਨੇ, ਫਿਰ ਉੱਥੋਂ ਦਾਦਾ ਦਾਦੀ ਨੂੰ ਬੁਲਾਓ ਜੀ, ਨਾਨਾ ਨਾਨੀ ਨੂੰ ਬੁਲਾਓ, ਕੋਈ ਹੋਰ ਸਰਵੈਂਟ ਰੱਖਣਾ ਪੈਂਦਾ, ਕਿੰਨਾ ਕੁਝ ਕਰਨਾ ਪੈਂਦਾ। ਪਰ ਪਸ਼ੂ ਪੰਛੀਆਂ ਦੁਨੀਆਂ 'ਚ ਵੇਖਦੇ ਹਾਂ, ਜਨਮ ਲੈਂਦੇ ਹਾਂ ਸਰ, ਕਈ ਉਡਾਰੀ ਮਾਰ ਜਾਂਦੇ ਨੇ, ਕਈ ਉਸੇ ਵੇਲੇ ਨਾਲ ਦੀ ਨਾਲ ਆਪਣੇ ਆਪ ਨੂੰ ਕਿਤੇ ਨਾ ਕਿਤੇ ਤੁਰਨ ਫਿਰਨ ਜੋਗੇ ਕਰ ਲੈਂਦੇ ਨੇ। ਪਰ ਕੁਦਰਤ ਨੇ ਸਿਸਟਮ ਹੀ ਕੁਝ ਐਸਾ ਸਿਰਜਿਆ, ਇਸੇ ਕਰਕੇ ਬਲਿਹਾਰ ਜਾਣਾ ਉਹਦੇ ਤੋਂ ਵੀ ਵਾਹ। ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਤੂੰ ਅਚਰਜ ਹੈ, ਤੇਰੀ ਕੁਦਰਤ ਵੀ ਮੈਨੂੰ ਬਿਸਮਾ ਦੇ ਵਿੱਚ ਲੈ ਜਾਂਦੀ ਹੈ। ਜਿਹੜੇ ਪਾਣੀ 'ਚ ਜੀਵ ਨੇ, ਦੇਖੋ ਪਰਮਾਤਮਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀਵ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਨੰਗ ਹੈ ਫਿਰ ਹੈ ਜੰਤ ਬਿਸਮਾਦ ਪੌਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਡਾਣੀ। ਜਦੋਂ ਉਹ ਦੇਖਦੇ ਆ ਕੋਈ ਬੱਚਾ ਪਾਣੀ 'ਚ ਡਿੱਗ ਜਾਏ, ਭਾਜਣਾ ਪੈ ਜਾਂਦੇ ਨੇ ਵੀ ਇਹਦੀ ਮੌਤ ਨਾ ਹੋ ਜਾਏ। ਪਰ ਪਰਮਾਤਮਾ ਨੇ ਬੱਚੇ ਕਈ ਪਾਣੀ 'ਚ ਪੈਦਾ ਕੀਤੇ ਨੇ, ਜਨਮ ਦੇ ਪਾਣੀ 'ਚ ਉਹਨਾਂ ਦਾ ਉੱਥੇ ਵੱਡੇ ਹੁੰਦੇ ਨੇ, ਕਈ ਬਾਹਰ ਆ ਜਾਂਦੇ ਨੇ ਪਾਣੀ 'ਚ ਤਾਂ ਮੌਤ ਹੈ। ਸੋ ਇਹ ਬੜੀ ਵੱਡੀ ਅਚਰਜਤਾ ਹੈ। ਕਹਿੰਦੇ ਉਸ ਪਰਮਾਤਮਾ ਜਿਹੜਾ ਧਰਨ ਆਕਾਸ ਧਰਤੀ ਤੋਂ ਲੈ ਕੇ ਆਕਾਸ ਦਾ ਕਾਪ ਰਵਿਆ ਹੋਇਆ, ਔਰ ਸਾਰੇ ਧਰਤੀ 'ਤੇ ਜੀਵਾਂ ਦੀ ਵੀ, ਜਿਹੜੇ ਆਸਮਾਨ ਦੇ ਵਿੱਚ ਜੀਵ ਪੈਦਾ ਹੁੰਦੇ ਨੇ ਉਹਨਾਂ ਦੀ ਵੀ, ਜਿਹੜੇ ਕਹਿਣ ਤੋਂ ਭਾਵ ਇਹ ਜਿੱਥੇ ਵੀ ਬੱਚੇ ਜੀਵ ਪੈਦਾ ਹੁੰਦੇ ਨੇ ਉਹਨਾਂ ਸਾਰਿਆਂ ਨੂੰ ਵੇਖ ਰਿਹਾ, ਪ੍ਰਤਪਾਲਣਾ ਕਰ ਰਿਹਾ, ਉਹਨਾਂ ਦੀ ਰੋਜ਼ੀ ਦਾ ਉਹਨਾਂ ਦੇ ਖਾਣੇ ਦਾ ਪ੍ਰਬੰਧ ਉਹਨੇ ਕੀਤਾ। ਲੱਕੜਾਂ ਦੇ ਵਿੱਚ ਜਿਹੜੇ ਜੀਵ ਨੇ ਉਹਨਾਂ ਦਾ ਵੀ, ਮੈਂ ਤਾਂ ਕਈ ਵਾਰੀ ਉਦਾਹਰਣ ਦਿੱਤੀ ਹੈ ਵੀ ਜਿਹੜਾ ਸਿਆਣੇ ਬਜ਼ੁਰਗ ਬੈਠੇ ਨੇ ਇਹਨਾਂ ਨੇ ਵੇਖਿਆ ਹੋਣਾ ਪਿੰਡਾਂ 'ਚ ਬੇਰੀਆਂ ਨੂੰ ਇੱਕੋ ਦੋ ਕਿੰਚ ਦਾ ਢਾਈ ਕਿੰਚ ਦਾ ਮੱਲ ਕਹਿੰਦੇ ਹੁੰਦੇ ਸੀ ਅਸੀਂ ਤਾਂ ਉਹਨੂੰ, ਮੈਨੂੰ ਪਤਾ ਨਹੀਂ ਹੁਣ ਉਹਨੂੰ ਕੀ ਅੰਗਰੇਜ਼ੀ 'ਚ ਕਹਿੰਦੇ ਹੋਣਗੇ। ਉਹ ਬੇਰੀਆਂ ਵਾਲੇ ਦਰੱਖਤਾਂ ਨੂੰ ਲੱਗਦਾ ਸੀ ਬਿਲਕੁਲ ਆਂਡੇ ਵਾਂਗ ਗੁਲਾਈ ਦੇ ਵਿੱਚ, ਉਹਦਾ ਕੋਈ ਸੁਰਾਗ ਨਹੀਂ ਹੁੰਦਾ ਕਿਸੇ ਪਾਸੇ, ਕੋਈ ਵੀ ਉਹਦੇ ਵਿੱਚ ਕੋਈ ਛੇਕ ਨਹੀਂ ਹੁੰਦਾ, ਕੋਈ ਸੁਰਾਗ ਨਹੀਂ ਹੁੰਦਾ, ਤੇ ਨਾ ਉਹ ਕੋਈ ਕਹਿਣ ਤੋਂ ਭਾਵ ਪੱਤਾ ਜਾਂ ਫਲ ਹੁੰਦਾ। ਉਹ ਬੇਰੀ ਤੇ ਆਦਿਕ ਦੇ ਨਾਲ ਇੱਕ ਮਾੜਾ ਜਿਹਾ ਟੱਚ ਕੀਤਾ ਹੁੰਦਾ ਤੇ ਹੁੰਦਾ ਦੋ ਢਾਈ ਗੋਲ ਬਿਲਕੁਲ ਆਂਡੇ ਵਾਂਗ। ਉਹਨੂੰ ਕਈ ਵਾਰੀ ਬੱਚੇ ਤੋੜ ਲੈਂਦੇ ਸੀ, ਜਦੋਂ ਚੀਰਦੇ ਸੀ ਉਹਦੇ 'ਚੋਂ ਜੀਭ ਨਿਕਲਦਾ ਹੁੰਦਾ ਸੀਗਾ, ਇੱਕ ਉਹਦੀ ਖੇਡ ਬਣ ਜਾਂਦੀ ਸੀ ਫਿਰ ਉਹਨੂੰ ਬਾਅਦ ਵਿੱਚ। ਪਰ ਹੈਰਾਨਗੀ ਹੁੰਦੀ ਹੈ ਉਹਦੇ ਵਿੱਚ ਕੋਈ ਮਾਸਾ ਭਰ ਵੀ ਛੇਕ ਨਹੀਂ, ਪਰ ਜਿਹੜਾ ਉਹਦੇ 'ਚ ਜੀਭ ਹੈ ਉਹ ਪੈਦਾ ਕਿਵੇਂ ਹੋਇਆ, ਹੈਰਾਨਗੀ ਦੀ ਗੱਲ ਹੈ। ਉਹਨੂੰ ਉੱਥੇ ਸਾਹ ਕਿਵੇਂ ਮਿਲਦਾ ਰਿਹਾ, ਉਹਦੀ ਉਹਨੂੰ ਖੁਰਾਕ ਮਿਲਦੀ ਕਿਵੇਂ ਰਹੀ, ਉਹ ਵੱਡੇ ਤੋਂ ਛੋਟਾ ਵੀ ਹੁੰਦਾ, ਮਾਫ ਕਰਨਾ ਛੋਟੇ ਤੋਂ ਵੱਡਾ ਵੀ ਹੁੰਦਾ, ਉਹ ਕਿਵੇਂ ਉਹਨੂੰ ਉੱਥੇ ਸਾਰਾ ਕੁਝ ਮਿਲਦਾ ਰਿਹਾ। ਪਰ ਜਦੋਂ ਚੀਰਦੇ ਆ ਤੇ ਫਿਰ ਪਤਾ ਲੱਗਦਾ ਵੀ ਉਹਦੇ ਵਿੱਚ ਜੀਵ ਹੈ, ਲੱਕੜਾਂ ਦੇ ਵਿੱਚ ਜੀਵ ਨੇ, ਪੱਥਰਾਂ ਦੇ ਵਿੱਚ ਨੇ। ਸੋ ਮਹਾਰਾਜ ਕਹਿੰਦੇ ਭਾਈ ਇਹ ਚੀਜ਼ ਨੂੰ ਵੇਖੋ, ਪਰਮਾਤਮਾ ਚਾਰ ਕੁੰਡ ਚੌਦ ਹੈ ਭਵਨ, ਅਸੀਂ ਖੜੇ ਹਾਂ ਚੌਦਸ ਤੇ, ਅਸੀਂ ਬਾਣੀ ਨੂੰ ਮੱਥਾ ਟੇਕ ਕੇ ਫਿਰ ਅਸੀਂ ਇਹਨਾਂ ਦਿਨਾਂ ਦੇ ਚੱਕਰਾਂ ਵਿੱਚ ਪੈ ਕੇ ਕਦੇ ਉੱਧਰ ਨੂੰ ਤੁਰ ਗਏ ਕਦੇ ਉੱਧਰ ਨੂੰ। ਜਿਸ ਮਨੁੱਖ ਨੇ ਬਾਣੀ ਨੂੰ ਸਮਝਿਆ ਉਹ ਜ਼ਰੇ ਜ਼ਰੇ 'ਚੋਂ ਪਰਮਾਤਮਾ ਦੇ ਦਰਸ਼ਨ ਕਰੇਗਾ, ਉਹਨੂੰ ਸਾਰੇ ਪਾਸਿਓਂ ਪਰਮਾਤਮਾ ਰਵਿਆ ਹੋਇਆ ਪ੍ਰਤੱਖ ਰੂਪ ਦੇ ਵੀ ਦਿਸੇਗਾ, ਜਿਵੇਂ ਕਬੀਰ ਸਾਹਿਬ ਹੋਰਾਂ ਨੂੰ ਦਿਸਿਆ। ਉਹਨਾਂ ਨੇ ਤਾਂ ਹੀ ਕਿਹਾ ਸੀ ਪਾਤੀ ਤੋਰੈ ਮੱਲ ਨਹੀਂ, ਪਾਤੀ ਪਾਤੀ ਜੀਓ, ਜਲ ਥਲ ਬਨ ਪਰਬਤ ਪਾਤਾਲ, ਜਲ ਦੇ ਵਿੱਚ ਥਲ ਜ਼ਮੀਨ ਦੇ ਉੱਪਰ, ਬਨ ਜਿੰਨੇ ਵੀ ਜੰਗਲ ਨੇ ਇਹਨਾਂ ਦੇ ਵਿੱਚ, ਬੜੇ ਬੜੇ ਪਰਬਤ ਨੇ, ਉੱਚੇ ਉੱਚੇ ਪਹਾੜ ਨੇ,
ਪਾਤਾਲ ਨੇ ਬਹੁਤ ਸਾਰੇ ਪਾਸਿਓ ਪਰਮਾਤਮਾ ਰਵਿਆ ਹੋਇਆ। ਪਾਤਾਲ ਦੇ ਵਿੱਚ ਜਿਹੜੇ ਜੀਵ ਨੇ, ਪਰਬਤਾਂ ਤੇ ਜਿਹੜੇ ਜੀਵ ਨੇ, ਬਣਾਂ ਦੇ ਵਿੱਚ ਨੇ, ਜਿਹੜੇ ਜਲ ਦੇ ਵਿੱਚ ਨੇ, ਥਲ ਦੇ ਵਿੱਚ ਨੇ, ਉਹਨਾਂ ਦੀ ਪ੍ਰਤਪਾਲਨਾ ਉਹ ਪਰਮਾਤਮਾ ਹੀ ਕਰ ਰਿਹਾ ਹੈ, ਕਿਉਂਕਿ ਉਹ ਸਗਲ ਭਵਨ ਪੂਰਨ ਪ੍ਰਤਾਪ ਉਸ ਪਰਮਾਤਮਾ ਨੂੰ ਸਿਮਰ, ਉਸ ਪਰਮਾਤਮਾ ਨੂੰ ਆਰਾਧ, ਤੇਰੇ ਤੇ ਵੀ ਉਹ ਕਿਰਪਾ ਕਰੇਗਾ। ਪਰਮੇਸ਼ਵਰ ਤਹ ਬਸ ਹੈ ਦਿਆਲ, ਸੂਖਮ ਅਸਥੂਲ ਭਵਨ ਭਗਵਾਨ। ਉਹ ਸੂਖਮ ਰੂਪ ਦੇ ਵਿੱਚ ਵੀ ਹੈ, ਅਸਥੂਲ ਰੂਪ ਦੇ ਵਿੱਚ ਵੀ ਹੈ। ਸੂਖਮ ਦਾ ਮਤਲਬ ਹੈ ਇਤਨਾ ਸੂਖਮ ਹੈ, ਉਹਨੂੰ ਤੁਸੀਂ ਅੱਖਾਂ ਨਾਲ ਵੇਖ ਨਹੀਂ ਸਕਦੇ। ਵੈਸੇ ਅੱਜ ਸਾਇੰਸ ਨੇ ਬੜੀ ਤਰੱਕੀ ਕੀਤੀ ਹੈ, ਸੂਖਮ ਤੋਂ ਸੂਖਮ ਚੀਜ਼ਾਂ ਵੇਖਣ ਦੇ ਯੰਤਰ ਬਣਾ ਲਏ ਗਏ, ਜਿਹੜੀ ਬਹੁਤ ਬਾਰੀਕ ਚੀਜ਼ ਹੈ। ਐਨਕਾਂ ਵੀ ਨੇ ਨਾ, ਐਨਕਾਂ ਵੀ ਨੇ, ਇਸ ਤੋਂ ਉੱਪਰ ਹੋਰ ਤੁਸੀਂ ਬਾਰੀਕ ਤੋਂ ਬਾਰੀਕ ਚੀਜ਼ ਵੇਖਣੀ ਹੈ। ਆਹ ਦਹੀਂ ਦੇ ਵਿੱਚ, ਪਾਣੀ ਦੇ ਵਿੱਚ ਕਿਹੜੇ ਜੀਵ ਨੇ, ਇਹਨਾਂ ਨੂੰ ਆਪਾਂ ਅੱਖਾਂ ਨਾਲ ਥੋੜ੍ਹਾ ਵੇਖ ਸਕਦੇ ਹਾਂ, ਪਰ ਇਹਨਾਂ ਨੂੰ ਲੈਂਜ ਨਾਲ ਵੇਖਿਆ ਜਾਂਦਾ ਹੈ, ਇਹਨਾਂ ਨੂੰ ਮਾਈਕਰੋਸਕੋਪ ਦੇ ਨਾਲ ਆਪਾਂ ਵੇਖਦੇ ਹਾਂ। ਛੋਟੀਆਂ ਚੀਜ਼, ਤੁਸੀਂ ਇੱਕ ਬੂੰਦ ਦਹੀਂ ਦੀ ਲੈ ਕੇ ਇੱਕ ਬੂੰਦ ਅਤੇ ਉਹ ਸ਼ੀਸ਼ੇ 'ਤੇ ਪਾ ਦਿਉ ਅਤੇ ਮਾਈਕਰੋਸਕੋਪ ਨਾਲ ਦੇਖੋ, ਅਤੇ ਤੁਹਾਨੂੰ ਉੱਥੋਂ ਹਜ਼ਾਰਾਂ ਹੀ ਜੀਵ ਕੁਰਬਲ ਕੁਰਬਲ ਕਰਦੇ ਦਿਸਣਗੇ। ਅਤੇ ਸਾਰੇ ਜੀ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਮਹਾਰਾਜ ਨੇ ਤਾਂ ਪਹਿਲਾਂ ਹੀ ਕਹਿਤਾ ਸੀ। ਤਾਂ ਹੀ ਤਾਂ ਮਹਾਰਾਜ ਨੂੰ ਉਹਨਾਂ ਜੈਨੀਆਂ ਨੂੰ ਕਿਹਾ ਸੀ ਵੀ ਤੁਸੀਂ ਮੂੰਹ 'ਤੇ ਕੱਪੜਾ ਲਵੇਟ ਕੇ ਕਹਿੰਦੇ ਹੋ ਵੀ ਪਾਣੀ ਨਾ ਅੰਦਰ ਜਾਵੇ, ਸਾਰਾ ਹੀ ਤਾਂ ਅੰਦਰ ਜਾਂਦੇ ਹੀ ਨੇ। ਬੜਾ ਵੱਡਾ ਤਰਕ ਸੀ ਗੁਰੂ ਸਾਹਿਬ ਦਾ ਇਹ। ਅਤੇ ਇਸ ਕਰਕੇ ਹੁਣ ਕੀ ਹੈ, ਤੁਸੀਂ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਅੱਖ ਨਾਲ ਨਹੀਂ ਵੇਖ ਸਕਦੇ, ਕਿਉਂਕਿ ਸਾਡੀ ਅੱਖ ਦੀ ਲਿਮਿਟ ਹੈ ਇੱਕ, ਅਤੇ ਪਰ ਉਹਦੇ ਲਈ ਅਸੀਂ ਹੋਰ ਤਰ੍ਹਾਂ ਦੇ ਲੈਂਜ ਬਣਾਏ ਨੇ। ਪਰ ਪਰਮਾਤਮਾ ਨੂੰ ਵੇਖਣ ਵਾਲਾ ਹਾਲੇ ਕੋਈ ਲੈਂਜ ਨਹੀਂ ਬਣਿਆ, ਉਹ ਇਤਨਾ ਸੂਖਮ ਹੈ, ਇਤਨਾ ਬਾਰੀਕ ਹੈ, ਕਿਸੇ ਸ਼ੀਸ਼ੇ ਦਾ ਮੁਥਾਜ ਨਹੀਂ ਆ ਉਹ, ਪਰ ਹੈ, ਸਰਬ ਵਿਆਪਕ ਹੈ। ਹਾਂ, ਉਹਨੂੰ ਵੇਖਿਆ ਕਿਵੇਂ ਜਾ ਸਕਦਾ ਹੈ, ਉਹ ਗੁਰੂ ਕਿਰਪਾ ਨਾਲ, ਗੁਰੂ ਕਿਰਪਾ ਕਰੇ ਤੇ ਤੀਸਰਾ ਨੇਤਰ ਵਰਤ ਬਖਸ਼ਦਾ ਹੋ। ਇੱਕ ਬਾਣੀ ਚ ਬਚਨ ਆਉਂਦਾ, ਕਹਿੰਦੇ ਵੀ ਆਹ ਅੱਖਾਂ ਦੇ ਨਾਲ ਤੁਸੀਂ ਜਗਤ ਤਮਾਸਾ ਵੇਖਦੇ ਹੋ, ਉਸ ਕਰਤੇ ਪੁਰਖ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਵੇਖਦੇ ਹੋ, ਪਰ ਇਹਨਾਂ ਅੱਖਾਂ ਦੇ ਨਾਲ ਉਸ ਕਰਤਾ ਪੁਰਖ ਨੂੰ ਨਹੀਂ ਵੇਖਿਆ ਜਾ ਸਕਦਾ। ਫਿਰ ਉਹ ਕਿਹੜੀਆਂ ਅੱਖਾਂ ਨੇ, ਸਾਹਿਬ ਨੇ ਬਾਣੀ ਚ ਆਖਿਆ, ਕਹਿੰਦੇ ਨਾਨਕ ਸੇ ਅੱਖੜੀਆਂ ਬੇਅੰਨ ਜਿੰਨੀ ਦਸੰਦੋ ਮਾਂ ਪੀਰੀ। ਉਹ ਅੱਖਾਂ ਗੁਰੂ ਬਖਸ਼ਦਾ, ਗੁਰੂ ਜਦੋਂ ਕਿਰਪਾ ਕਰਦਾ ਫਿਰ ਇਹਨਾਂ ਅੱਖਾਂ ਦੇ ਨਾਲ ਤੁਹਾਨੂੰ ਪਰਮਾਤਮਾ ਨਜ਼ਰ ਆਉਂਦਾ, ਫਿਰ ਤੁਹਾਨੂੰ ਸਾਰਿਆਂ ਦੇ ਵਿੱਚੋਂ ਨਜ਼ਰ ਆਉਣ ਲੱਗ ਜਾਂਦਾ, ਫਿਰ ਤੇ ਸਾਰਿਆਂ ਦੇ ਵਿੱਚ ਉਹਦੀ ਜੋਤ ਨਜ਼ਰ ਆਉਂਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਫਿਰ ਅਸੀਂ ਕਿਸੇ ਨਾਲ ਪੱਖਵਾਦ ਨਫ਼ਰਤਵਾਦ ਨਹੀਂ ਕਰਾਂਗੇ, ਸਾਰਿਆਂ ਦੇ ਵਿੱਚੋਂ, ਜੀਵਾਂ ਦੇ ਵਿੱਚੋਂ ਵੀ ਉਹਦੀ ਜਿਹੜੀ ਜੋਤ ਨਜ਼ਰ ਆਵੇਗੀ। ਹੁਣ ਤੁਸੀਂ ਆਖੋਗੇ ਇਹ ਕਿਵੇਂ, ਜਿਵੇਂ ਕਦੇ ਗੁਰੂ ਗੋਬਿੰਦ ਸਿੰਘ ਨੇ ਭਾਈ ਘਨੱਈਆ ਜੀ 'ਤੇ ਕਿਰਪਾ ਕੀਤੀ ਸੀ। ਭਾਈ ਘਨੱਈਏ ਦੀ ਦ੍ਰਿਸ਼ਟੀ ਪਹਿਲਾਂ ਕੈਸੀ ਸੀ, ਪਾਣੀ ਪਿਲਾਉਂਦੇ ਸੀ, ਸਿੱਖਾਂ ਨੂੰ ਪਾਣੀ ਪਿਲਾਉਂਦੇ ਸੀ ਜੰਗਾਂ ਯੁੱਧਾਂ 'ਚ, ਪਰ ਇੱਕ ਦਿਨ ਐਸੀ ਖੇਡ ਵਾਪਰੀ ਮੁਸਲਮਾਨਾਂ ਨੂੰ ਵੀ ਪਿਆਉਣ ਲੱਗ ਕੇ, ਸਾਖੀ ਤੁਸੀਂ ਸੁਣੀ ਆ ਸਾਰਿਆਂ ਨੇ, ਅਤੇ ਸ਼ਿਕਾਇਤ ਹੋ ਗਈ ਕਲਗੀ ਧਰ ਪਾਤਸ਼ਾਹ ਜੀ ਦੇ ਕੋਲ, ਮਹਾਰਾਜ ਨੇ ਤਲਬ ਕਰ ਲਿਆ, ਸਿੱਖਾਂ ਨੇ ਦੋਸ਼ ਲਾਏ, ਮਹਾਰਾਜ ਸੱਚੇ ਪਾਤਸ਼ਾਹ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦਾ, ਮਹਾਰਾਜ ਇਹ ਉਹਨਾਂ ਨੂੰ ਵੀ ਪਾਣੀ ਪਿਲਾ ਕੇ ਫਿਰ ਜਿੰਦਾ ਕਰ ਦਿੰਦਾ ਜਿਹਨਾਂ ਨੂੰ ਅਸੀਂ ਲੜ ਲੜ ਕੇ ਦਮੋਹੇ ਕਰਦੇ ਹਾਂ, ਜ਼ਖਮੀ ਕਰਦੇ ਹਾਂ। ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਤਾਂ ਪਤਾ ਸੀ, ਮਹਾਰਾਜ ਨੂੰ ਕੋਈ ਭੁਲੇਖਾ ਨਹੀਂ ਸੀ, ਸਤਿਗੁਰੂ ਤੇ ਮਹਾਨ ਨੇ, ਪਰ ਗੁਰੂ ਨੇ ਸਿੱਖਾਂ ਦਾ ਭਰਮ ਦੂਰ ਕਰ ਲਿਆ, ਜਿਹੜੇ ਸਾਡੇ ਵਰਗੇ ਸੀ ਜਿਹਨਾਂ ਦੀ ਸਮਝ ਓਨੀ ਨਹੀਂ ਸੀ। ਫਿਰ ਮਹਾਰਾਜ ਨੇ ਭਾਈ ਕਨੱਈਆ ਜੀ ਨੂੰ ਪੁੱਛਿਆ ਵੀ ਕੀ ਗੱਲ, ਕਹਿਣ ਲੱਗਿਆ ਮਹਾਰਾਜ ਤੁਹਾਡਾ ਹੁਕਮ ਹੈ, ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰਦਾ, ਮਹਾਰਾਜ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ। ਸਿੱਖ ਕਹਿੰਦੇ ਮਹਾਰਾਜ ਝੂਠ ਬੋਲਦਾ। ਕਹਿੰਦਾ ਮਹਾਰਾਜ ਮੈਨੂੰ ਕੋਈ ਦੁਸ਼ਮਣ ਦਿਸਦਾ ਹੀ ਨਹੀਂ ਹੈ, ਕੈਸੀ ਕਮਾਲ ਦੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਅੱਖਾਂ ਤਾਂ ਉਹੀਓ ਨੇ, ਅੱਖਾਂ ਨਹੀਂ ਕੋਈ ਬਦਲਣੀਆਂ, ਇਹਨਾਂ ਦੇ ਵੇਖਣ ਦਾ ਨਜ਼ਰੀਆ ਬਦਲ ਜਾਂਦਾ। ਆਪਾਂ ਆਮ ਨਹੀਂ ਕਹਿੰਦੇ ਇਹਦੀ ਨਿਗਾਹ ਬਦਲ ਗਈ। ਆਪਾਂ ਆਮ ਕਈ ਬੰਦਿਆਂ ਨੂੰ ਕਹਿ ਦਿੰਦੇ ਹਾਂ, ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ, ਵੀ ਹੁਣ ਕਿੱਥੇ ਜੀ, ਹੁਣ ਤਾਂ ਇਹਦੀ ਨਿਗਾਹ ਬਦਲ ਗਈ। ਉਹ ਨਿਗਾਹ ਬਦਲੀ ਥੋੜ੍ਹਾ ਹੁੰਦੀ ਹੈ ਕੋਈ, ਨਾ ਉਹਨੇ ਕੋਈ ਐਨਕ ਬਦਲੀ ਹੁੰਦੀ ਹੈ, ਉਹ ਇੱਕ ਮੁਹਾਵਰਾ ਵੀ ਹੁਣ ਇਹਦੀ ਨਜ਼ਰ 'ਚ ਫਰਕ ਪੈ ਗਿਆ ਜੀ,
ਜੇ ਕਿਸੇ ਨੂੰ ਪੁੱਛੋ ਵੀ ਨਿਗਾਹ ਘੱਟ ਗਈ, ਕਹਿੰਦਾ ਮੇਰੀ ਤਾਂ ਪੂਰੀ ਹੈ, ਵੱਧ ਗਈ ਪੂਰੀ ਹੈ, ਫਿਰ ਬਦਲ ਫਰਕ ਕਿਵੇਂ ਪੈ ਗਿਆ? ਉਹਦੇ ਵੇਖਣ ਦਾ ਤਰੀਕਾ ਬਦਲ ਜਾਂਦਾ ਹੈਗਾ। ਇਸ ਕਰਕੇ ਇਹ ਗੁਰੂ ਜਦੋਂ ਕਿਰਪਾ ਕਰਦਾ ਤੇ ਫਿਰ ਕੀ ਹੁੰਦਾ, ਤੁਹਾਨੂੰ ਜਲ ਥਲ ਮਹੀਅਲ ਸਾਰਿਆਂ ਦੇ ਵਿੱਚੋਂ, ਜਿਵੇਂ ਭਾਈ ਘਨੱਈਆ ਜੀ ਦੀਆਂ ਅੱਖਾਂ ਵੀ ਉਹੀਓ ਸੀ, ਪਰ ਗੁਰੂ ਨੇ ਕਿਰਪਾ ਐਸੀ ਕੀਤੀ ਤੇ ਗੁਰੂ ਨੇ ਫਿਰ ਸਮਝਾਇਆ, ਮਹਾਰਾਜ ਨੇ ਫਿਰ ਮੱਲਮ ਪੱਟੀ ਵੀ ਦਿੱਤੀ ਜਾਂ ਪਲਾਹ ਪਾਣੀ ਫਿਰ ਸਾਰਿਆਂ ਨੂੰ, ਕਿਉਂਕਿ ਬਰਗਾਨਾ ਤਾਂ ਕੋਈ ਹੈ ਹੀ ਨਹੀਂ ਹੈ। ਜਦੋਂ ਆਪਾਂ ਗੁਰੂ ਦੀ ਕਿਰਪਾ ਲੈਣ ਆਉਂਦੇ ਹਾਂ ਇੱਥੇ, ਵੀ ਮਹਾਰਾਜ ਸਾਡੇ ਅੰਦਰੋਂ ਆਪਣੇ ਪਰਾਏ ਦੀ ਭਾਵਨਾ ਖਤਮ ਹੋ ਜਾਏ, ਅਸੀਂ ਸਭ ਕੋ ਮੀਤ ਹਮ ਆਪਨ ਕੀਨਾ, ਸਾਰਾ ਮਨੁੱਖ ਅਸੀਂ ਸਾਰੇ ਆਪਸ ਵਿੱਚ ਹੀ ਭਰਾ ਹੈਗੇ ਹਾਂ, ਬਿਸਰ ਗਈ ਸਭ ਤਾਤ ਪਰਾਈ ਹੈ। ਪਰ ਇੱਥੇ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਸੂਖਮ ਅਸਥੂਲ, ਮੈਂ ਬੇਨਤੀ ਕਰ ਰਿਹਾ ਸੀ ਸੂਖਮ ਤੋਂ ਸੂਖਮ ਦੇ ਵਿੱਚ, ਚਲੋ ਸੂਖਮ ਦਾ ਅਰਥ ਛੋਟਾ ਹੁੰਦਾ ਵੈਸੇ, ਮੈਂ ਇਹਨੂੰ ਹੋਰ ਤਰੀਕੇ ਦੇ ਨਾਲ ਵੀ ਬੇਨਤੀ ਕਰਦੇ ਹਾਂ। ਬ੍ਰਾਹਮਣ ਨੇ ਇਹ ਕਿਹਾ ਵੀ ਜਿਹੜਾ ਛੋਟਾ ਛੋਟੀ ਜਾਤੀ ਵਾਲਾ ਜਾਂ ਔਰਤ ਜਿਹਨੂੰ ਛੁਟਿਆਇਆ ਗਿਆ, ਵੀ ਔਰਤ ਦੇ ਔਰਤ ਜਿਹੜੀ ਹੈ ਇਹ ਕੁਦਰਤ ਦੀ ਗਲਤੀ ਹੈ, ਉਹ ਕਹਿੰਦੇ ਵੀ ਇਹਦੇ ਵਿੱਚ ਤਾਂ ਮਹਾਤਮਾ ਬੁੱਧ ਕਹਿੰਦਾ ਵੀ ਇਹਦੇ ਵਿੱਚ ਤਾਂ ਆਤਮਾ ਹੀ ਨਹੀਂ ਹੈਗੀ, ਲਓ ਉਹਦਾ ਪੜ੍ਹ ਲਓ ਫਲਸਫਾ ਕੀ ਹੈ। ਪਰ ਗੁਰੂ ਨਾਨਕ ਕਹਿੰਦੇ ਨਹੀਂ, ਸਭ ਜੀਵਾਂ ਦੇ ਵਿੱਚ ਉਹਦੀ ਜੋਤ ਹੈ। ਸੂਖਮ ਅਸਥੂਲ ਸਗਲ ਭਗਵਾਨ ਨਾਨਕ ਗੁਰਮੁਖ ਬ੍ਰਹਮ ਪਛਾਣ, ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਬਾਣੀ ਦੇ ਰਾਹੀਂ ਗੁਰੂ ਵਾਲਾ ਬਣ ਕੇ ਉਹਨੂੰ ਪਛਾਣਨ ਦਾ ਯਤਨ ਕਰ, ਨਾ ਕਿ ਚੌਦੇ ਤੇ ਰੁਕਿਆ ਰਹਿ ਵੀ ਅੱਜ ਚੌਦੇ ਹੈ, ਅੱਜ ਡੋਲੂ ਕਿੱਥੇ ਲੈ ਕੇ ਜਾਣਾ, ਦੁੱਧ ਕਿੱਥੇ ਚੜਾਉਣਾ, ਖੀਰ ਕਿੱਥੇ ਚੜਾਉਣੀ ਹੈ। ਪੰਜਾਬ ਦੇ ਵਿੱਚ ਤਾਂ ਦਿਨ ਪ੍ਰਤੀ ਦਿਨ ਇਹ ਹੋਰ ਵੀ ਸਾਰਾ ਕੁਝ ਰਲਗੱਡ ਹੋਈ ਜਾ ਰਿਹਾ, ਖੇਤਾਂ 'ਚ ਬੜੀਆਂ ਬਣ ਗਈਆਂ, ਪਹਿਲਾਂ ਤਾਂ ਹੋਰ ਸੀ ਨਾ, ਹੁਣ ਮੇਲਾ ਤਾਂ ਪੰਜਾਬ ਦਾ ਕੋਈ ਇੱਕ ਅੱਧਾ ਹੀ ਖੇਤ ਹੋਣਾ, ਤੁਸੀਂ ਖੇਤਾਂ ਵਾਲੇ ਹੈਗੇ ਹੀ ਹੋ, ਤੁਸੀਂ ਦੇਖੋ ਵੀ ਕੋਈ ਕਿਸੇ ਕੋਨੇ 'ਚ ਬਣਾਤੀ, ਕਦੇ ਕਿਸੇ ਕੋਨੇ 'ਚ 4 ਕਿੱਟਾਂ ਲਾਤੀਆਂ, ਕਿਤੇ ਉੱਥੇ 20 ਕਿੱਟਾਂ ਲਾਤੀਆਂ, ਕਿਤੇ ਉੱਥੇ ਦਰਖਤ ਹੇਠ, ਮਤਲਬ ਉਹਨਾਂ ਦੀ ਪੂਜਾ, ਉਹਨਾਂ ਨੂੰ ਦੁੱਧ ਚੜਾਈ ਜਾਂਦੇ ਆ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ। ਸਿੱਖ ਤਾਂ ਇਹਨਾਂ ਪਾਸੇ ਆਉਂਦੇ ਹੀ ਨਹੀਂ ਹੈ, ਸਿੱਖ ਨੂੰ ਤਾਂ ਹੁਕਮ ਹੈ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨਾਇਕ ਨਾ ਆਨਾ, ਪੂਰਨ ਪ੍ਰੇਮ ਪ੍ਰਤੀ ਸਜਬਰਤ ਗੋਰ ਮੜੀ ਮੱਠ ਭੂਲ ਨਾ ਮਾਨੈ, ਕਿੱਡੇ ਕਮਾਲ ਦੇ ਵਚਨ ਸੀ। ਇਸ ਕਰਕੇ ਇਹ ਚੌਦਸ ਹੈ, 14 ਤਿਥਾਂ ਨੇ ਗੁਰਮੁਖ ਪਿਆਰਿਓ, 15ਵੀਂ ਆਉਂਦੀ ਹੈ ਪੂਰਨਮਾਸ਼ੀ ਜਾਂ ਮੱਸਿਆ, ਬੜੇ ਧਿਆਨ ਨਾਲ ਸੁਣਿਓ। ਜਿਹੜੀ ਪੂਰਨਮਾਸ਼ੀ ਹੈ ਇਹ ਬਹੁਤ ਸਾਰੀਆਂ ਥਾਵਾਂ 'ਤੇ ਮੇਲੇ ਭਰਦੇ ਨੇ, ਇਹਦੇ ਜਿਹੜੀ ਮੱਸਿਆ ਬਹੁਤ ਸਾਰੀਆਂ ਥਾਵਾਂ 'ਤੇ ਇਹ ਭਰਦੀ ਹੈ, ਕਈਆਂ ਥਾਵਾਂ 'ਤੇ ਚਲੋ ਸੰਗਰਾਂਦ 'ਤੇ ਇਕੱਠ ਹੁੰਦੇ ਨੇ, ਇਹ ਕੋਈ ਬਹੁਤਾ ਇਹ ਨਹੀਂ ਹੈਗਾ ਵੀ ਇਹਦੀ ਮਹਾਨਤਾ ਹੈ ਇਹਦੀ ਜਾਂ ਨਾ ਮਹਾਨਤਾ, ਇਹ ਤਾਂ ਉੱਦਾਂ ਦਿਨ ਨੇ ਜਿਵੇਂ ਮੈਂ ਪਿਛਲੇ ਦਿਨਾਂ 'ਚੋਂ ਬੇਨਤੀ ਕਰ ਰਿਹਾ ਆ ਰਿਹਾ। ਸਗੋਂ ਜਿਹੜਾ ਮਨੁੱਖ ਇਹਨਾਂ ਚੀਜ਼ਾਂ 'ਚ ਪਿਆ ਉਹਨੂੰ ਮਹਾਰਾਜ ਕਹਿੰਦੇ ਨੇ ਸਤਿਗੁਰ ਬਾਝੋਂ ਅੰਧ ਗਵਾਰ, ਥਿੱਤੀ ਵਾਰ ਸੇਵੈ ਮੁਗਧ ਗਵਾਰ, ਉਹਨੂੰ ਮੂਰਖ ਅਤੇ ਗਵਾਰ ਦਾ ਦਰਜਾ ਦਿੱਤਾ ਮਹਾਰਾਜ ਨੇ। ਹਾਂ ਇਹ ਜ਼ਰੂਰ ਹੈ ਵੀ ਕਿਤੇ ਕਿਸੇ ਕੈਲੰਡਰ ਦੇ ਮੁਤਾਬਕ, ਕਦੇ ਕਿਸੇ ਕੈਲੰਡਰ ਦੇ ਮੁਤਾਬਕ ਇਕੱਠ ਹੁੰਦੇ ਨੇ, ਉਹ ਇਕੱਠ ਹੋਣੇ ਕੋਈ ਗੁਰਮਤਿ ਦੀ ਉਲੰਘਣਾ ਨਹੀਂ ਹੈਗੀ ਵੀ ਕਿਤੇ ਪੂਰਨਮਾਸ਼ੀ 'ਤੇ ਜਾਣਾ ਕੋਈ ਪਾਪ ਹੈ, ਮੈਂ ਐਸਾ ਨਹੀਂ ਕਹਿ ਰਿਹਾ। ਕਿਸੇ ਸੰਗਰਾਂਦ 'ਤੇ ਜਾ ਕੇ ਕੋਈ ਮੱਥਾ ਟੇਕਣਾ ਕੋਈ ਬਹੁਤ ਗੁਰਮਤਿ ਦੀ ਉਲੰਘਣਾ, ਐਸਾ ਨਹੀਂ ਮੈਂ ਕਹਿ ਰਿਹਾ। ਪਰ ਇਹ ਮੰਨਣਾ ਵੀ ਅੱਜ ਹੀ ਮੱਥਾ ਟੇਕਿਆ ਪ੍ਰਵਾਨ ਹੈ, ਬਾਕੀ ਦੇ ਸਾਰੀਆਂ ਤਿੱਥਾਂ ਪਾਸੇ ਨੇ, ਇਹ ਭਰਮ ਹੈ। ਦਿਨੋਂ ਉਹੀ ਹੈ ਉਸੇ ਕੈਲੰਡਰ ਦੇ ਮੁਤਾਬਕ। ਅੱਗੇ ਸੁਣਿਓ ਮਹਾਰਾਜ ਬਹੁਤ ਵੱਡੀ ਕਿਰਪਾ ਕਰ ਰਹੇ ਨੇ।

ਇੱਥੇ ਤਿੱਥਾਂ ਸਮਾਪਤ ਹੋ ਗਈਆਂ, 14 ਤਿੱਥਾਂ ਜਿਹੜੀਆਂ ਸੀ ਉਹ ਸਮਾਪਤ ਹੋ ਗਈਆਂ। ਏਕਮ, ਦੂਜ, ਤੀਜ, ਚੌਥ ਆਪਾਂ ਪਿਛਲੇ ਦਿਨਾਂ ਚ ਬਾਚਿਆ ਸਾਰਾ। ਹੁਣ ਜਦੋਂ 14 ਤਿੱਥਾਂ ਹੋ ਗਈਆਂ, ਫਿਰ 15ਵੀਂ ਤਿੱਥ ਹੁੰਦੀ ਹੈ ਮੱਸਿਆ ਦੀ, ਜੇ ਹਨੇਰਾ ਪੱਖ ਹੈ ਜਾਂ ਚਾਨਣਾ ਪੱਖ ਹੈ। ਜਿਹਦੇ ਤਾਂ ਚੰਦਰਮਾ ਦੀ ਕਲਾ ਵੱਧਦੀ ਹੈ, ਏਕਮ, ਦੂਜ, ਤੀਜ, ਚੌਥ ਵੱਧਦਾ ਜਾਂਦਾ, ਫਿਰ 15ਵੀਂ ਤਿੱਥ ਪੂਰਨਮਾਸ਼ੀ ਹੁੰਦੀ ਹੈ, ਫੁੱਲ ਮੂਨ ਜਿਹਨੂੰ ਕਹਿੰਦੇ ਆ। ਜੇ ਘਟਦੀ ਹੈ, ਕਲਾਵਾਂ ਘਟਦੀਆਂ ਨੇ, ਹੌਲੀ ਹੌਲੀ ਹੌਲੀ ਹੌਲੀ ਚੰਦਰਮਾ ਛੋਟਾ ਹੁੰਦਾ ਜਾਂਦਾ, ਫਿਰ ਲਾਸਟ 'ਚ ਜਾ ਕੇ 15ਵੀਂ ਤਿੱਥ ਮੱਸਿਆ ਹੁੰਦੀ ਹੈ। ਮੱਸਿਆ ਵਾਲੇ ਦਿਨ ਚੰਦਰਮਾ ਢੂੰਡਿਆਂ ਵੀ ਨਹੀਂ ਲੱਭਦਾ, ਲੱਭਿਆਂ ਵੀ ਨਹੀਂ ਲੱਭਦਾ, ਬਿਲਕੁਲ ਗੁਪਤ ਹੋ ਜਾਂਦਾ ਹਨੇਰੀ ਰਾਤ। ਅੱਜ ਮੈਂ ਦੀਵਾਲੀ ਦੀ ਰਾਤ ਹੋਊਗੀ, ਮੱਸਿਆ ਦੀ ਰਾਤ ਕਾਲੀ ਬੋਲੀ ਹਨੇਰੀ ਰਾਤ, ਪੂਰਨਮਾਸ਼ੀ ਦੀ ਰਾਤ ਚੰਦਰਮਾ ਪੂਰਾ ਫੁੱਲ ਮੂਨ। ਪਰ ਕਮਾਲ ਦੀ ਗੱਲ ਹੈ ਵੀ ਉਹੀ ਚੰਦਰਮਾ ਕਦੇ ਪੂਰਾ ਲੁਕ ਜਾਂਦਾ, ਲੱਭਿਆ ਵੀ ਨਹੀਂ ਦਿਸਦਾ, ਕਿਤੇ ਉਹੀ ਚੰਦਰਮਾ ਪੂਰਾ ਸੂਰਜ ਵਾਂਗ ਚਮਕਦਾ। ਕੈਸੀ ਪਰਮਾਤਮਾ ਦੀ ਅਚਰਜਤ ਹੈ, ਅਸੀਂ ਇਸ ਚੀਜ਼ ਤੋਂ ਬਲਿਹਾਰ ਜਾਣਾ ਸੀ, ਵਾਹ ਮੇਰੇ ਸਾਹਿਬਾ, ਵਾਹ ਵਾਹ ਮੇਰੇ ਪਰਮਾਤਮਾ, ਤਾਂ ਕੈਸੇ ਸੂਰਜ ਚੰਦਰਮਾ ਪੈਦਾ ਕਰਤੇ। ਆਪਾਂ ਤੇ ਉਹ ਆਰਤੀ ਗਾਉਣੀ ਉਹਦੀ ਸੀਗੀ, ਗਗਨ ਮੈਂ ਥਾਦ ਰਬ ਚੰਦ, ਦੀਪਕ ਬਨੇ ਤਾਰਕਾ ਮੰਡਲ, ਜਨਕ ਮੋਤੀ ਧੂਪ ਮਾ ਲਿਆ ਲੋ, ਪਾਵਣ ਚਾਵਰੋ ਕਰੇ ਸਭਲ ਬੰਦਰਾਏ ਫੁਲੰਤ ਜੋਤੀ, ਜਿਹਨੂੰ ਰਵਿੰਦਰ ਨਾਥ ਟੈਗੋਰ ਕਹਿੰਦਾ, ਇਸ ਤੋਂ ਵੱਡੀ ਕੋਈ ਆਰਤੀ ਨਹੀਂ ਹੈ। ਰਵਿੰਦਰ ਨਾਥ ਟੈਗੋਰ ਨੇ ਦੀ ਵਿਆਖਿਆ ਵੀ ਕੀਤੀ ਹੈ, ਕਹਿੰਦਾ ਇਸ ਤੋਂ ਵੱਡੀ ਬ੍ਰਹਿਮੰਡ ਦੀ ਕੋਈ ਆਰਤੀ ਨਹੀਂ ਹੈ। ਪਰ ਸਾਡੀਆਂ ਸਰਕਾਰਾਂ ਉੱਥੇ ਖੜੀਆਂ ਨੇ, ਕਹਿੰਦੀ ਜੀ ਅਸੀਂ ਤੇ ਉਹ, ਹੁਣ ਤੁਸੀਂ ਰੌਲਾ ਪਿਆ ਹੋਇਆ ਨਾ ਵੀ ਲਾਜ਼ਮੀ ਕਰ ਰਹੇ ਨੇ ਵੀ ਆਹ ਪਹਿਲਾਂ ਜਨ ਗਨ ਮਨ ਸੀ, ਹੁਣ ਇੱਕ ਹੋਰ ਪਤਾ ਨਹੀਂ ਕਿਹੜਾ ਉਹ, ਤੇ ਉਹ ਜ਼ਰੂਰੀ ਕਰਾਰ ਰਹੇ ਨੇ, ਉਹਦੇ 'ਤੇ ਇਸ਼ੂ ਬਣਿਆ ਹੋਇਆ ਬਹੁਤ ਵੱਡਾ। ਸੋ ਮਹਾਰਾਜ ਇੱਥੇ ਕੀ ਕਹਿ ਰਹੇ ਨੇ, ਕਹਿੰਦੇ ਆਤਮ ਜੀਤਾ, ਪਹਿਲਾਂ ਆਪਣੇ ਆਪ ਨੂੰ ਜਿੱਤਣਾ। ਦੇਖੋ ਕਿੱਡੀ ਵੱਡੀ ਗੱਲ ਹੈ, ਅਸੀਂ ਇਸ ਪਾਸੇ ਕਦੇ ਧਿਆਨ ਹੀ ਨਹੀਂ ਦਿੱਤਾ ਵੀ ਅਸੀਂ ਵੀ ਜਿੱਤਣਾ ਆਪਣੇ ਆਪ ਨੂੰ। ਅਸੀਂ ਤਾਂ ਦੁਨੀਆਂ ਨੂੰ ਜਿੱਤਣ ਦੀਆਂ ਗੱਲਾਂ ਕਰੇ, ਗੁਆਂਢੀਆਂ ਨੂੰ ਜਿੱਤ ਲਈਏ ਪਹਿਲਾਂ, ਆ ਰਿਸ਼ਤੇਦਾਰਾਂ ਨੂੰ ਜਿੱਤ ਲਈਏ, ਦੁਸ਼ਮਣਾਂ ਨੂੰ ਜਿੱਤ ਲਈਏ, ਬਸ ਇੱਥੇ ਖੜੇ ਹਾਂ ਅਸੀਂ ਤਾਂ। ਜੇ ਕੋਈ ਇਸ ਤੋਂ ਅੱਗੇ ਲੰਘ ਗਿਆ ਉਹ ਕਹਿੰਦਾ ਮੈਂ ਦੇਸ਼ ਜਿੱਤ ਲਾਂ, ਜਿਸ ਤੋਂ ਹੋ ਉਹ ਕਹਿੰਦਾ ਮੈਂ ਦੁਨੀਆਂ ਜਿੱਤ ਲਾਂ, ਜਿਵੇਂ ਬਾਦਸ਼ਾਹ ਸਿਕੰਦਰ ਸੀਗਾ। ਦੁਨੀਆਂ ਨੂੰ ਜਿੱਤਣ ਦੇ ਵੀ ਸੁਪਨੇ ਲੈ, ਪਰ ਆਪਣੇ ਆਪ ਨੂੰ ਜਿੱਤਣ ਬਾਰੇ ਕਿਸੇ ਨੇ ਸੋਚਿਆ ਹੀ ਨਹੀਂ। ਇੱਥੇ ਆ ਕੇ ਮਨੁੱਖ ਆਪਣੇ ਆਪ ਦੀ ਬਾਜ਼ੀ ਹਾਰ ਜਾਂਦਾ। ਇੱਥੇ ਬਹੁਤ ਸਾਰੇ ਹਾਰ ਕੇ ਗਏ ਨੇ, ਜਿੱਤ ਕੇ ਗਾਉਣ ਗਏ ਨੇ, ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝਿਆ। ਆਪਾਂ ਬਾਣੀ ਚ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਜਾਂ ਇੱਕ ਬਚਨ ਹੋਰ ਬੜਾ ਪਿਆਰਾ ਆਉਂਦਾ, ਬਿਖਮੋ ਬਿਖਮ ਅਖਾੜਾ ਮੈਂ ਗੁਰਮਿਲ ਜੀਤਾ ਰਾਮ, ਨਹੀਂ ਤਾਂ ਬਾਜ਼ੀ ਹਾਰ ਕੇ ਗਏ ਨੇ। ਕਹਿੰਦੇ ਆਤਮ ਜੀਤਾ ਗੁਰਮਤਿ, ਗੁਰੂ ਦੀ ਮੱਤ ਦੇ ਨਾਲ ਮਨੁੱਖ ਆਪਣੇ ਆਪ ਨੂੰ ਜਿੱਤਦਾ। ਗੁਣ ਗਾਏ ਗੋਬਿੰਦ ਜੀ ਨੇ, ਗੋਬਿੰਦ ਦੇ ਗੁਣ ਗਾਏ, ਸੰਤ ਪ੍ਰਸਾਦੀ ਭੈ ਮਿਟੇ। ਗੁਰਮੁਖ ਪਿਆਰਿਓ, ਗੁਰੂ ਦੀ ਕਿਰਪਾ ਦੇ ਨਾਲ ਭੈ ਮਿਟਦਾ, ਡਰ ਮਿਟਦਾ। ਡਰ ਕਾਹਦਾ, ਵੀ ਜੇ ਅੱਜ ਦਿਨ ਆਹ ਮੱਥਾ ਨਾ ਟੇਕੇ ਪਤਾ ਨਹੀਂ ਕੀ ਹੋਜੂ, ਜੇ ਅੱਜ ਆਹ ਚੌਲ ਨਾ ਚੜਾਏ ਪਤਾ ਨਹੀਂ ਕੀ ਹੋਜੂ। ਤੇ ਮਹਾਰਾਜ ਕਹਿੰਦੇ ਸਾਰਾ ਡਰ ਤੁਹਾਡੇ ਅੰਦਰੋਂ ਖਤਮ ਹੋਏਗਾ, ਨਾਨਕ ਬਿਨਸੀ ਚਿੰਦ ਤੇ ਤੁਹਾਡੇ ਅੰਦਰੋਂ ਚਿੰਤਾ ਵੀ ਖਤਮ ਹੋਵੇਗੀ। ਪੌੜੀ ਹੁਣ ਸੁਣਿਓ ਤੇ ਆਪਾਂ 10 ਮਿੰਟ ਸਮਾਪਤੀ ਕਰਨੀ। ਮੱਸਿਆ ਬਾਰੇ ਕੀ ਹੈ, ਮੱਸਿਆ ਨੂੰ ਇਕੱਠ ਹੁੰਦੇ ਨੇ ਵੱਡੇ ਵੱਡੇ, ਬੜੇ ਬੜੇ ਲੋਕ ਇਸ਼ਨਾਨ ਕਰਨ ਜਾਂਦੇ ਨੇ ਮੱਸਿਆ ਵਾਲੇ ਦਿਨ। ਤੇ ਮਹਾਰਾਜ ਕੀ ਕਹਿ ਰਹੇ ਨੇ, ਪੌੜੀ, ਅਮਾਵਸ ਆਤਮ ਸੁਖੀ ਪਾਏ ਸੰਤੋਖ ਦੀਆ ਗੁਰਦੇਵ। ਹੁਣ ਕੋਈ ਕਹਿੰਦਾ ਵੀ ਮੱਸਿਆ ਤੇ ਇਸ਼ਨਾਨ ਕਰਕੇ ਮੈਂ ਸੁਖੀ ਹੋ ਜਾਵਾਂਗਾ, ਕਿੰਨੇ ਕੁ ਸਾਡੇ ਉੱਥੇ ਮੱਸਿਆ ਭਰਦੀ ਹੈ। ਵੈਸੇ ਤਾਂ ਚਲੋ ਰੋਜ਼ ਹੀ ਸੰਗਤਾਂ ਦੀ ਆਮਦ ਬਹੁਤ ਹੈ, ਪਰ ਮੱਸਿਆ ਨੂੰ ਕੋਈ ਜ਼ਿਆਦਾ ਇਕੱਠ ਹੁੰਦਾ। ਹੋਰ ਵੀ ਦੇਖੋ, ਇਸ ਤੋਂ ਵੀ ਵੱਡੀ ਭਰਮ ਦੀ ਗੱਲ, ਸੋਮਵਾਰ ਹੀ ਮੱਸਿਆ ਦਾ ਇਸ ਤੋਂ ਵੱਡਾ ਮਹਾਤਮ ਕਰਤਾ। ਕਹਿੰਦੇ ਜੀ ਅੱਜ ਸੋਮਵਾਰ ਹੀ ਮੱਸਿਆ, ਬਹੁਤ ਵੱਡਾ ਇਕੱਠ ਹੁੰਦਾ, ਮਤਲਬ ਮੱਸਿਆ 'ਚ ਵੀ ਫਰਕ ਪਾਤਾ। ਜਿਹੜੀ ਮੱਸਿਆ ਸੋਮਵਾਰ ਵਾਲੇ ਦਿਨ ਆ ਜੇ, ਕਹਿੰਦੇ ਕੰਬੀਨੇਸ਼ਨ ਬਹੁਤ ਚੰਗਾ ਹੈ। ਕਮਾਲ ਦੀ ਗੱਲ ਹੈ ਵੀ ਜੇ ਮੰਗਲਵਾਰ ਨੂੰ ਆ ਗਈ ਫਿਰ ਕੀ ਹੋ ਗਿਆ, ਜੇ ਐਤਵਾਰ ਨੂੰ ਆ ਗਈ ਫਿਰ ਕੀ ਹੋ ਗਿਆ ਨਾ। ਸੋਮਵਾਰੀ ਮੱਸਿਆ 'ਤੇ ਤਾਂ ਸਰੋਵਰਾਂ 'ਚ ਇਸ਼ਨਾਨ ਨਹੀਂ ਕਰਨ ਨੂੰ ਮਿਲਦੇ, ਲੋਕ ਉੱਥੇ ਹੀ ਖੜੇ ਨੇ ਹਲੇ। ਕਈ ਵਾਰੀ ਹੈਰਾਨਗੀ ਹੁੰਦੀ ਹੈ ਵੀ ਅੱਛਾ, ਸੋਮਵਾਰੀ ਮੱਸਿਆ ਸੀ, ਇਕੱਠ ਹੋ ਗਿਆ ਬਹੁਤ, ਕਹਿੰਦੇ ਜੀ ਦਿਨ ਬੜਾ ਪਵਿੱਤਰ ਹੈ, ਤੇ ਚੋਰ ਵੀ ਆ ਗਏ, ਜੇਬ ਕਤਰੇ ਵੀ ਆ ਗਏ, ਅੱਧੀ ਜੇਬਾਂ ਕੱਟੀਆਂ ਗਈਆਂ। ਮੈਂ ਕਿਹਾ ਹੁਣ ਕਿੱਥੇ ਗਿਆ ਪਵਿੱਤਰ ਦਿਨ ਤੁਹਾਡਾ,
ਸੋਮਵਾਰੀ ਮੱਸੇ ਵਾਲੇ ਦਿਨ ਤੁਹਾਡੀ ਜੇਬ ਕੱਟੀ ਗਈ ਤੇ ਕਿਵੇਂ ਕੱਟੀ ਗਈ? ਤੇ ਇੱਥੇ ਮਹਾਰਾਜ ਕਹਿੰਦੇ ਏਦਾਂ ਨੀ ਸੁਖੀ ਹੋਣਾ, ਅਮਾਵਸ ਮੱਸਿਆ, ਆਤਮ ਸੁਖੀ ਭਏ, ਉਹੀ ਆਤਮਕ ਤੌਰ ਤੇ ਸੁਖੀ ਹੋਏ। ਸੰਤੋਖ ਦੀਆ ਗੁਰਦੇਵ, ਜਿਹਨੂੰ ਗੁਰੂ ਦੇਵ ਜੀ ਨੇ ਸੰਤੋਖ ਬਖਸ਼ਿਆ। ਸੰਤੋਖ ਤੋਂ ਬਿਨਾਂ ਕੋਈ ਸੁਖੀ ਹੋ ਸਕਦਾ? ਤੁਸੀਂ ਭਾਵੇਂ ਦੁਨੀਆਂ ਦੇ ਸਾਰੇ ਪਦਾਰਥ ਉਹਨਾਂ ਦੀ ਝੋਲੀ ਚ ਪਾ ਦਿਓ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੂਰੀਆਂ ਭਾਰ। ਸੰਤੋਖੀ ਮਨੁੱਖ ਸੁਖੀ ਹੈ। ਸੰਤੋਖੀ ਮਨੁੱਖ ਕਹਿੰਦਾ ਕੋਈ ਨੀ, ਰੁੱਖੀ ਸੁਖੀ ਜਿਹੜੀ ਮਿਲ ਗਈ ਸ਼ੁਕਰ ਹੈ ਤੇਰਾ। ਮਹਾਰਾਜ ਕਹਿੰਦੇ ਮਨ ਤਨ ਸੀਤਲ ਸ਼ਾਂਤ ਹੋ, ਸਹਿਜ ਲਾਗਾ ਪ੍ਰਭ ਕੀ ਸੇਵ। ਉਹ ਮਨ ਕਰਕੇ ਤਨ ਕਰਕੇ ਸੀਤਲ ਹੋਏ, ਠੰਡੇ ਹੋਏ, ਸ਼ਾਂਤ ਹੋਏ, ਸਹਿਜ ਆ ਗਏ ਉਹਨਾਂ ਦੇ ਜੀਵਨ ਦੇ ਵਿੱਚ, ਉਹ ਪ੍ਰਭੂ ਦੀ ਸੇਵਾ 'ਚ ਜੁੜ ਗਏ। ਦੇਖੋ ਭਾਈ, ਜਿਹਨਾਂ ਨੇ ਇਸ ਚੀਜ਼ ਨੂੰ ਸਮਝਿਆ, ਆਤਮ ਜੀਤਾ ਗੁਰਮਤੀ, ਆਪਣੇ ਆਪ ਨੂੰ ਗੁਰੂ ਦੀ ਮੱਤ ਦੇ ਦੁਆਰਾ ਜਿੱਤਣਾ, ਫਿਰ ਮਨ ਤਨ ਸੀਤਲ ਹੋਏਗਾ। ਮੈਨੂੰ ਖਿਮਾ ਕਰਨਾ ਨੇ, ਸਰੋਵਰਾਂ 'ਚ ਇਸ਼ਨਾਨ ਕਰਨ ਵੇਲੇ ਵੀ ਬੰਦੇ ਲੜਦੇ ਵੇਖੇ। ਆ ਕੁੰਭ ਦਾ ਮੇਲਾ ਸੀਗਾ ਨਾ, ਕੁੰਭ ਦਾ ਮੇਲਾ ਬੜਾ ਲਾਈਵ ਚੱਲਿਆ, ਬੜਾ, ਕਿਉਂਕਿ ਸਰਕਾਰ ਨੇ ਪੂਰਾ ਆਪਣਾ ਜ਼ੋਰ ਲਾਇਆ। ਕੁੰਭ ਦੇ ਮੇਲੇ ਤੇ ਵੱਡੇ ਵੱਡੇ ਸਾਧੂ ਇਸ਼ਨਾਨ ਕਰਨ ਵੇਲੇ ਲੜੇ ਨੇ, ਕੇਸ ਚੱਲਦਾ ਉਹਨਾਂ ਦਾ ਹਲੇ ਵੀ। ਉਹ ਕਹਿੰਦਾ ਜੀ ਸਾਡਾ ਅਖਾੜਾ ਵੱਡਾ, ਪਹਿਲਾਂ ਅਸੀਂ ਇਸ਼ਨਾਨ ਕਰਨਾ। ਉਹ ਕਹਿੰਦੇ ਸਾਡਾ ਅਖਾੜਾ ਵੱਡਾ, ਅਸੀਂ ਪਹਿਲਾਂ ਇਸ਼ਨਾਨ ਕਰਨਾ। ਕਹਿਣ ਤੋਂ ਭਾਵ ਇਸ ਤਰ੍ਹਾਂ ਲੜਾਈਆਂ ਹੋਈਆਂ ਨੇ ਕੁੰਭ ਦੇ ਮੇਲੇ ਤੇ ਵੀ। ਹੁਣ ਮਨ ਕਿੱਥੇ ਸ਼ਾਂਤ ਹੈ? ਡੰਡੇ ਉੱਥੇ ਵੀ ਖੜਕੇ, ਸੋਟੀਆਂ ਉੱਥੇ ਵੀ ਚੱਲੀਆਂ। ਸਾਹਿਬ ਕਹਿੰਦੇ ਏਦਾਂ ਨੀ, ਮਨ ਤਨ ਸੀਤਲ ਸ਼ਾਂਤ ਸਹਿਜ ਲੱਗਾ ਪ੍ਰਭ ਕੀ ਸੇਵ। ਜਿਹੜਾ ਪ੍ਰਭੂ ਨੂੰ ਸਿਮਰਨ ਲੱਗ ਗਿਆ ਉਹ ਨਹੀਂ, ਤੇ ਨਹੀਂ ਤਾਂ ਟੁੱਟੇ ਬੰਧਨ ਬਹੁ ਬੇਕਾਰ, ਪੂਰਨਤਾ ਕੇ ਕਾਮ। ਕਹਿੰਦੇ ਉਹਨਾਂ ਦੇ ਸਾਰੇ ਬੰਧਨ ਟੁੱਟ ਗਏ। ਅਸੀਂ ਕਹਿੰਦੇ ਜੀ ਅਸੀਂ ਆਜ਼ਾਦ ਹੋ ਗਏ, ਅਸੀਂ ਆਜ਼ਾਦ ਹਾਂ, ਪਰ ਅਸੀਂ ਮਾਨਸਿਕ ਤੌਰ 'ਤੇ ਗੁਲਾਮ ਹਾਂ, ਅਸੀਂ ਬੰਧਨਾਂ ਦੇ ਵਿੱਚ। ਬੰਧਨ ਸਭ ਤੋਂ ਵੱਡਾ ਹੀ ਵੀ ਆ ਦਿਨ ਚੰਗਾ, ਆ ਮਾੜਾ, ਆ ਸ਼ੁੱਭ ਹੈ, ਆ ਅਸ਼ੁੱਭ ਹੈ, ਅਸੀਂ ਉਹਨਾਂ ਚੱਕਰਾਂ 'ਚ ਪਏ ਹਾਂ। ਬੰਧਨ ਹੀ ਨੇ ਆਤਮਕ ਤੌਰ 'ਤੇ, ਅਸੀਂ ਗਗਨ ਮੰਡਲਾਂ ਦੀਆਂ ਉਡਾਰੀਆਂ ਮਾਰੀਆਂ ਹੀ ਨਹੀਂ, ਵਿਕਾਰਾਂ ਦੇ ਵਿੱਚ ਜਕੜੇ ਹਾਂ। ਮਹਾਰਾਜ ਕਹਿੰਦੇ ਉਹਨਾਂ ਦੇ ਬੰਧਨ ਟੁੱਟ ਗਏ। ਇੱਕ ਬੜਾ ਪਿਆਰਾ ਵਚਨ ਹੈ ਬਾਣੀ ਦਾ, ਫੂਟੋ ਆਂਡਾ ਭਰਮ ਕਾ, ਮਨ ਹੈ ਭਇਓ ਪ੍ਰਗਾਸ, ਕਾਟੀ ਬੇਰੀ ਪੱਗ ਹਾਂ ਤੇ ਗੁਰਕੀਨੀ ਬੰਦ ਖਲਾਸ। ਕਹਿੰਦੇ ਗੁਰੂ ਨੇ ਤੁਹਾਡੇ ਬੰਧਨ ਕੱਟਤੇ, ਬਿਲਕੁਲ ਗੁਰੂ ਨੇ ਇਕੱਲੇ ਬੰਧਨ ਆਹੀ ਨਹੀਂ ਕੱਟੇ, ਉਹ ਵੱਖਰੀ ਗੱਲ ਹੈ। ਛੇਵੇਂ ਪਾਤਸ਼ਾਹ ਦਾ ਸ਼ੁਕਰਾਨਾ ਉਹਨਾਂ ਨੇ ਆਜ਼ਾਦ ਕਰਵਾਏ, ਉਹ ਰਾਜਿਆਂ ਨੂੰ ਵੀ ਆਜ਼ਾਦ ਕਰਵਾਏ, ਸਾਡੀਆਂ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ, ਉਹ ਇੱਕ ਗੌਰਵਮਈ ਵੱਖਰਾ ਇਤਿਹਾਸਕ ਪ੍ਰਸੰਗ ਹੈ। ਪਰ ਇੱਥੇ ਗੁਰੂ ਵਿਕਾਰਾਂ ਤੋਂ ਵੀ ਮੁਕਤ ਕਰਦਾ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜ਼ੰਜੀਰੇ, ਇਹਨਾਂ ਜ਼ੰਜੀਰਾਂ ਤੋਂ ਵੀ ਗੁਰੂ ਮੁਕਤ ਕਰਦਾ ਹੈ। ਇਹ ਬੜਾ ਜ਼ਰੂਰੀ ਹੈ। ਟੁੱਟੇ ਬੰਧਨ ਬਹੁ ਵਿਕਾਰ, ਸਫਲ ਪੂਰਨਤਾ ਕੇ ਕਾਮ, ਦੁਰਮਤ ਮਿੱਟੀ ਹੋ ਮੈਂ ਛੁੱਟੀ। ਦੁਰਮਤ ਮਿੱਟਣੀ ਚਾਹੀਦੀ ਹੈ, ਦੁਰਮਤ ਜਿਹੜੀ ਗੁਰਮਤ ਦੇ ਉਲਟ ਹੈ। ਗੁਰਮਤ ਅਸੀਂ ਲੈਣੀ ਹੈ, ਦੁਰਮਤ ਛੱਡਣੀ ਹੈ, ਹੋਮੇ ਨੂੰ ਛੱਡਣਾ। ਅਸੀਂ ਤੇ ਮੱਸਿਆ ਤੇ ਇਸ਼ਨਾਨ ਕਰਕੇ ਉਹੀ ਨਹੀਂ ਹੋਮੇ ਸਾਡੇ ਚੱਕੀ ਜਾਂਦੀ, ਮੈਂ ਤਾਂ ਹਰ ਮੱਸਿਆ ਨੂੰ, ਇੰਨੀਆਂ ਮੱਸਿਆ ਅਸੀਂ ਇਸ਼ਨਾਨ ਕਰ ਲਿਆ। ਕਰੋ, ਜਾਓ ਤੀਰਥਾਂ ਤੇ, ਕੋਈ ਇਤਰਾਜ਼ ਨਹੀਂ ਹੈ, ਪਰ ਇਸ ਭਰਮ ਦੇ ਵਿੱਚ ਨਹੀਂ ਜਾਣਾ, ਇਸ ਅਗਿਆਨਤਾ ਦੇ ਵਿੱਚ ਚਲੇ ਗਏ। ਫਿਰ ਇਹਦਾ ਸਿਮਰਤ ਹਰ ਕੋ ਨਾਮ, ਦੁਰਮਤ ਤੁਹਾਡੀ ਤਾਂ ਮਿਟੇਗੀ, ਹੋਮੇ ਤੁਹਾਡੀ ਤਾਂ ਛੁੱਟੇਗੀ, ਜੇ ਪ੍ਰਭੂ ਦਾ ਨਾਮ ਸਿਮਰਾਂਗੇ। ਸ਼ਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾ ਗਾਵਣ। ਜਿਹੜਾ ਆਵਾ ਗਾਉਣ ਹੈ ਨਾ, ਇਹਨੂੰ ਅੰਗਰੇਜ਼ੀ ਵਾਲੇ ਟਰਾਂਸਮੀਗ੍ਰੇਸ਼ਨ ਕਹਿੰਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਜੰਮ ਗਏ, ਮਰ ਗਏ, ਮਰ ਗਏ, ਜੰਮ ਗਏ, ਇਸੇ ਤਰ੍ਹਾਂ ਜੂਨਾ ਚ ਆਉਣਾ। ਇਹ ਕਿਵੇਂ ਮਿਟੇਗਾ? ਕਿਸੇ ਮੱਸਿਆ ਤੇ ਇਸ਼ਨਾਨ ਕਰਨ ਨਾਲ? ਕਿਸੇ ਗੁਰਬਾਣੀ 'ਚ ਨਹੀਂ ਲਿਖਿਆ, ਕਿਸੇ ਗੁਰੂ ਸਾਹਿਬ ਜੀ ਨੇ ਹਾਮੀ ਨਹੀਂ ਭਰੀ ਇਸ ਗੱਲ ਦੀ। ਮਹਾਰਾਜ ਕਬੀਰ ਸਾਹਿਬ ਤਾਂ ਕਹਿੰਦੇ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ, ਭਾਵੇਂ ਰੋਜ਼ ਇਸ਼ਨਾਨ ਕਰ ਲਿਆ ਕਰ, ਤਾਂ ਵੀ ਨਹੀਂ ਤੇਰੇ ਜਨਮ ਮਰਨ ਮਿਟ ਸਕਦਾ। ਕਬੀਰ, ਗੰਗਾ ਤੀਰ ਜੋ ਘਰ ਘਰ ਹੈ, ਪੀਵੈ ਨਿਰਮਲ ਨੀਰ, ਉਹ ਬਚਨ ਆਉਂਦੇ ਨੇ ਨਾ। ਇੱਥੇ ਹੈ ਸ਼ਰਨ ਗਹੀ ਪਾਰ ਬ੍ਰਹਮ ਕੀ, ਜਦੋਂ ਪਾਰ ਬ੍ਰਹਮ ਦੀ ਸ਼ਰਨ, ਪਰਮੇਸ਼ਰ ਦੀ ਸ਼ਰਨ ਤੱਕੋਗੇ, ਨਾਮ ਜਪੋਗੇ, ਤੇ ਫਿਰ ਮਿਟਿਆ ਆਵਾ ਗਾਉਣ। ਤਾਂ ਆਵਾ ਗਾਉਣ ਸਾਡਾ ਜਨਮ ਮਰਨ ਦਾ ਗੇੜ, 84 ਲੱਖ ਜੂਨਾਂ ਦਾ ਜਿਹੜਾ ਗੇੜ ਹੈ, ਇਹ ਤਾਂ ਮਿਟੇਗਾ। ਆਪ ਤਰਿਆ ਕੁਟੰਬ ਸਿਉਂ, ਗੁਣ ਗੋਬਿੰਦ ਪ੍ਰਭ ਭਵਨ ਰਵਨ। ਫਿਰ ਜਿਹੜਾ ਮਨੁੱਖ ਇਸ ਤਰ੍ਹਾਂ ਆਉਂਦਾ, ਉਹ ਆਪ ਤਰਦਾ, ਆਪਣੇ ਕੁਟੰਬ ਨੂੰ ਵੀ ਤਾਰ ਲੈਂਦਾ, ਕੁਟੰਬ ਮੀਨਸ ਫੈਮਿਲੀ, ਪਰਿਵਾਰ, ਉਹਨਾਂ ਨੂੰ ਵੀ ਤਾਰ ਲੈਂਦਾ ਪ੍ਰਭੂ ਦਾ ਨਾਮ ਜਪ ਕੇ। ਅਸੀਂ ਇਸ ਪਛਤਾ ਤੁਰੇ ਹੀ ਨਹੀਂ,
ਅਸੀਂ ਤੇ ਗੱਡੀਆਂ ਲੈ ਲਈਆਂ ਵੀ ਚਲੋ ਵੀ ਪਰਿਵਾਰ ਨੂੰ ਵੀ ਬਿਠਾ ਲਿਆ ਆਪਾਂ ਆ, ਉਹ ਸ਼ੁਰੂਆਤ ਹੋ ਸਕਦੀ ਹੈ, ਸਟਾਰਟਿੰਗ ਹੋ ਸਕਦੀ ਹੈ। ਇਸ ਕਰਕੇ ਆਪਣੇ ਆਪ ਨੂੰ ਤਾਰਨ, ਆਪਣੇ ਪਰਿਵਾਰ ਨੂੰ ਤਾਰਨ ਦਾ ਸਭ ਤੋਂ ਜਿਹੜਾ ਗੁਰਮਤ ਅਨੁਸਾਰ ਤਰੀਕਾ ਉਹ ਹੈ ਗੁਣ ਗੋਬਿੰਦ ਪ੍ਰਭ ਰਵਨ। ਅਖੀਰਲੀਆਂ ਪੰਕਤੀਆਂ ਨੇ, ਮਹਾਰਾਜ ਕਹਿੰਦੇ ਹਰ ਕੀ ਟਹਿਲ ਕਮਾਵਣੀ, ਜਪੀ ਹੈ ਪ੍ਰਭ ਕਾ ਨਾਮ ਗੁਰਮੁਖ ਪਿਆਰਿਓ। ਤਿੱਥਾਂ 14 ਦੀ ਵਿਆਖਿਆ ਹੋ ਚੁੱਕੀ ਹੈ, 15ਵੀਂ ਮੱਸਿਆ ਹੈ। ਮੱਸਿਆ ਬਾਰੇ ਕੀ ਕਹਿ ਰਹੇ ਨੇ, ਕਹਿੰਦੇ ਹਰ ਕੀ ਟਹਿਲ ਕਮਾਵਣੀ, ਹਰੀ ਦੀ ਸੇਵਾ ਕਰੋ ਭਾਈ। ਜਪੀ ਹੈ ਪ੍ਰਭ ਕਾ ਨਾਮ, ਪ੍ਰਭੂ ਦਾ ਨਾਮ ਜਪੋ, ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਪੂਰੇ ਗੁਰੂ ਦੇ ਨਾਲ ਜੁੜੋ, ਪੂਰੇ ਗੁਰੂ ਦੇ ਫਲਸਫੇ ਨੂੰ ਅਡੋਪਟ ਕਰੋ, ਪੂਰੇ ਗੁਰੂ ਦੇ ਕੋਲੋਂ ਗੁਰਮਤ ਲੈ ਕੇ ਤੁਸੀਂ ਵਿਸਰਾਮ ਚ ਜਾ ਸਕਦੇ ਹੋ। ਵਿਸਰਾਮ ਬਹੁਤ ਵੱਡੀ ਅਵਸਥਾ ਹੈ, ਇਕੱਲਾ ਸਰੀਰਕ ਵਿਸਰਾਮ ਨਹੀਂ ਹੈ, ਇਹ ਤਾਂ ਆਪਾਂ ਕਰਦੇ ਹਾਂ। ਨਾਨਕ ਸੁਖ ਵਿਸਰਾਮ ਕਦੋਂ ਹੋਏਗਾ, ਜਦੋਂ ਤੁਸੀਂ ਹਰੀ ਦੀ ਟਹਿਲ ਤੇ ਪੂਰੇ ਗੁਰੂ ਦਾ ਨਾਮ ਜਪਾਂਗੇ, ਤੇ ਤਾਂ ਜਾ ਕੇ ਖੇਡ ਬਣਨੀ ਹੈ। ਨਹੀਂ ਤਾਂ ਇਹ ਮੱਸਿਆਂ, ਇਹ ਸੰਗਰਾਂਦਾਂ, ਇਹ ਪੂਰਨਮਾਸੀਆਂ, ਇਹ ਅੱਠਵੀਆਂ, ਇਹ ਦਸਵੀਆਂ, ਇਹ ਇਕਾਦਸ਼ੀਆਂ, ਦੁਆਦਸ਼ੀਆਂ ਤੇ ਇਸ਼ਨਾਨ, ਇਹਨਾਂ ਦੇ ਵਰਤਾਂ ਦੇ ਵਿੱਚ ਉਲਝੇ ਰਵਾਂਗੇ। ਗੁਰੂ ਕਿਰਪਾ ਕਰੇ, ਰਹਿਮਤ ਕਰੇ ਸਤਿਗੁਰੂ। ਜਿਹੜਾ ਆਪਾਂ ਪੜ੍ਹਦੇ ਹਾਂ ਨਾ ਵੀ ਬਾਣੀ, ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ, ਸੇਵਕ ਜਨ ਮਾਨੈ ਪਰ ਤੱਕ ਗੁਰੂ ਨਿਸ਼ਤਾਰੇ, ਫਿਰ ਇਹ ਕਲਾ ਵਾਪਰਨੀ ਹੈ। ਸਭ ਸਿੱਖ ਨੂੰ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਹੈ। ਤਿੱਥਾਂ ਨੂੰ ਮੰਨਣ ਦਾ ਹੁਕਮ ਨਹੀਂ ਹੈ, ਵਾਰਾਂ ਨੂੰ ਮੰਨਣ ਦਾ ਹੁਕਮ ਤੇ ਕੀਤਾ ਹੀ ਨਹੀਂ ਕਿਤੇ। ਗੁਰੂ ਗ੍ਰੰਥ ਸਾਹਿਬ ਨੂੰ ਹੁਕਮ ਆਪਾਂ ਮੰਨਣਾ ਤੇ ਗੁਰੂ ਬਾਤ ਮੁਸਾਬਕ ਆਪਣਾ ਜੀਵਨ ਜਿਉਣਾ। ਤੇ ਪੂਰਨਮਾਸ਼ੀ ਤੇ ਇੱਕ ਹੋਰ ਬੰਦ ਰਹਿ ਗਿਆ, ਉਹ ਆਪਾਂ ਕਰਕੇ ਇਹਦੀ ਸਮਾਪਤੀ ਹੋ ਜਾਣੀ ਅੱਜ। ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਧੰਨਵਾਦ ਸਾਰੀ ਸੰਗਤ ਦਾ। ਗੁਰੂ ਸਾਹਿਬ ਤੁਹਾਡੀਆਂ ਹਾਜ਼ਰੀਆਂ ਪਿਟਾਵਾਂ ਚੱਲਿਆ ਚੱਲਿਆ ਕਦਮ ਲੇਖੇ ਵਿੱਚ ਲਾਉਣ, ਗੁਰਮਤ ਦੀ ਸੋਝੀ ਪ੍ਰਾਪਤ ਹੋਵੇ। ਕਥਾ ਵਿਚਾਰ ਕਰਦਿਆਂ ਮਨ ਬਾਣੀ ਸਰੀਰ ਕਰਕੇ ਹੋਈਆਂ ਬਹੁਤ ਸਾਰੀਆਂ ਗਲਤੀਆਂ ਦੀ ਖਿਮਾ, ਆਓ ਅੰਤਲੀਆਂ ਪੰਕਤੀਆਂ ਦੇ ਪਾਠ ਕਰਕੇ ਫਤਿਹ ਦੀ ਸਾਂਝ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕਰੋ, ਪੰਥ ਪ੍ਰਸਿੱਧ ਢਾਡੀ ਜਥੇ ਨੇ ਆਪ ਜੀ ਨੂੰ ਸੰਬੋਧਨ ਹੋਣਾ, ਇਸੇ ਤਰੀਕੇ ਦੇ ਨਾਲ ਆਪ ਜੀ ਨੇ ਲਾਹੇ ਪ੍ਰਾਪਤ ਕਰਨੇ।

ਘਰ ਪੰਜਵਾ ਆਲਾਹਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਨੈ ਵੀਰ ਸਬਾਏ ਕਾਇਆ ਹੰਥੀ ਆਵੇ ਛੋੜਾ ਜਾਂ ਦਿਨ ਪੁੰਨੈ ਮੇਰੀ ਮਾਏ ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾ ਅੱਗੇ ਸਰ ਪਰ ਜਾਣਾ ਆਗੇ ਸਰ ਪਰ ਜਾਣਾ ਜਿਉਂ ਮਹਿਮਾਣਾ ਕਾਹੇ ਗਰਬ ਕੀਚੈ ਜਿਤ ਸੇਵੀਐ ਦਰਗੇ ਸੁਖ ਪਾਈਐ ਨਾਮ ਤਿਸੇ ਕਾ ਲੀਜੈ ਆਗੇ ਹੁਕਮ ਨਾ ਚੱਲੈ ਮੂਲ ਹੈ ਸਿਰ ਸਿਰ ਕਿਆ ਵਿਹਾਣਾ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰਾਸੋ ਥੀਏ ਹੀਲੜਾ ਇਹੋ ਸੰਸਾਰੋ ਜਲ ਥਲ ਮਹੀਅਲ ਰਾਵ ਰਹਿਆ ਸਾਚੜਾ ਸਿਰਜਨ ਹਾਰੋ ਸਾਚਾ ਸਿਰਜਨ ਹਾਰੋ ਅਲੱਖ ਅਪਾਰੋ ਤਾਂ ਕਾ ਅੰਤ ਨਾ ਪਾਇਆ ਆਇਆ ਤਿਨਕਾ ਸਫਲ ਪਿਆ ਹੈ ਇੱਕ ਮਨ ਜਿੰਨੀ ਧਿਆਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰ ਨਹਾਰੋ ਜੋ ਤਿਸ ਭਾਵੈ ਸਮਰਾਸੋ ਥੀਐ ਹੀਲੜਾ ਇਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ ਵਾਲੇਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਜੈ ਨਾਹੀ ਇਹ ਤਨ ਇਹ ਵੈ ਖੋਵੈ ਐਥੇ ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੇ ਲਾਏ ਪਿਆਰੋ ਵਡ ਹੰਸ ਮਹੱਲਾ ਪਹਿਲਾ ਆਵੋ ਮਿਲੋ ਸਹੇਲੀਓ ਸੱਚੜਾ ਨਾਮ ਲੇਹਾਂ ਰੋਵੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਭੀ ਉੱਥੇ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੁਆ ਤਿਸੇ ਕਾ ਭਾਣਾ ਜੋ ਤਿਨ ਕਰ ਪਾਇਆ ਸੋ ਆਗੇ ਆਇਆ ਅਸੀਂ ਕਿ ਹੁਕਮ ਕਰੇਹਾ ਆਵਹੁ ਮਿਲੋ ਸਹੇਲੀਓ ਸੱਚੜਾ ਨਾਮ ਲੇਹਾ ਮਰਨ ਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣੇ ਐਸਾ ਕੋਏ ਸੇਵ ਹੋ ਸਾਹਿਬ ਸਮਰੱਥ ਆਪਣਾ ਪੰਥ ਸੁਹੇਲਾ ਅੱਗੇ ਹੋਏ ਪੰਥ ਸੁਹੇਲੈ ਜਾਵ ਹੋ ਤਾਂ ਫਲ ਭਾਵ ਹੋ ਆਗੇ ਮਿਲੇ ਵਡਾਈ ਭੇਟੇ ਸਿਓ ਜਾਵ ਹੋ ਸੱਚ ਸੰਭਾਵ ਹੋ ਤਾਂ ਪਤ ਲੇਖੈ ਪਾਈ ਮੈਲੀ ਜੈ ਪਾਵ ਹੋ ਖਸਮੇ ਭਾਵ ਹੋ ਰੰਗ ਸਿਓ ਰਲੀਆ ਮਾਣੈ ਮਰਨ ਮੰਦਾ ਲੋਕਾਂ ਆਖੀਐ ਜੇ ਕੋਈ ਮਰ ਜਾਣਾ ਮਰਨ ਮੁਣਸਾਂ ਸੂਰਿਆਂ ਹੱਕ ਹੈ ਜੇ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੇ ਆਖੀਐ ਦਰਗ ਹੈ ਪਾਵੈ ਸਾਚੀ ਮਾਣੋ ਦਰਗ ਹੈ ਮਾਣ ਪਾਵਹੇ ਪਤ ਸਿਓ ਜਾਵਹੇ ਆਗੇ ਦੁੱਖ ਨਾ ਲਾਗੈ ਕਰ ਏਕ ਧਿਆਵ ਹੈ ਤਾਂ ਫਲ ਪਾਵ ਹੈ ਜਿਤ ਸੇਵੀਐ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮੇ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾਂ ਸੂਰਿਆਂ ਹੱਕ ਹੈ ਜੇ ਹੋਏ ਮਰਹਿ ਪਰਵਾਣੋ ਨਾਨਕ ਇਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ ਜਿਨ ਕਿਸ ਕੀਆ ਸੋਈ ਜਾਣੈ ਤਾਂ ਕਾ ਰੂਪ ਅਪਾਰੋ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਵਡ ਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ ਸੱਚੜਾ ਪਰਬ ਦਗਾਰੋ ਜਿਨ ਆਪਣੇ ਆਪ ਸਾਜਿਆ ਸੱਚੜਾ ਅਲੱਖ ਅਪਾਰੋ ਦੋਏ ਪੁੜ ਜੋੜ ਵਿਛੋੜੀਐਨ ਗੁਰਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜੀਐਨ ਐਹਨ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ
तुद सिरजी मेदनी दुख सुख देवन हारू नारी पुरख सिरजियै बिख माया मोह प्यारो खाणी बाणी तेरिया देह जिया आधारो कुदरत तख्त रचाया सच नबेड़न हारो आवागमन सिरजिया तू थिर करनै हारो जमन मरना आए गया बदक जियो बेकारो भूडड़े नाम विसारिया बूडड़े क्या तिसचारो गुण छोड़ बिख लद्दिया अवगुण का वनजारो सदड़े आए तिना जानिया हुक्म सचै कर तारो नारी पुरख विशुनिया विछड़िया मेलन हारो रूप न जाने सोहनिया हुक्म बदी सरकारो बालक बिरद न जाननी तोड़न हेत प्यारो नौ दर ठाके हुक्म सचै हंस गया गे नारे सा तन छुट्टी मुठी झूठ विदनिया मिरत कड़ा अंगनड़े बारे सुरत मुई मरमाइय महल रुनी दर बारे रोवो कंत महेलियो सच्चे के गुण सारे जल मल जानी ना वालिया कपड़ पट अंबारे वाजे वजे सच्ची बाणिया पंचमुए मन मारे जानी वे सुनड़े मेरा मरन पिया त्रिग जीवन संसारे जीवत मरे सो जानिए पिर सचड़े हेत प्यारे तुसी रोवो रोवन आई हो झूठ मुठी संसारे हो मुठड़ी धंधे धावनिया पिर छोड़ी विदन कारे घर घर कंत महेलिया रूड़े हेत प्यारे मैं पिर सच सलाहना हो रिहासड़ी नाम पतारे गुर मिलिया वेस पलटिया सा तन सच शिगारो आवो मिलो सहेलियो सिमरो सिरजन हारो बैयर नाम सुहागनी सच सवार नहारो गाव हो गीत ना बिरहड़ा नानक ब्रह्म बीचारो वड हंस महला पहला जिन जग सिरज समाया सो साहिब कुदरत जानोवा सचड़ा दूर न भालिए घट घट शब्द पछाणोवा सच शब्द पछाणो दूर न जाणो जिन ए रचना राची नाम त्याए ता सुख पाए बिना वै पिटकाची जिन था पी बिद जाने सोई क्या को कहे वखाणो जिन जग थाप बताया जालो सो साहिब परवाणो बाबा आया है उठ चलना अद पंदी है संसारोवा सिर सिर सचड़ै लिखिया दुख सुख पुरब विचारोवा दुख सुख दिया जेहा किया सो निभै जी नाले जेहे कर्म कराए करता दूजी कार न भाले आप निरालम धंधे बादी कर हुक्म छडावन हारो अजकल करद्या काल व्यापे दूजे भाए वेकारो जा मार्ग पंथ ना सुजी उजड़ अंध गुबारोवा ना जल लेफ तो लाइया ना भोजन परकारोवा भोजन पाओ न ठंडा पानी ना कापड़ शीगारो गल संगल सिर मारै उबो ना दिसै कर बारो इबके राहे जम्मन नाही पछताने सिर भारो बिन साचे को बेली नाही साचा एहो बीचारो।

ਵੈ ਮੈਲ ਨਾ ਧੋਵੈ ਸੁਖਨੰਤਰ ਸੰਸਾਰੋ ਜਿਉ ਬਾਜੀ ਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਨ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੇ ਰਾਖੇ ਨਾਨਕ ਸਹਿਜ ਸੁਭਾਏ ਵਡ ਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਰੋਵਾ ਸੱਚਾ ਕਰ ਸੱਚੜੈ ਸੇਵੀਏ ਸੱਚ ਖਰਾ ਸਚਿਆਰੋਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੇ ਨਾ ਠਾਓ ਅੰਤਰ ਆਓ ਨਾ ਵੈਸੋ ਕਹੀਐ ਜਿਉਂ ਸੁੰਜੇ ਕਰ ਕਾਓ ਜੰਮਣ ਮਰਨ ਵੱਡਾ ਵੇ ਛੋੜਾ ਬਿਨਸਹਿ ਜਗ ਸਬਾਏ ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ ਬਾਬਾ ਆਵ ਹੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇਹ ਆਸੀਸਾ ਹੈ ਬਾਬਾ ਸੱਚੜਾ ਮੇਲ ਨਾ ਚੁੱਕੀ ਪ੍ਰੀਤਮ ਕੀਆਂ ਦੇ ਆਸੀਸਾ ਹੈ ਆਸੀਸਾ ਦੇਵ ਹੋ ਭਗਤ ਕਰੇਵ ਹੋ ਮਿਲਿਆ ਕਾ ਕਿਆ ਮੇਲੋ ਇੱਕ ਭੂਲੈ ਨਾਵੋ ਥੇਹੋ ਥਾਵ ਹੋ ਗੁਰ ਸ਼ਬਦੀ ਸੱਚ ਖੇਲੋ ਜਾਂ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸੱਚ ਐ ਵੇਸੇ ਸਾਜਨ ਸੈਨ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਹੜਾ ਸਾਹਾ ਨਾ ਟਲੇ ਜਿਹੜਾ ਪੁਰਬ ਕਮਾਇਆ ਬੈ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਹੋਛੀ ਮਤ ਪਿਆ ਮਨ ਹੋਛਾ ਗੁੜ ਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵ ਨਾ ਜਾਨੀੜਾ ਬੰਧ ਪਠਾਇਆ ਹੈ ਲਿਖੜਾ ਲੇਖ ਨਾ ਮੇਟੀਐ ਦਰ ਹਕਾਰੜਾ ਆਇਆ ਹੈ ਹਕਾਰਾ ਆਇਆ ਜਾਂ ਤਿਸ ਭਾਇਆ ਰੁਨੇ ਰੋਵਨ ਹਾਰੇ ਪੁੱਤ ਭਾਈ ਪਾਤੀ ਜੈ ਰੋਵੈ ਪ੍ਰੀਤਮ ਅਤ ਪਿਆਰੇ ਪੈਰੋ ਵੈ ਗੁਣ ਸਾਰ ਸੰਭਾਲੇ ਕੋ ਮਰੇ ਨਾ ਮੂਹਾਂ ਨਾਲੇ ਨਾਨਕ ਜੁਗ ਜੁਗ ਜਾ

ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵੇਸ਼ਾ ਹੋ।

ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨਾ। ਵਿਖਿਆਨ ਸਿਓ ਕਾਹੀ ਰਚਿਓ, ਨਿਮਖ ਨ ਹੋ ਉਦਾਸ। ਕਹੋ ਨਾਨਕ ਭਜ ਹਰ ਮਨਾ, ਪਰੈ ਨ ਜਮ ਕੀ ਫਾਸ। ਤਰਨਾ ਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੁ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਬਿਰਧ

ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ, ਕਹੋ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ, ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ, ਕਹੋ ਨਾਨਕ ਤੇਹ ਭਜ ਮਨਾ ਭਉ ਨਿਧ ਉਤਰੈ ਪਾਰ। ਸੁਖ ਦੁਖ ਜਹ ਪਰ ਸੈ ਨਹੀਂ ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ। ਉਸਤਤ ਨਿੰਦਿਆ

ਮਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ ਜੇ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ

ਉਧਾਰ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਨਮੇ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ

ਗਿਆਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕੋ ਨੈ ਕਾਮ ਪ੍ਰਾਣੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ ਕਹੁ ਨਾਨਕ ਹਰ ਭਜਨ ਬਿਨ ਪਰਤ ਤਾਹੀ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹੁ ਨਾਨਕ ਹਰ ਭਜਮਨ

ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ ਨਰ ਚਾਹਤ ਕਛ ਔਰ ਔਰੇ ਕੀ ਔਰੈ ਭਈ ਚਿਤਵਤ ਰਹਿਓਠ ਗੌਰ ਨਾਨਕ ਫਾਸੀ ਗਲ ਪਰੀ ਯਤਨ ਬਹੁਤ ਸੋ ਕੇ ਕੀਏ ਦੁਖ ਕੋ ਕੀਓ ਨ ਕੋਇ ਕਹੁ ਨਾਨਕ ਸੁਨਰੀ ਮਨਾ ਹਰ ਪਾਵੈ ਸੋ ਹੋਇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੁ ਨਾਨਕ ਮਨ ਸਿਮਰ ਤਿਹੇ ਪੂਰਨ ਹੋਵੈ ਕਾਮ ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉਂ ਜਾਨ ਇਨ ਮੈਂ ਕਸ਼ਤੇ ਰੂ ਨਹੀਂ ਨਾਨਕ ਕਹਿਓ ਬਖਾਨ ਗਰਭ ਕਰਤ ਹੈ ਦੇਹ ਕੋ ਬਿਨ ਸੈ ਛਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ ਜੈਸੇ

ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ ਕਹੋ ਨਾਨਕ ਏ ਬਿਦ ਪਈ ਤਉ ਨ ਹਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤਿਹ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿਣਾ।

ਪਿਆਰ ਕਹੁ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ ਇਹ

ਗਾਵੀ ਆਸਾ ਗੁਣ ਗੁਣੀ ਉੱਚੇ ਸੁਰ ਸੁਹਿਓ ਪੁਨ ਕੀਨੀ ਮੇਘ ਰਾਗ ਸਿਉ ਪਾਂਚੋ ਚੀਨੀ ਬੈਰਾ ਧਰ ਗਜ ਧਰ ਕੇ ਦਾਰਾ ਜਬਲੀ ਧਰ ਨਟ ਔ ਜਲ ਧਾਰਾ ਪੁਨ ਗਾਵੇ ਸ਼ੰਕਰਿਓ ਸ਼ਾਮਾ ਮੇਘ ਰਾਗ ਪੁੱਤਰਨ ਕੇ ਨਾਮਾ ਖਸ਼ਟ ਰਾਗ ਉਨ ਗਾਏ ਸੰਗ ਰਾਗ ਨੀ ਤੀਸ ਸਭ ਹੈ।

ਪਾਸ ਜਿਉ ਸਤਿਗੁਰ ਭਾਣੇ ਆਪਣੈ ਬਹਿ ਪਰਵਾਰ ਸਦਾਇਆ ਮਤ ਮੈਂ ਪਿਛੇ ਕੋਈ ਰੋਵ ਸੀ ਸੋ ਮੈਂ ਮੂਲ ਨ ਪਾਇਆ ਮਿਤ ਪੈਜੇ ਮਿਤ ਬਿਗਸੈ ਜਿਸ ਮਿਤ ਕੀ ਭੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੁੰਦੇ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਨ ਜੀਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪੱਤਲ ਕਿਰਿਆ ਦੀਵਾ

ਮਹਾਰਾਜ ਵਿਛੜੀ ਜੀਵਾਤਮਾ ਨਿਮਿਤ ਪਰਿਵਾਰ ਵੱਲੋਂ ਆਪ ਜੀ ਲਈ ਸੁੰਦਰ ਵਸਤਰ ਭੇਂਟ ਕੀਤੇ ਗਏ ਹਨ। ਆਪ ਜੀ ਨੂੰ ਸੋਭਨੀਕ ਹੋ ਰਹੇ ਹਨ। ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਰਿਵਾਰ ਵੱਲੋਂ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ। ਗਰੀਬ ਨਿਵਾਜ ਸਮੂਹ

ਕਰਨੀਆਂ, ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਮੂਹ ਸੰਗਤ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰ ਉਤਾਰਨ। ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ,

ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ।

ਬੱਗ ਬੱਪੜਾ ਛੱਪੜੀ ਨਹਾਏ, ਕੀਚੜ ਡੂਬੈ ਮੈਲ ਨਾ ਜਾਏ, ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ, ਮੁਕਤ ਪਦਾਰਥ ਹਰ ਰਸ ਚਾਖੇ,

0: रूप नानक जाचे साच स्वरूप। वाहिगुरु जी का खालसा वाहिगुरु जी की फतेह।
1: ਜੁਗੋ ਜੋਗਾ ਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਰਾਜ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ। ਸਤਿਕਾਰਯੋਗ ਬੀਬੀ ਸੁਰਿੰਦਰ ਕੌਰ ਜੀ ਜੋ ਪਰਿਵਾਰ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਗਏ ਹਨ, ਅੱਜ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ, ਉਹਨਾਂ ਦੇ ਨਿਮਿੱਤ ਰੱਖੇ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਗੁਰਬਾਣੀ ਦਾ ਕੀਰਤਨ ਹੋਇਆ, ਅਰਦਾਸ ਬੇਨਤੀ ਹੋਈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰ ਕਿਰਪਾ ਕਰਨ, ਵਿਛੜੀ ਜੀਵਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮਨ ਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣ। ਹੁਣ ਇੱਥੇ ਹੀ ਸਮਾਪਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਬਾਹਰ ਵਰਤਾਈ ਜਾ ਰਹੀ, ਤੁਸੀਂ ਉੱਥੋਂ ਲੈਣੀ ਹੈ। ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਬੇਨਤੀ ਹੈ, ਸਭ ਨੇ ਹੀ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾ ਕਰਨੀ ਜੀ। ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ ਤਿੰਨਾਂ ਦੇ ਢਾਡੀ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਵਾਲੀ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਬੜੇ ਅਦਬ ਸਹਿਤ ਹਰ ਰੋਜ਼ ਦੀ ਤਰ੍ਹਾਂ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਹਿਬ ਸੰਗਤ ਜੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਨੁੱਖ ਨੂੰ ਇਸ ਦੇ ਅਮੋਲਕ ਮਨੁੱਖਾ ਸਰੀਰ ਤੋਂ ਇਸ ਜਨਮ ਤੋਂ ਜਾਣੂ ਕਰਵਾਉਂਦੇ ਹੋਏ ਕਹਿੰਦੇ ਨੇ ਕਿ ਆ ਮਨੁੱਖ ਇਹ ਜਨਮ ਤੈਨੂੰ ਪਰਮਾਤਮਾ ਦਾ ਸਿਮਰਨ ਕਰਨ ਲਈ ਉਹਦੇ ਮਿਲਾਪ ਲਈ ਹਾਸਲ ਹੋਇਆ, ਇਸ ਕਰਕੇ ਉਸ ਪ੍ਰਭੂ ਦਾ ਸਿਮਰਨ ਕਰ। ਇਸ ਸੰਸਾਰ ਦੇ ਬਾਕੀ ਕੰਮ ਕਾਜ ਤੇਰੇ ਕਿਸੇ ਲੇਖੇ ਵਿੱਚ ਨਹੀਂ, ਇਸ ਕਰਕੇ ਸੰਗਤ ਕਰਿਆ ਕਰ ਤੇ ਨਾਮ ਜਪਿਆ ਕਰ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਨਾਮ ਜਪ, ਜੇ ਨਾਮ ਨਾ ਜਪਿਆ ਤੇ ਤੈਨੂੰ ਪਛਤਾਉਣਾ ਪਵੇਗਾ। ਰਾਮ ਸਿਮਰ ਪਛਤਾਹੇਗਾ ਮਨ। ਸਤਿਗੁਰੂ ਸੱਚੇ ਪਾਤਸ਼ਾਹ ਵਾਰ ਵਾਰ ਸਿਮਰਨ ਕਰਨ ਲਈ ਬਾਣੀ ਵਿੱਚ ਕਹਿ ਰਹੇ ਨੇ। ਫਿਰ ਆਓ, ਸਿੱਖ ਦਾ ਫਰਜ਼ ਹੈ ਗੁਰੂ ਦੇ ਹੁਕਮ ਨੂੰ, ਗੁਰੂ ਦੇ ਬਚਨਾਂ ਨੂੰ ਮੰਨਣਾ। ਸਰਬੱਤ ਸੰਗਤ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਲਈ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਓ। ਫਤਿਹ ਸਿਮਰਨ ਰੂਪ ਹੈ, ਦੋ ਵਾਰ ਜ਼ੁਬਾਨ ਵਿੱਚੋਂ ਵਾਹਿਗੁਰੂ ਸ਼ਬਦ ਨਿਕਲੇਗਾ, ਸਾਡੀ ਸੁਰਤ ਅਕਾਲ ਪੁਰਖ ਨਾਲ ਜੁੜ ਜਾਏਗੀ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਪਿਛਲੇ ਕੁਝ ਦਿਨਾਂ ਤੋਂ ਢਾਡੀ ਜਥੇ ਪਾਸੋਂ ਗੁਰਦੁਆਰਾ ਸੁਧਾਰ ਲਹਿਰ ਦੇ ਇਤਿਹਾਸ ਨੂੰ ਪੜਾਅ ਦਰ ਪੜਾਅ ਸਰਵਣ ਕਰਦੇ ਆ ਰਹੇ ਹੋ। ਕੇਵਲ ਦੋ ਤਿੰਨ ਦਿਨ ਹਾਜ਼ਰੀ ਜਥੇ ਦੀ ਹੋਰ ਹੈ, ਅੱਜ ਅਤੇ ਕੱਲ੍ਹ ਦੋ ਦਿਨ ਆਪ ਜੀ ਨਾਲ ਜੈਤੋ ਦਾ ਮੋਰਚਾ, ਗੁਰਦੁਆਰਾ ਸੁਧਾਰ ਲਹਿਰ ਦਾ ਇੱਕ ਬਹੁਤ ਵੱਡਾ ਮੋਰਚਾ, ਜਿਸ ਵਿੱਚ ਪੰਥ ਨੇ ਗੁਰੂ ਕੇ ਬਾਗ ਤੋਂ ਬਾਅਦ ਫਿਰ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੀਆਂ ਜੇਲ੍ਹਾਂ ਭਰੀਆਂ ਕਿ ਸੰਸਾਰ ਦੰਗ ਰਹਿ ਗਿਆ ਕਿ ਸਿੱਖ ਅੱਕਣ ਵਾਲੇ ਥੱਕਣ ਵਾਲੇ ਨਹੀਂ। ਜਦੋਂ ਧਰਮ ਦੀ ਗੱਲ ਆਉਂਦੀ ਹੈ, ਭਾਵੇਂ ਕੋਈ ਬੱਚਾ ਹੋਵੇ ਭਾਵੇਂ ਬਜ਼ੁਰਗ ਹੋਵੇ, ਇਹ ਸਾਰੇ ਦੇ ਸਾਰੇ ਸੀਸ ਤਲੀ ਤੇ ਧਰ ਲੈਂਦੇ ਨੇ। ਹੁਣ ਸਵਾਲ ਪੈਦਾ ਹੁੰਦਾ, ਜੈਤੋ ਦਾ ਮੋਰਚਾ ਕੀ ਸੀ, ਜੈਤੋ ਦਾ ਮੋਰਚਾ ਲੱਗਿਆ ਕਿਉਂ? ਇਹ ਬਹੁਤ ਵੱਡੀ ਬਾਤ ਹੈ। ਜੇ ਜੈਤੋ ਦੇ ਮੋਰਚੇ ਨੂੰ ਸਮਝਣਾ ਤੇ ਸਾਨੂੰ ਉਸ ਥਾਂ ਤੇ ਜਾਣਾ ਪਵੇਗਾ ਜਿੱਥੇ ਨਗਰ ਹੈ ਜੈਤੋ, ਮਾਲਵੇ ਦੀ ਧਰਤੀ ਹੈ, ਤੁਸੀਂ ਸਾਰੇ ਜਾਣਦੇ ਹੋ। ਜੇ ਫਿਰੋਜ਼ਪੁਰ ਤੋਂ ਬਠਿੰਡੇ ਨੂੰ ਰੇਲ ਗੱਡੀ ਤੇ ਸਫ਼ਰ ਕਰਨਾ ਹੋਵੇ ਤੇ ਰਸਤੇ ਵਿੱਚ ਇੱਕ ਸਟੇਸ਼ਨ ਆਉਂਦਾ ਜਿਸ ਨੂੰ ਜੈਤੋ ਕਿਹਾ ਜਾਂਦਾ। ਜੈਤੋ ਇੱਕ ਮਹਾਨ ਪਵਿੱਤਰ ਕਸਬਾ ਹੈ, ਕਿਉਂਕਿ ਇੱਥੇ ਦੀਨ ਦੁਨੀ ਦੇ ਪਾਤਸ਼ਾਹ ਬਾਜਾਂ ਵਾਲੇ ਪ੍ਰੀਤਮ ਨੀਲੇ ਦੇ ਸ਼ਾਹ ਸਵਾਰ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵਕਤ ਚਰਨ ਪਾਏ ਜਦੋਂ ਮਹਾਰਾਜ ਚਮਕੌਰ ਦੀ ਗੜੀ ਛੱਡ ਕੇ ਮਾਲਵੇ ਦੇ ਨਗਰਾਂ ਨੂੰ ਭਾਗ ਲਾ ਰਹੇ ਸਨ। ਮਹਾਰਾਜ ਜੈਤੋ ਨਗਰ ਵਿੱਚ ਵੀ ਗਏ। ਜੈਤੋ ਦੀ ਧਰਤੀ ਤੇ ਦੋ ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਇੱਕ ਗੁਰਦੁਆਰਾ ਗੰਗਸਰ ਜੈਤੋ ਹੈ ਤੇ ਦੂਸਰਾ ਗੁਰਦੁਆਰਾ ਟਿੱਬੀ ਸਾਹਿਬ ਹੈ। ਹੁਣ ਉਹਨਾਂ ਦਿਨਾਂ ਵਿੱਚ ਜਦੋਂ ਇਹ ਮੋਰਚਾ ਲੱਗਾ, ਅੰਗਰੇਜ਼ ਹਿੰਦੁਸਤਾਨ ਉੱਪਰ ਕਾਬਜ਼ ਹੋ ਚੁੱਕੇ ਸਨ। ਇੱਥੋਂ ਤੱਕ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਰਾਜ ਵੀ ਅੰਗਰੇਜ਼ਾਂ ਨੇ ਡੋਗਰਿਆਂ ਦੀ ਗਦਾਰੀ ਕਰਕੇ ਹੜੱਪ ਲਿਆ ਸੀ। ਪਰ ਦੂਜੇ ਪਾਸੇ ਕੁਝ ਰਿਆਸਤਾਂ ਸਨ ਜਿਹੜੀਆਂ, ਜਿੱਥੇ ਹਾਲੇ ਸਿੱਖਾਂ ਦਾ ਬੋਲਬਾਲਾ ਸੀ। ਇਹਨਾਂ ਰਿਆਸਤਾਂ ਵਿੱਚ ਪਟਿਆਲਾ, ਜੀਂਦ, ਨਾਭਾ, ਕੈਥਲ, ਇਹ ਰਿਆਸਤਾਂ, ਕਪੂਰਥਲਾ ਵੀ ਇੱਕ ਰਿਆਸਤ ਸੀ। ਹੁਣ ਆਪਾਂ ਗੱਲ ਕਰਨੀ ਹੈ ਜੈਤੋ ਦੇ ਮੋਰਚੇ ਦੀ, ਤੇ ਜੈਤੋ ਦੇ ਮੋਰਚੇ ਦਾ ਸੰਬੰਧ ਹੈ ਨਾਭਾ ਰਿਆਸਤ ਨਾਲ। ਨਾਭਾ ਇੱਕ ਰਿਆਸਤ ਸੀ ਤੇ ਜੈਤੋ ਨਾਭਾ ਰਿਆਸਤ ਵਿੱਚ ਪੈਂਦਾ ਸੀ। ਹੁਣ ਤੁਸੀਂ ਆਖੋਗੇ ਕਿ ਜੈਤੋ ਨਾਭਾ ਰਿਆਸਤ ਵਿੱਚ ਹੈ ਤੇ ਰਿਆਸਤ ਇਹ ਕਿਵੇਂ ਹੋਂਦ ਵਿੱਚ ਆਈ? ਇਹ ਰਿਆਸਤ ਵੀ ਗੁਰੂ ਕਿਆਂ ਦਾ ਵਰਦਾਨ ਸੀ। ਸਤਿਗੁਰੂ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਮਹਾਰਾਜ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਸਨ, ਮਹਿਰਾਜ ਦੀ ਧਰਤੀ ਤੇ, ਜਿੱਥੇ ਛੇਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਗੁਰੂ ਹਰ ਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਦੀ ਤੀਜੀ ਜੰਗ ਲੜੀ। ਇਸ ਜੰਗ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਬਹੁਤ ਸਾਰੇ ਸਿੱਖ ਸ਼ਹੀਦ ਸ਼ਾਮਲ ਹੋਏ ਤੇ ਬਹੁਤ ਸਾਰਿਆਂ ਨੇ ਸ਼ਹਾਦਤਾਂ ਦਿੱਤੀਆਂ। ਮਹਿਰਾਜ ਦੀ ਧਰਤੀ ਤੇ ਸੱਤਵੇਂ ਪਾਤਸ਼ਾਹ ਸਾਹਿਬ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਪਣੇ ਚਰਨ ਪਾਏ
ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਚੌਧਰੀ ਕਾਲਾ ਹਾਜ਼ਰ ਹੋਇਆ। ਇਹਦੇ ਨਾਲ ਦੋ ਛੋਟੇ ਛੋਟੇ ਬੱਚੇ ਸਨ। ਸਜੇ ਹੋਏ ਦਰਬਾਰ ਅੰਦਰ ਗੁਰੂ ਹਰਗੋਬਿੰਦ ਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੱਚਿਆਂ ਨੇ ਆਪਣੇ ਢਿੱਡ ਵਜਾਉਣੇ ਸ਼ੁਰੂ ਕਰ ਦਿੱਤੇ। ਤੁਸੀਂ ਜਾਣਦੇ ਹੋ ਕਿ ਜਿਵੇਂ ਢੋਲਕੀ ਵਜਾਈ ਜਾਂਦੀ ਹੈ, ਢਿੱਡ ਉੱਪਰ ਬੱਚੇ ਹੱਥ ਮਾਰ ਰਹੇ ਸਨ। ਇਹ ਢਿੱਡ ਉੱਪਰ ਹੱਥ ਮਾਰਨਾ ਇੱਕ ਗੱਲ ਦਾ ਸੂਚਕ ਸੀ। ਸਤਿਗੁਰੂ ਪਾਤਸ਼ਾਹ ਵੇਖ ਕੇ ਮੁਸਕਰਾਏ। ਅਸਲ ਵਿੱਚ ਚੌਧਰੀ ਕਾਲੇ ਦਾ ਭਰਾ ਭਰਜਾਈ ਚੜ੍ਹਾਈ ਕਰ ਗਏ ਸਨ ਤੇ ਬੱਚੇ ਯਤੀਮ ਸਨ। ਇਹਨਾਂ ਦੇ ਨਾਮ ਸਨ ਸੰਦਲੀ ਤੇ ਫੂਲ। ਇਹਨਾਂ ਨੂੰ ਸਿਖਾ ਕੇ ਲਿਆਇਆ ਕਾਲਾ ਚੌਧਰੀ। ਇਹਨੇ ਆਖਿਆ, ਬੱਚਿਓ ਜਦੋਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਦੇ ਸਾਹਮਣੇ ਜਾਣਾ, ਆਪਣੇ ਢਿੱਡ ਵਜਾਉਣੇ ਨੇ। ਮਹਾਰਾਜ ਦਇਆ ਦੇ ਘਰ ਨੇ, ਬਹੁਤ ਬਖਸ਼ਿਸ਼ਾਂ ਕਰਨਗੇ। ਜਦੋਂ ਇਹਨਾਂ ਨੇ ਢਿੱਡ ਵਜਾਏ, ਮਹਾਰਾਜ ਨੇ ਆਖਿਆ, ਚੌਧਰੀ ਕੀ ਗੱਲ, ਬੱਚੇ ਢਿੱਡ ਖੜਕਾ ਰਹੇ ਨੇ। ਮਹਾਰਾਜ, ਮੇਰਾ ਭਰਾ ਇਹਨਾਂ ਦਾ ਬਾਪ ਚੜ੍ਹਾਈ ਕਰ ਗਿਆ, ਇਹਨਾਂ ਦੀ ਮਾਂ ਵੀ ਨਹੀਂ ਰਹੀ, ਯਤੀਮ ਹੋ ਗਏ ਨੇ, ਸੱਚੇ ਪਾਤਸ਼ਾਹ ਢਿੱਡੋਂ ਭੁੱਖੇ ਨੇ। ਹਜ਼ੂਰ ਨੇ ਆਖਿਆ, ਸਮਾਂ ਆਏਗਾ ਇਹਨਾਂ ਦੇ ਘੋੜੇ ਜਮਨਾ ਤੋਂ ਪਾਣੀ ਪੀਆ ਕਰਨਗੇ। ਮਹਾਰਾਜ ਨੇ ਇਹਨਾਂ ਨੂੰ ਰਾਜ ਭਾਗ ਦਾ ਵਰਦਾਨ ਦੇ ਦਿੱਤਾ ਤੇ ਸਮਾਂ ਆਇਆ। ਜਿਹੜਾ ਫੂਲ ਸੀ, ਫੂਲ ਦੇ ਘਰ ਵਿੱਚ ਦੋ ਪੁੱਤਰ ਪੈਦਾ ਹੋਏ, ਇੱਕ ਦਾ ਨਾਮ ਸੀ ਰਾਮਾ ਤੇ ਦੂਜੇ ਦਾ ਨਾਮ ਸੀ ਤਲੋਕਾ। ਤੇ ਇਹ ਰਾਮਾ ਤੇ ਤਲੋਕਾ ਉਹੀ ਹੋ ਨੇ ਜਿਹੜੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਸਨ। ਇਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ। ਜਦੋਂ ਚਮਕੌਰ ਦੀ ਜੰਗ ਹੋਈ, ਚਮਕੌਰ ਦੀ ਜੰਗ ਵਿੱਚ ਜਿਹੜੇ ਸ਼ਹੀਦ ਸਿੰਘ ਸਨ, ਉਹਨਾਂ ਦਾ ਅੰਤਮ

ਤਾਂ ਮਾਮਲਾ ਤਾਰਨ ਲਈ ਆਏ ਹੋਏ ਸਨ। ਜਦੋਂ ਇਹਨਾਂ ਨੂੰ ਪਤਾ ਲੱਗਾ, ਇਹ ਕਮਲਿਆਂ ਰਮਲਿਆਂ ਵਾਲਾ ਭੇਸ ਬਣਾ ਕੇ ਬੜੀ ਸਾਵਧਾਨਤਾ ਦੇ ਨਾਲ ਸ਼ਹੀਦਾਂ ਦੇ ਸਰੀਰਾਂ ਦਾ ਸਫਲਤਾ ਸਹਿਤ ਅੰਤਮ ਸੰਸਕਾਰ ਕਰਦੇ ਨੇ। ਜਦੋਂ ਮਹਾਰਾਜ ਮਾਲਵੇ ਦੀ ਧਰਤੀ ਤੇ ਆਉਂਦੇ ਨੇ, ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ, ਮਹਾਰਾਜ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਨੇ ਸ਼ਹੀਦਾਂ ਦੇ ਸੰਸਕਾਰ ਕੀਤੇ ਨੇ, ਕਲਗੀਆਂ ਵਾਲੇ ਪਾਤਸ਼ਾਹ ਹੋਰ ਵੀ ਵਰਦਾਨ ਦਿੰਦੇ ਨੇ, ਇਹ ਅੰਮ੍ਰਿਤ ਛਕਦੇ ਨੇ, ਰਾਮ ਸਿੰਘ ਤੇ ਤਰਲੋਕ ਸਿੰਘ ਬਣ ਜਾਂਦੇ ਨੇ। ਹੁਣ ਤਰਲੋਕ ਸਿੰਘ ਦੇ ਅੱਗੇ ਖਾਨਦਾਨ ਵਿੱਚ ਇਹਦਾ ਪੜਪੋਤਾ ਹੈ ਜਿਹਦਾ ਨਾਂ ਹੈ ਹਮੀਰ ਸਿੰਘ। ਹਮੀਰ ਸਿੰਘ ਨੇ ਨਾਭਾ ਰਿਆਸਤ ਦੀ ਨੀਂਹ ਰੱਖੀ। ਹੁਣ ਹਮੀਰ ਸਿੰਘ ਦੇ ਪਰਿਵਾਰ ਵਿੱਚ ਅੱਗੇ ਰਾਜਾ ਹੀਰਾ ਸਿੰਘ ਨਾਭਾ ਪੈਦਾ ਹੋਇਆ ਤੇ ਰਾਜਾ ਹੀਰਾ ਸਿੰਘ ਦਾ ਪੁੱਤਰ ਸੀ ਟਿੱਕਾ ਰਿਪੂ ਦਮਨ ਸਿੰਘ ਨਾਭਾ। ਰਿਪੂ ਦਮਨ ਸਿੰਘ ਨਾਭਾ ਜਿਹਦੀ ਪਰਵਰਿਸ਼ ਗੁਰਸਿੱਖੀ ਵਾਲੇ ਮਾਹੌਲ ਵਿੱਚ ਹੋਈ, ਇਹਨੂੰ ਬਚਪਨ ਤੋਂ ਸਿੱਖੀ ਦੀ ਬਾਣੀ ਦੀ ਗੁੜਤੀ ਮਿਲੀ। ਇਹ ਰਹਿਤ ਵਹਿਤ ਵਿੱਚ ਪਰਪੱਕ ਮਹਾਰਾਜਾ ਸੀ। ਇਹ ਇੱਕ ਐਸਾ ਮਹਾਰਾਜਾ ਸੀ ਜਿਹੜਾ 2 ਸਾਲ 1906 ਤੋਂ 1908 ਤੱਕ ਗਵਰਨਰ ਜਨਰਲ ਅੰਗਰੇਜ਼ ਜਨਰਲ ਦੀ ਕੌਂਸਲ ਵਿੱਚ ਰਿਹਾ ਤੇ ਇਹਨੇ ਅੰਗਰੇਜ਼ਾਂ ਦੀ ਕੌਂਸਲ ਵਿੱਚ ਬਹੁਤ ਚੰਗੇ ਮਤੇ ਪਾ ਆਪਣੇ ਵੱਲੋਂ ਪੇਸ਼ ਕੀਤੇ। ਉਹਨਾਂ ਵਿੱਚ ਇੱਕ ਮਤਾ ਸੀ ਜਿਹਦਾ ਸੰਬੰਧ ਸਾਡੇ ਆਨੰਦ ਕਾਰਜ ਨਾਲ ਹੈ। ਸਿੱਖ ਬੱਚੇ ਬੱਚੀ ਦਾ ਵਿਆਹ ਕਰਦੇ ਨੇ, ਆਨੰਦ ਕਾਰਜ ਹੁੰਦਾ। ਉਸ ਵਕਤ ਮੁਸਲਮਾਨਾਂ ਦਾ ਨਿਕਾਹ ਵੀ ਮਨਜ਼ੂਰ ਸੀ ਸਰਕਾਰ ਵੱਲੋਂ, ਜੇ ਕਿਸੇ ਮੁਸਲਮਾਨ ਦੀ ਧੀ ਤੇ ਪੁੱਤਰ ਦਾ ਨਿਕਾਹ ਪੜਿਆ ਜਾਂਦਾ ਤੇ ਉਹਨਾਂ ਨੂੰ ਪਤੀ ਪਤਨੀ ਮੰਨ ਲਿਆ ਜਾਂਦਾ ਸੀ ਕਾਨੂੰਨ ਮੁਤਾਬਕ। ਜੇ ਕਿਸੇ ਬ੍ਰਾਹਮਣ ਦੇ ਧੀ ਪੁੱਤ ਦਾ ਕਿਸੇ ਹਿੰਦੂ ਬੱਚੇ ਬੱਚੀ ਦਾ ਵਿਆਹ ਹੁੰਦਾ ਵੈਦਿਕ ਰੀਤੀ ਮੁਤਾਬਕ, ਉਹਨੂੰ ਵੀ ਮਾਨਤਾ ਮਿਲਦੀ ਸੀ ਕਿ ਇਹ ਵੀ ਪਤੀ ਪਤਨੀ ਕਾਨੂੰਨੀ ਤੌਰ ਤੇ ਬਣ ਗਏ ਨੇ। ਪਰ ਜੇ ਸਿੱਖ ਦਾ ਵਿਆਹ ਹੁੰਦਾ ਸੀ ਆਨੰਦ ਕਾਰਜ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਮਨਜ਼ੂਰੀ ਨਹੀਂ ਸੀ ਮਿਲਦੀ, ਉਹਨਾਂ ਨੂੰ ਪਤੀ ਪਤਨੀ ਸਰਕਾਰ ਵੱਲੋਂ ਕਾਨੂੰਨ ਦੀ ਨਿਗਾਹ ਵਿੱਚ ਨਹੀਂ ਸੀ ਮੰਨਿਆ ਜਾਂਦਾ। ਜਿੰਨਾ ਚਿਰ ਸਿੱਖਾਂ ਦਾ ਧੀ ਪੁੱਤ ਬ੍ਰਾਹਮਣਾਂ ਦੀ ਵੈਦਿਕ ਰੀਤੀ ਮੁਤਾਬਕ ਫੇਰੇ ਨਹੀਂ ਲੈਂਦਾ ਅੱਗ ਦੇ ਦੁਆਲੇ, ਉਨੀ ਦੇਰ ਉਹਨਾਂ ਨੂੰ ਪਤੀ ਪਤਨੀ ਨਹੀਂ ਸੀ ਮੰਨਿਆ ਜਾਂਦਾ। ਮਹਾਰਾਜਾ ਰਿਪੂ ਦਮਨ ਸਿੰਘ ਨਾਭਾ ਨੇ ਆਨੰਦ ਬਿੱਲ ਪੇਸ਼ ਕੀਤਾ, ਭਾਵੇਂ ਉਸ ਵੇਲੇ ਪਾਸ ਤਾਂ ਨਹੀਂ ਹੋਇਆ, ਪਰ ਮਹਾਰਾਜਾ ਨੇ ਬਹੁਤ ਆਲਾ ਸ਼ਾਨਦਾਰ ਕੰਮ ਕੀਤਾ ਕਿ ਸਿੱਖਾਂ ਦਾ ਆਨੰਦ ਕਾਰਜ ਮਨਜ਼ੂਰ ਹੋਣਾ ਚਾਹੀਦਾ, ਜਿਵੇਂ ਮੁਸਲਮਾਨਾਂ ਦਾ ਨਿਕਾਹ ਤੇ ਵੈਦਿਕ ਰੀਤੀ ਮੁਤਾਬਕ ਹਿੰਦੂਆਂ ਦਾ ਵਿਆਹ ਮਨਜ਼ੂਰ ਹੁੰਦਾ, ਸਾਡਾ ਆਨੰਦ ਕਾਰਜ ਵੀ ਮਨਜ਼ੂਰ ਹੋਣਾ ਚਾਹੀਦਾ। ਭਾਵੇਂ ਬਾਅਦ ਵਿੱਚ ਪਾਸ ਹੋਇਆ, ਖੈਰ ਇਹਨੇ ਬਹੁਤ ਚੰਗੇ ਕੰਮ ਕੀਤੇ। ਇੱਕੋ ਇੱਕ ਮਹਾਰਾਜਾ ਸੀ ਮਹਾਰਾਜਾ ਨਾਭਾ ਰਿਪੂ ਦਮਨ ਸਿੰਘ, ਜਿਹਨੇ ਅਕਾਲੀ ਲਹਿਰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੌਰਾਨ ਅਕਾਲੀਆਂ ਦਾ ਸਾਥ ਦਿੱਤਾ। ਬਾਕੀ ਸਾਰੀਆਂ ਰਿਆਸਤਾਂ ਵਿੱਚ ਅਕਾਲੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਕੁੱਟਿਆ ਜਾਂਦਾ ਸੀ, ਪਰ ਨਾਭਾ ਰਿਆਸਤ ਵਿੱਚ ਕੋਈ ਵੀ ਅਕਾਲੀ ਜਥਾ ਆਪਣਾ ਜਲਸਾ ਦੀਵਾਨ ਕਰ ਸਕਦਾ ਸੀ, ਕੋਈ ਰੋਕ ਟੋਕ ਨਹੀਂ ਸੀ। ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਉਸ ਵਕਤ ਵੀ ਮਹਾਰਾਜਾ ਨਾਭਾ ਨੇ ਪੰਥ ਦਾ ਸਾਥ ਦਿੱਤਾ। ਤੇ ਵੱਡੀ ਗੱਲ, ਜਦੋਂ ਮਹਾਰਾਜਾ ਨਾਭਾ 24 ਜਨਵਰੀ 1912 ਨੂੰ ਆਪਣੇ ਬਾਪ ਤੋਂ ਬਾਅਦ ਨਾਭਾ ਰਿਆਸਤ ਦਾ ਮਹਾਰਾਜਾ ਬਣਿਆ ਤੇ ਉਸ ਵਕਤ ਅੰਗਰੇਜ਼ ਤਾਕਤਵਰ ਹੋ ਚੁੱਕੇ ਸਨ, ਨੀਤੀ ਤਹਿਤ ਇਹ ਸਿੱਖ ਰਿਆਸਤਾਂ ਵਿੱਚ ਸਿੱਖਾਂ ਦੇ ਮਾਮਲਿਆਂ ਵਿੱਚ ਟੰਗ ਅਡਾਉਣ ਲੱਤ ਫਸਾਉਣ ਲੱਗ ਪਏ ਸਨ ਤੇ ਇਹਨਾਂ ਨੇ ਇਸ ਹੱਕ ਸਮਝਦੇ ਸਨ ਕਿ ਕੋਈ ਸਿੱਖਾਂ ਦਾ ਮਹਾਰਾਜਾ ਚੜ੍ਹਾਈ ਕਰ ਜਾਏ ਤੇ ਉਹਦੇ ਤੋਂ ਬਾਅਦ ਜਿਹੜਾ ਉਹਦਾ ਅਗਲਾ ਉੱਤਰਾਧਿਕਾਰੀ ਤਖ਼ਤ ਉੱਪਰ ਬਿਠਾਇਆ ਜਾਏ, ਉਹਨੂੰ ਸਾਡਾ ਕੋਈ ਪੋਲੀਟੀਕਲ ਜਨਰਲ ਕੋਈ ਅਫਸਰ ਬਿਠਾਵੇ ਆਪਣੀ ਨਿਗਰਾਨੀ ਹੇਠ। ਕਹਿਣ ਤੋਂ ਭਾਵ ਕਿ ਅੰਗਰੇਜ਼ ਮਹਾਰਾਜੇ ਦੇ ਸਿਰ ਤੇ ਆਪਣਾ ਹੱਥ ਰੱਖਣ, ਉਹਦੀ ਪਿੱਠ ਤੇ ਥਾਪੜਾ ਦੇਣ। ਪਰ ਜਦੋਂ ਰਿਪੂ ਦਮਨ ਸਿੰਘ ਨਾਭਾ ਨੇ ਰਿਆਸਤ ਵਿੱਚ ਆਪਣੀ ਤਾਜਪੋਸ਼ੀ ਦੌਰਾਨ ਆਪਣਾ ਰਾਜਭਾਗ ਸੰਭਾਲਣਾ ਸੀ, ਇਹਨੇ ਕਿਸੇ ਅੰਗਰੇਜ਼ ਜਨਰਲ ਨੂੰ ਕਿਸੇ ਅਫਸਰ ਨੂੰ ਸੱਦਾ ਨਾ ਦਿੱਤਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕੀਤੀ ਤੇ ਜਿਹੜੀ ਖਾਨਦਾਨੀ ਕਿਰਪਾਨ ਮਹਾਰਾਜ ਦੇ ਸਾਹਮਣੇ ਪਈ ਸੀ ਉਹ ਆਪ ਚੁੱਕ ਕੇ ਆਪਣੇ ਗਾਤਰੇ ਵਿੱਚ ਪਾ ਲਈ। ਬਸ ਅੰਗਰੇਜ਼ ਉਸੇ ਦਿਨ ਤੋਂ ਮਹਾਰਾਜਾ ਨਾਭਾ ਦੇ ਨਾਲ ਕਿੜ ਕੱਢਣ ਦੀ ਸੋਚ ਰਹੇ ਸਨ। ਰਾਜਾ ਰਿਪੂ ਦਮਨ ਸਿੰਘ ਅੰਗਰੇਜ਼ਾਂ ਦੀ ਅੱਖ ਵਿੱਚ ਰੋੜ ਵਾਂਗ ਰੜਕਦਾ ਸੀ ਤੇ ਜਦੋਂ ਅਕਾਲੀ ਲਹਿਰ ਚੱਲੀ, ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਪੰਥ ਨੇ ਇਸ ਸਾਕੇ ਦੇ ਖਿਲਾਫ ਰੋਸ ਜ਼ਾਹਰ ਕਰਨ ਲਈ ਦਸਤਾਰਾਂ ਕਾਲੇ ਰੰਗ ਦੀਆਂ ਬੰਨਣ ਦਾ ਫੈਸਲਾ ਕੀਤਾ। ਬੀਬੀਆਂ ਨੇ ਕਾਲੇ ਦੁਪੱਟੇ ਲਏ, ਮਹਾਰਾਜਾ ਨਾਭਾ ਨੇ ਆਪਣੀ ਰਿਆਸਤ ਵਿੱਚ ਛੁੱਟੀ ਵੀ ਕੀਤੀ ਤੇ ਆਪਣੀ ਸਿਰ ਤੇ ਕਾਲੀ ਦਸਤਾਰ ਵੀ ਬੰਨੀ। ਬਸ ਮਹਾਰਾਜਾ ਦੇ ਵਿਰੁੱਧ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ। ਹੁਣ ਇੱਕ ਪਾਸੇ ਮਹਾਰਾਜਾ ਨਾਭਾ ਹੈ, ਦੂਜੇ ਪਾਸੇ ਪਟਿਆਲੇ ਦਾ ਰਾਜਾ ਹੈ ਭੁਪਿੰਦਰ ਸਿੰਘ। ਤੁਸੀਂ ਉਹਦੇ ਬਾਰੇ ਜਾਣਦੇ ਹੋ
ਕਿ ਪਟਿਆਲੇ ਦਾ ਮਹਾਰਾਜਾ ਭੁਪਿੰਦਰ ਸਿੰਘ

ਅੰਗਰੇਜ਼ਾਂ ਦਾ ਦੋਸਤ ਸੀ। ਅੰਗਰੇਜ਼ ਮਹਾਰਾਜਾ ਨਾਭਾ ਨੂੰ ਗੱਦੀ ਤੋਂ ਲਾਉਣਾ ਚਾਹੁੰਦੇ ਸਨ, ਪਰ ਬਹਾਨਾ ਨਹੀਂ ਸੀ ਮਿਲ ਰਿਹਾ। ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ ਦਾ ਆਪਸੀ ਇੱਕ ਝਗੜਾ ਚੱਲ ਰਿਹਾ ਸੀ। ਉਹ ਝਗੜਾ ਕੀ ਸੀ, ਇੱਕ ਵੱਖਰੀ ਬਾਤ ਹੈ, ਸਮਾਂ ਬੜਾ ਸੀਮਿਤ ਹੈ। ਹੁਣ ਇਸ ਝਗੜੇ ਦਾ ਲਾਭ ਉਠਾ ਕੇ ਅੰਗਰੇਜ਼ਾਂ ਨੇ ਦੋਨਾਂ ਰਿਆਸਤਾਂ ਤੋਂ ਇਹ ਹੱਕ ਹਾਸਲ ਕਰ ਲਿਆ ਕਿ ਤੁਹਾਡਾ ਝਗੜੇ ਦਾ ਨਿਪਟਾਰਾ ਅਸੀਂ ਕਰਾਂਗੇ। ਤੇ ਉਹਨਾਂ ਨੇ ਇੱਕ ਇਲਾਹਾਬਾਦ ਦੇ ਜੱਜ ਦੀ, ਹਾਈ ਕੋਰਟ ਦੇ ਜੱਜ ਦੀ, ਮਿਸਟਰ ਸਟੂਅਰਟ ਦੀ ਡਿਊਟੀ ਲਾ ਦਿੱਤੀ ਕਿ ਜਾਂਚ ਪੜਤਾਲ ਕਰੇ। ਉਹਨੇ ਰਿਪੋਰਟ ਪੇਸ਼ ਕਰ ਦਿੱਤੀ। ਤੇ ਇੱਧਰ ਅੰਦਰ ਖਾਤੇ ਮਹਾਰਾਜਾ ਨਾਭਾ ਦੇ ਜਿਹੜੇ ਕਰਮਚਾਰੀ ਵਜ਼ੀਰ ਸਨ, ਉਹ ਪਟਿਆਲੇ ਵਾਲਿਆਂ ਨੇ ਆਪਣੇ ਨਾਲ ਗੰਢ ਲਏ। ਬਿਲਕੁਲ ਉਸੇ ਤਰ੍ਹਾਂ ਹੋਇਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਤਖ਼ਤ ਤੋਂ ਲਾਂਭੇ ਕੀਤਾ ਗਿਆ ਸੀ। ਉਸੇ ਨੀਤੀ ਤਹਿਤ ਹੁਣ ਇਸ ਝਗੜੇ ਦਾ ਲਾਭ ਉਠਾ ਕੇ ਬੜੇ ਸ਼ਾਤਰਾਨਾ ਤਰੀਕੇ ਨਾਲ ਮਹਾਰਾਜਾ ਨਾਭਾ ਨੂੰ ਤਖ਼ਤ ਤੋਂ ਲਾਂਭੇ ਕਰਨ ਦਾ ਫੈਸਲਾ ਲਿਆ ਗਿਆ। ਔਰ 8 ਜੂਨ ਨੂੰ ਅੰਗਰੇਜ਼ਾਂ ਦਾ ਢਿੰਮ ਢਾਣਾ ਇੱਕ ਅਫਸਰ ਦੀ ਕਮਾਨ ਹੇਠ ਨਾਭਾ ਰਿਆਸਤ ਪਹੁੰਚ ਗਿਆ। ਮਹਾਰਾਜਾ ਰਿਪੂ ਦਮਨ ਸਿੰਘ ਨੂੰ ਇੱਥੋਂ ਜਲਾ ਵਤਨ ਕਰ ਦਿੱਤਾ ਗਿਆ, ਦੇਹਰਾਦੂਨ ਨਜ਼ਰਬੰਦ ਕਰ ਦਿੱਤਾ ਗਿਆ। ਇੱਧਰ ਪੰਥ ਨੂੰ ਪਤਾ ਲੱਗਾ ਕਿ ਉਹ ਮਹਾਰਾਜਾ ਜਿਹੜਾ ਪੰਥ ਹਤੈਸ਼ੀ ਹੈ, ਜਿਹੜਾ ਪੰਥ ਨਾਲ ਹਮਦਰਦੀ ਰੱਖਦਾ, ਜਿਹੜਾ ਪੰਥ ਦਾ ਬਹੁਤ ਵੱਡਾ ਸੇਵਕ ਹੈ, ਉਸ ਮਹਾਰਾਜੇ ਨੂੰ ਜ਼ਾਲਮ ਅੰਗਰੇਜ਼ ਸਾਮਰਾਜ ਨੇ ਧੱਕੇ ਨਾਲ ਤਖ਼ਤ ਤੋਂ ਲਾ ਦਿੱਤਾ, ਰਾਜਭਾਗ ਖੋ ਲਿਆ। ਉਸ ਵਕਤ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ, ਸੰਗਤਾਂ ਵਿੱਚ ਉਤਸ਼ਾਹ ਸੀ। ਪਰ ਜਦੋਂ ਇਹ ਖਬਰ ਪਹੁੰਚੀ, ਮਨਹੂਸ ਖਬਰ ਨੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ। ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਖਿਆ ਮਤਾ ਪਾਇਆ ਜਾਏ, ਮਹਾਰਾਜੇ ਦੇ ਹੱਕ ਵਿੱਚ ਕੋਈ ਮੁਹਿੰਮ ਚਲਾਈ ਜਾਏ। 5 ਅਗਸਤ ਨੂੰ ਮਹਾਰਾਜਾ ਰਿਪੂ ਦਮਨ ਸਿੰਘ ਨਾਭਾ ਦੇ ਹੱਕ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮਦਰਦੀ ਦਾ ਮਤਾ ਪੇਸ਼ ਕੀਤਾ। ਤੇ ਇਸ ਤੋਂ ਬਾਅਦ ਨਾਲ ਹੀ 9 ਸਤੰਬਰ ਨੂੰ ਨਾਭਾ ਦਿਵਸ ਮਨਾਏ ਜਾਣ ਦਾ ਫੈਸਲਾ ਹੋਇਆ। ਸਮੁੱਚੇ ਪੰਥ ਨੂੰ, ਸਭਾਵਾਂ ਨੂੰ, ਗੁਰੂ ਘਰਾਂ ਨੂੰ, ਜਥੇਬੰਦੀਆਂ ਨੂੰ ਅਪੀਲ ਕੀਤੀ ਗਈ ਕਿ ਥਾਂ ਥਾਂ ਸਮਾਗਮ ਕੀਤੇ ਜਾਣ, ਦੀਵਾਨ ਕੀਤੇ ਜਾਣ, ਪਾਠ ਕੀਤੇ ਜਾਣ, ਅਰਦਾਸਾਂ ਕੀਤੀਆਂ ਜਾਣ, ਜਲੂਸ ਕੱਢੇ ਜਾਣ ਤੇ ਮਹਾਰਾਜੇ ਦੇ ਹੱਕ ਵਿੱਚ ਅਰਦਾਸ ਕੀਤੀ ਜਾਏ। ਬਸ ਫਿਰ ਕੀ ਸੀ, ਥਾਂ ਥਾਂ ਜਲਸੇ ਜਲੂਸ ਨਿਕਲਣੇ ਸ਼ੁਰੂ ਹੋ ਗਏ, ਦੀਵਾਨ ਸਜਣੇ ਸ਼ੁਰੂ ਹੋ ਗਏ। ਤੇ ਇੱਧਰ ਗੁਰਦੁਆਰਾ ਗੰਗਸਰ ਜੈਤੋ ਵਿੱਚ ਵੀ 25, 26 ਤੇ 27 ਅਗਸਤ 1923 ਨੂੰ ਦੀਵਾਨ ਸਜੇ। ਹੁਣ ਇੱਧਰ ਇਸ ਰਿਆਸਤ ਦਾ ਰਾਜ ਭਾਗ ਦਾ ਪ੍ਰਬੰਧ ਅੰਗਰੇਜ਼ਾਂ ਦੇ ਹੱਥਾਂ ਵਿੱਚ ਆ ਗਿਆ ਸੀ। ਅੰਗਰੇਜ਼ਾਂ ਨੇ ਆਪਣੀ ਪੁਲਿਸ ਲਾ ਦਿੱਤੀ ਤੇ 27 ਅਗਸਤ ਨੂੰ ਪੁਲਿਸ ਗੁਰਦੁਆਰੇ ਦੇ ਅੰਦਰ ਦਾਖਲ ਹੋ ਗਈ। ਹੁਣ ਦੀਵਾਨ ਸਜਿਆ ਸੀ, ਹਾਲੇ ਪਾਠ ਆਰੰਭ ਨਹੀਂ ਸੀ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਇੱਕ ਸਿੱਖ ਭਾਈ ਇੰਦਰ ਸਿੰਘ ਬੈਠਾ ਸੀ, ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਨਾਲ ਪੰਥ ਵਿੱਚ ਰੋਹ ਪੈਦਾ ਹੋ ਗਿਆ। ਇਸ ਇਲਾਕੇ ਦੀ ਸੰਗਤ ਨੇ ਜਿਹੜਾ ਦੀਵਾਨ 27 ਅਗਸਤ ਨੂੰ ਸਮਾਪਤ ਕਰ ਦੇਣਾ ਸੀ, ਉਹਨੂੰ ਲਗਾਤਾਰ ਚਲਾਉਣ ਦਾ ਫੈਸਲਾ ਕੀਤਾ। ਹੁਣ 9 ਸਤੰਬਰ ਨੂੰ ਸਮੁੱਚੇ ਸਿੱਖ ਜਗਤ ਨੇ ਅਰਦਾਸ ਦਿਵਸ, ਨਾਭਾ ਦਿਵਸ ਮਨਾਇਆ, ਅਰਦਾਸਾਂ ਕੀਤੀਆਂ ਮਹਾਰਾਜੇ ਦੇ ਹੱਕ ਵਿੱਚ ਕਿ ਸੱਚੇ ਪਾਤਸ਼ਾਹ ਇਹੋ ਜਿਹਾ ਸਿੱਖਾਂ ਦਾ ਮਹਾਰਾਜਾ ਬਹਾਲ ਹੋਣਾ ਚਾਹੀਦਾ, ਮਹਾਰਾਜਾ ਰਿਪੂ ਦਮਨ ਸਿੰਘ ਨੂੰ ਰਾਜ ਭਾਗ ਦੁਬਾਰਾ ਮਿਲਣਾ ਚਾਹੀਦਾ। ਤੇ ਹੋਇਆ ਕਿ ਜੈਤੋ ਦੇ ਗੁਰਦੁਆਰਾ ਗੰਗਸਰ ਵਿੱਚ ਪਾਠ ਉਸੇ ਤਰ੍ਹਾਂ ਚੱਲ ਰਹੇ ਸਨ। 14 ਸਤੰਬਰ ਦਾ ਦਿਨ ਆ ਗਿਆ, ਅਖੰਡ ਪਾਠ ਆਰੰਭ ਹੋ ਚੁੱਕਾ ਸੀ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਇਸੇ ਤਰ੍ਹਾਂ ਜਿਵੇਂ ਆਪ ਜੀ ਚੌਂਕੜੇ ਮਾਰ ਕੇ ਬਾਣੀ, ਇਤਿਹਾਸ, ਕਥਾ, ਕੀਰਤਨ, ਸਰਵਣ ਕਰ ਰਹੇ ਹੋ। ਜੈਤੋ ਦੇ ਗੁਰਦੁਆਰਾ ਗੰਗਸਰ ਵਿੱਚ ਵੀ ਸੰਗਤਾਂ ਸੈਂਕੜੇ ਦੀ ਗਿਣਤੀ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਅਖੰਡ ਪਾਠ ਸਰਵਣ ਕਰ ਰਹੀਆਂ ਸਨ। ਅਚਾਨਕ ਅੰਗਰੇਜ਼ਾਂ ਦੀ ਇੱਕ ਪੁਲਿਸ ਦੀ ਧਾੜ ਅੰਦਰ ਆਈ। ਉਸ ਪੁਲਿਸ ਨੇ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ, ਅਖੰਡ ਪਾਠ ਕਰ ਰਹੇ ਪਾਠੀ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚੋਂ ਗ੍ਰਿਫਤਾਰ ਕਰ ਲਿਆ ਗਿਆ। ਅਖੰਡ ਪਾਠ ਖੰਡਿਤ ਹੋ ਗਿਆ, ਭੰਗ ਹੋ ਗਿਆ। ਇਸ ਘਟਨਾ ਨੇ ਸਮੁੱਚੇ ਪੰਥ ਨੂੰ ਇਉਂ ਵਲੂੰਦਰ ਕੇ ਰੱਖ ਦਿੱਤਾ।

ਗੁਰਦੁਆਰਾ ਗੰਗਸਰ ਜੈਤੋ ਵਿੱਚ 14 ਸਤੰਬਰ 1923 ਨੂੰ ਗ੍ਰਿਫਤਾਰੀਆਂ ਹੋਈਆਂ ਸਰਕਾਰ ਦੇ ਭੇਜੇ ਹੋਏ ਪੁਲਿਸ ਕਰਮਚਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚੱਲ ਰਹੇ ਅਖੰਡ ਪਾਠ ਦੀ ਰੌਲ ਲਾ ਰਿਹਾ ਤਾਬਿਆ ਬੈਠਾ ਪਾਠੀ ਸਿੰਘ ਵੀ ਗ੍ਰਿਫਤਾਰ ਕਰ ਲਿਆ। ਬੇਸ਼ੱਕ ਸਰਕਾਰ ਵੱਲੋਂ ਇਹ ਗੱਲ ਆਖੀ ਗਈ ਕਿ ਅਖੰਡ ਪਾਠ ਖੰਡਿਤ ਨਹੀਂ ਹੋਇਆ ਕਿਉਂਕਿ ਉਹ ਕਹਿੰਦੇ ਸਨ ਅਸੀਂ ਆਪਣਾ ਪਾਠੀ ਲੈ ਕੇ ਗਏ ਸੀ, ਪਰ ਸਿੰਘਾਂ ਦਾ ਕਹਿਣਾ ਸੀ ਕਿ ਸਰਕਾਰੀ ਪਾਠੀ ਗ੍ਰਿਫਤਾਰ ਕੀਤੇ ਪਾਠੀ ਪਾਸੋਂ ਬਾਣੀ ਦੀ ਪੰਕਤੀ ਪਕੜ ਨਹੀਂ ਸਕਿਆ ਕਿ ਪਾਠ ਕਿੱਥੇ ਚੱਲ ਰਿਹਾ ਤੇ ਪਾਠ ਖੰਡਿਤ ਹੋ ਗਿਆ। ਹੁਣ ਪੰਥ ਨੇ ਫੈਸਲਾ ਕੀਤਾ ਇਹ ਬਹੁਤ ਵੱਡੀ ਜ਼ਿਆਦਤੀ ਹੈ, ਅੰਗਰੇਜ਼ ਸਰਕਾਰ ਬੜੇ ਧੱਕੇ ਕਰਦੀ ਆਈ ਹੈ, ਸਭ ਕੁਝ ਬਰਦਾਸ਼ਤ ਕਰ ਲਿਆ ਪਰ ਧਰਮ ਵਿੱਚ ਦਖਲ ਕਦਾਚਿਤ ਵੀ ਬਰਦਾਸ਼ਤ ਨਹੀਂ ਹੋਵੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬੈਠੇ ਪਾਠੀ ਨੂੰ ਗ੍ਰਿਫਤਾਰ ਕਰਨਾ ਕੋਈ ਛੋਟੀ ਗੱਲ ਨਹੀਂ, ਸਰਕਾਰ ਸਿੱਧਮ ਸਿੱਧਾ ਸਾਡੇ ਧਾਰਮਿਕ ਕੰਮਾਂ ਵਿੱਚ ਦਖਲ ਦੇ ਰਹੀ ਹੈ। ਹੁਣ ਜੰਗਲ ਦੀ ਅੱਗ ਵਾਂਗ ਸਮੁੱਚੇ ਪੰਥ ਵਿੱਚ ਗੱਲ ਫੈਲ ਗਈ ਕਿ ਜੈਤੋ ਵਿੱਚ ਅੰਗਰੇਜ਼ ਸਰਕਾਰ ਨੇ ਅਖੰਡ ਪਾਠ ਖੰਡਿਤ ਕਰ ਦਿੱਤਾ, ਪਾਠ ਦੁਬਾਰਾ ਕੀਤਾ ਜਾਏਗਾ। ਬਕਾਇਦਾ ਅਗਲੇ ਦਿਨ ਤੋਂ 15 ਸਤੰਬਰ 1923 ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 25-25 ਸਿੰਘਾਂ ਦੇ ਜਥੇ ਖੰਡਿਤ ਹੋਇਆ ਪਾਠ ਦੁਬਾਰਾ ਕਰਨ ਲਈ ਜੈਤੋ ਭੇਜਣ ਦਾ ਫੈਸਲਾ ਕੀਤਾ। ਪਹਿਲਾ ਜਥਾ 15 ਸਤੰਬਰ 1923 ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਕੀਤਾ ਗਿਆ। ਇਸ ਜਥੇ ਤੋਂ ਪ੍ਰਣ ਲਿਆ ਗਿਆ ਕਿ ਜਿਵੇਂ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸ਼ਾਂਤ ਰਹਿ ਕੇ ਮਨ ਬਚਨ ਕਰਮ ਕਰਕੇ ਸ਼ਾਂਤ ਰਹਿ ਕੇ ਆਪਣੇ ਪਿੰਡੇ ਤੇ ਸਿੰਘਾਂ ਨੇ ਤਸ਼ੱਦਦ ਝੱਲਿਆ, ਇਸੇ ਤਰ੍ਹਾਂ ਸ਼ਾਂਤ ਰਹਿ ਕੇ ਸਾਡਾ ਮਿਸ਼ਨ ਹੈ ਗੁਰਦੁਆਰਾ ਗੰਗਸਰ ਜੈਤੋ ਜਾਣਾ ਤੇ ਉੱਥੇ ਜਾ ਕੇ ਖੰਡਿਤ ਹੋਇਆ ਪਾਠ ਦੁਬਾਰਾ ਆਰੰਭ ਕਰਕੇ ਸੰਪੂਰਨ ਕਰਨਾ। ਜਥੇ ਅਕਾਲ ਤਖ਼ਤ ਸਾਹਿਬ ਤੇ ਪ੍ਰਣ ਕਰਕੇ ਰਵਾਨਾ ਹੋ ਰਹੇ ਨੇ, 25 ਸਿੰਘਾਂ ਦਾ ਜਥਾ ਜਾਂਦਾ ਹੈ। ਇਸ ਜਥੇ ਨੂੰ ਜੈਤੋ ਪਹੁੰਚਣ ਤੋਂ ਪਹਿਲਾਂ ਅੰਗਰੇਜ਼ਾਂ ਦੁਆਰਾ ਗ੍ਰਿਫਤਾਰ ਕਰ ਲਿਆ ਜਾਂਦਾ। ਇਹਨਾਂ ਨੂੰ ਕਈ ਦਿਨ ਭੁੱਖਣ ਭਾਣੇ ਬਲਗਣਾ ਵਿੱਚ ਰੱਖਿਆ ਜਾਂਦਾ, ਕਈ ਜਥਿਆਂ ਦੀ ਮਾਰ ਕੁਟਾਈ ਵੀ ਹੁੰਦੀ ਹੈ ਤੇ ਫਿਰ ਇਹਨਾਂ ਨੂੰ ਦੂਰ ਬਾਂਬਲ ਕਾਟੀ ਦੇ ਇਲਾਕੇ ਤੱਕ ਛੱਡ ਆਉਂਦੇ ਨੇ, 300-300 ਮੀਲ ਦੂਰ। ਨਾ ਕੋਲ ਕੋਈ ਪੈਸਾ, ਭੁੱਖਣ ਭਾਣੇ ਸਿੰਘ ਇੰਨੇ ਸਿਦਕੀ ਤੇ ਹੱਠੀ ਸਨ, 300-300 ਮੀਲ ਭੁੱਖੇ ਪਿਆਸੇ ਸਫ਼ਰ ਕਰਦੇ ਤੇ ਫਿਰ ਅਕਾਲ ਤਖ਼ਤ ਤੇ ਦੁਬਾਰਾ ਨਵੇਂ ਜਥੇ ਵਿੱਚ ਸ਼ਾਮਲ ਹੋ ਕੇ ਜੈਤੋ ਜਾਣ ਲਈ ਤਿਆਰ ਹੋ ਜਾਂਦੇ। ਇਹ ਹੈ ਸਾਡੇ ਪੁਰਖਿਆਂ ਦਾ ਇਤਿਹਾਸ। ਗ੍ਰਿਫਤਾਰੀਆਂ ਚੱਲਦੀਆਂ ਰਹੀਆਂ, 25-25 ਸਿੰਘਾਂ ਦੇ ਜਥੇ ਜਾਂਦੇ ਰਹੇ। ਇੱਧਰ ਸਰਕਾਰ ਨੇ ਤੰਗ ਆ ਕੇ ਕਿ ਅਕਾਲੀ ਕਿਸ ਮਿੱਟੀ ਦੇ ਬਣੇ ਨੇ, ਹਾਲੇ ਕੱਲ ਗੁਰੂ ਕੇ ਬਾਗ ਵਿੱਚ ਇਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ, ਇਹ ਹਾਲੇ ਵੀ ਨਹੀਂ ਡੋਲਦੇ, ਹਾਲੇ ਵੀ ਪਿੱਛੇ ਨਹੀਂ ਮੁੜਦੇ। ਉਹਨਾਂ ਨੇ ਸੋਚਿਆ ਕਿ ਫਸਾਦ ਦੀ ਜੜ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਦੋਨੋਂ ਜਥੇਬੰਦੀਆਂ ਸਰਕਾਰ ਨੇ ਕਾਨੂੰਨ ਦੇ ਖਿਲਾਫ ਐਲਾਨ ਦਿੱਤੀਆਂ ਕਿ ਇਹ ਕਾਨੂੰਨ ਦੇ ਮੁਤਾਬਕ ਨਹੀਂ ਬਣੀਆਂ, ਇਹ ਗੈਰ ਕਾਨੂੰਨੀ ਨੇ। 13 ਅਕਤੂਬਰ ਨੂੰ ਇਹ ਐਲਾਨ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਤੇ ਪੰਥ ਵਿੱਚ ਸਰਗਰਮ ਜਿਹੜੇ 48 ਆਗੂ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਵਿੱਚੋਂ ਬਹੁਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਸਨ। ਹੁਣ ਇਹ ਆਗੂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ। ਇਸ ਤੋਂ ਬਾਅਦ ਨਵੀਂ ਲੀਡਰਸ਼ਿਪ ਅੱਗੇ ਆਈ, ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲੀ, ਪ੍ਰਬੰਧ ਸੰਭਾਲਿਆ ਤੇ ਇਹ ਮੋਰਚਾ ਉਸੇ ਤਰ੍ਹਾਂ ਚੱਲਦਾ ਰਿਹਾ। ਜਨਵਰੀ ਦਾ ਮਹੀਨਾ ਆ ਗਿਆ, 1924 ਦਾ ਸਾਲ ਸੀ। ਇੱਧਰ ਗੁਰਦੁਆਰਾ ਭਾਈ ਫੇਰੂ ਦਾ ਮੋਰਚਾ ਵੀ ਸ਼ੁਰੂ ਹੋ ਗਿਆ, 25 ਸਿੰਘਾਂ ਦਾ ਜਥਾ ਜੈਤੋ ਵੱਲ ਜਾਂਦਾ ਤੇ 25 ਸਿੰਘਾਂ ਦਾ ਜਥਾ ਗੁਰਦੁਆਰਾ ਭਾਈ ਫੇਰੂ ਦੇ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾਂਦਾ। ਆਖਿਰਕਾਰ ਕਈ ਮਹੀਨੇ ਲੰਘ ਗਏ ਸਨ, ਸਤੰਬਰ ਤੋਂ ਜਨਵਰੀ ਆ ਗਈ ਸੀ, 4 ਮਹੀਨੇ ਲੰਘ ਗਏ। ਸਿੱਖ ਇੰਨੀ ਦੇਰ ਆਪਣਾ ਧਰਮ ਦਾ ਕਾਰਜ ਜਿਹੜਾ ਅੰਗਰੇਜ਼ਾਂ ਦੇ ਦਖਲ ਨਾਲ ਵਿੱਚ ਰਹਿ ਗਿਆ, ਅਖੰਡ ਪਾਠ ਖੰਡਿਤ ਹੋ ਗਿਆ, ਆਪਣੇ ਆਪ ਉੱਪਰ ਬਹੁਤ ਵੱਡਾ ਪਾਪ ਸਮਝ ਰਹੇ ਸਨ ਕਿ ਅਸੀਂ ਬਹੁਤ ਵੱਡਾ ਗੁਨਾਹ ਕਰ ਬੈਠੇ, ਸਾਡੇ ਸਿਰ ਤੇ, ਕੌਮ ਦੇ ਸਿਰ ਤੇ ਬਹੁਤ ਵੱਡਾ ਭਾਰ ਹੈ, ਜਿੰਨਾ ਚਿਰ ਖੰਡਿਤ ਹੋਇਆ ਪਾਠ ਦੁਬਾਰਾ ਨਹੀਂ ਕਰ ਲੈਂਦੇ। ਹੁਣ ਫੈਸਲਾ ਇਹ ਹੋਇਆ ਇੱਕ ਪਾਠ ਨਹੀਂ ਹੋਣਾ, ਪਸ਼ਚਾਤਾਪ ਕਰਨਾ ਕੌਮ ਨੇ, 101 ਪਾਠ ਹੋਣਗੇ। ਆ ਤੱਕੋ ਜ਼ਰਾ, ਜਨਵਰੀ ਦੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕੱਤਰਤਾ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼ਾਮਲ ਸਿੰਘਾਂ ਨੇ
ਜਿਵੇਂ ਪਛਤਾਤਾਪ ਵਜੋਂ ਗੁਰਦੁਆਰਾ ਗੰਗਸਰ ਜੈਤੋ ਵਿੱਚ 101 ਪਾਠ ਕਰਨ ਦਾ ਫੈਸਲਾ ਕੀਤਾ, ਉਹ ਕਹਾਣੀ ਢਾਡੀ ਜਥੇ ਤੋਂ ਇਉਂ ਸੁਣੋ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਮੋਰਚਾ ਬੜਾ ਲੰਮਾ ਚੱਲ ਰਿਹਾ, ਇਸ ਨੂੰ ਜਲਦੀ ਖਤਮ ਕਰਕੇ ਖੰਡਿਤ ਹੋਏ ਪਾਠ ਨੂੰ ਦੁਬਾਰਾ ਕਰੀਏ। ਕੀ ਕੀਤਾ ਜਾਏ? ਫੈਸਲਾ ਹੋ ਗਿਆ ਕਿ ਹੁਣ 500 ਸਿੰਘਾਂ ਦੇ ਸ਼ਹੀਦੀ ਜਥੇ ਜਾਣਗੇ, ਜਿਹੜੇ ਸ਼ਹਾਦਤ ਆ ਜਾਮ ਪੀ ਜਾਣਗੇ, ਗੁਰਦੁਆਰਾ ਸਾਹਿਬ ਵੱਲ ਵਧਣੋਂ ਨਹੀਂ ਰੁਕਣਗੇ, ਆਪਣਾ ਮਿਥਿਆ ਹੋਇਆ ਨਿਸ਼ਾਨਾ ਜ਼ਰੂਰ ਪੂਰਾ ਕਰਨਗੇ। ਖੰਡਿਤ ਹੋਇਆ ਪਾਠ ਦੁਬਾਰਾ ਕੀਤਾ ਜਾਏਗਾ, 101 ਪਾਠ ਕੀਤੇ ਜਾਣਗੇ, ਇਹ ਸਾਡਾ ਨਿਸ਼ਾਨਾ ਹੈ। ਹੁਣ ਇੱਧਰ ਸਰਕਾਰ ਨੂੰ ਪਤਾ ਲੱਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 62 ਹੋਰ ਆਗੂ ਗ੍ਰਿਫਤਾਰ ਕਰ ਲਏ ਗਏ, ਤੇ ਤੁਸੀਂ ਪਿੱਛੇ ਸੁਣ ਚੁੱਕੇ ਹੋ 13 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਤੋਂ 100 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ ਸਾਧ ਸੰਗਤ, ਅੱਜ ਵਾਲਿਆਂ ਦੀ ਨਹੀਂ, ਅੰਗਰੇਜ਼ ਗੌਰਮੈਂਟ ਨੇ ਗੈਰ ਕਾਨੂੰਨੀ ਐਲਾਨ ਦਿੱਤੇ, ਗ੍ਰਿਫਤਾਰੀਆਂ ਧੜਾਧੜ ਹੋ ਰਹੀਆਂ ਸਨ, ਤੇ ਅਕਾਲੀ ਜਿਹੜੇ ਆਪਣੇ ਆਪ ਨੂੰ ਖਵਾਉਣ ਵਾਲੇ ਸਿੱਖ ਸਨ, ਹਰ ਇੱਕ ਸਿੱਖ ਅਕਾਲੀ ਅਕਾਲ ਪੁਰਖ ਨੂੰ ਮੰਨਣ ਵਾਲਾ, ਅਕਾਲੀ ਸਿੰਘਾਂ ਦੇ ਜਥੇ ਹਾਲਾਂਕਿ ਅੰਮ੍ਰਿਤਸਰ ਵਿੱਚ ਥਾਂ ਥਾਂ ਤੇ ਮਸ਼ੀਨ ਗੰਨਾਂ ਅੰਗਰੇਜ਼ਾਂ ਨੇ ਬੀੜੀਆਂ ਹੋਈਆਂ ਸਨ ਤਾਂ ਕਿ ਅਕਾਲੀਆਂ ਦੇ ਹੌਸਲੇ ਪਸਤ ਕੀਤੇ ਜਾ ਸਕਣ, ਇਹਨਾਂ ਨੂੰ ਡਰਾਇਆ ਜਾ ਸਕੇ, ਅੱਗੇ ਤੋਂ ਕੋਈ ਗ੍ਰਿਫਤਾਰੀ ਦੇਣ ਲਈ ਆਪਣੇ ਆਪ ਨੂੰ ਪੇਸ਼ ਨਾ ਕਰੇ। ਪਰ ਅਕਾਲੀ ਸਿੰਘ ਨਾਰੇ ਲਾਉਂਦੇ ਫਿਰਦੇ ਸਨ ਕਿ ਅਸੀਂ ਬਾਗੀ ਜਮਾਤ ਦੇ ਆਦਮੀ ਹਾਂ, ਸਾਨੂੰ ਗ੍ਰਿਫਤਾਰ ਕਰੋ, ਤੇ ਅੰਗਰੇਜ਼ ਉਹਨਾਂ ਨੂੰ ਗ੍ਰਿਫਤਾਰ ਨਹੀਂ ਸਨ ਕਰਦੇ। ਹੁਣ 500 ਸਿੰਘਾਂ ਦਾ ਜਿਹੜਾ ਜਥਾ ਭੇਜਣਾ ਸੀ, ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 110 ਲੀਡਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਜੇਲ੍ਹਾਂ ਵਿੱਚ ਬੰਦ ਹੋ ਗਏ। ਹੁਣ ਕੁਝ ਸੁਹਿਰਦ ਸੱਜਣ ਅੱਗੇ ਆਏ, ਉਹਨਾਂ ਆਖਿਆ ਜੋ ਫੈਸਲਾ ਹੋਇਆ ਉਸ ਨੂੰ ਲਾਗੂ ਕੀਤਾ ਜਾਏਗਾ। ਹੁਣ 500 ਸਿੰਘਾਂ ਦਾ ਸ਼ਹੀਦੀ ਜਥਾ 9 ਫਰਵਰੀ ਬਸੰਤ ਪੰਚਮੀ ਵਾਲੇ ਦਿਨ 9 ਫਰਵਰੀ 1924 ਨੂੰ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਕਰਨ ਦਾ ਫੈਸਲਾ ਹੋਇਆ। ਇਸ ਜਥੇ ਦਾ ਜਥੇਦਾਰ ਥਾਪਿਆ ਗਿਆ ਸਰਦਾਰ ਊਧਮ ਸਿੰਘ ਨਾਗੋਕੇ ਨੂੰ। ਸਰਕਾਰ ਨੂੰ ਪਤਾ ਲੱਗਾ ਕਿ ਜਥਾ ਜਾ ਰਿਹਾ, ਇੱਕ ਦਿਨ ਪਹਿਲਾਂ ਊਧਮ ਸਿੰਘ ਨਾਗੋਕੇ ਜਥੇਦਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਥ ਨੇ ਫੈਸਲਾ ਕੀਤਾ ਨਾਮ ਉਹੀ ਰਹੇਗਾ, ਵਿਅਕਤੀ ਬਦਲ ਦਿੱਤਾ ਜਾਏਗਾ, ਊਧਮ ਸਿੰਘ ਨਾਗੋਕੀ ਦੇ ਥਾਂ ਊਧਮ ਸਿੰਘ ਵਰਪਾਲ ਨੂੰ ਜਥੇਦਾਰ ਨਿਯੁਕਤ ਕੀਤਾ ਗਿਆ। ਉਹਦੇ ਨਾਲ 2 ਸਹਾਇਕ ਜਥੇਦਾਰ ਸਨ, ਇੱਕ ਸਨ ਸਰਦਾਰ ਜਗਤ ਸਿੰਘ ਪਿੰਡ ਤੁੜ ਤੇ ਦੂਸਰੇ ਸਨ ਕੇਸਰ ਸਿੰਘ ਖਤਰਾਏ ਕਲਾਂ। ਇਹ 3 ਜਥੇਦਾਰਾਂ ਦੀ ਅਗਵਾਈ ਹੇਠ ਜਥਾ ਭੇਜਣ ਦਾ ਫੈਸਲਾ ਹੋਇਆ। ਜਥਾ 500 ਦੀ ਗਿਣਤੀ ਵਿੱਚ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਇਆ। ਇਸ ਜਥੇ ਨੂੰ ਰਵਾਨਾ ਕਰਨ ਲਈ ਹਜ਼ਾਰਾਂ ਸਿੰਘ ਸਿੰਘਣੀਆਂ ਅਕਾਲ ਤਖ਼ਤ ਸਾਹਿਬ ਤੇ ਆਏ। ਹਾਲਾਂਕਿ ਉਦੋਂ ਆਵਾਜਾਈ ਦੇ ਸੀਮਿਤ ਜੇ ਸਾਧਨ ਸਨ, ਪਰ ਫਿਰ ਵੀ ਹਜ਼ਾਰਾਂ ਸਿੱਖ, ਇੰਨਾ ਉਤਸ਼ਾਹ ਸੀ ਪੰਥ ਵਿੱਚ। ਹੁਣ ਜਥੇਦਾਰ ਨੇ ਸੰਦੇਸ਼ ਦਿੱਤਾ ਜਥੇ ਨੂੰ ਕਿ ਖਾਲਸਾ ਜੀ, ਤੁਸੀਂ ਕਲਗੀਧਰ ਪਾਤਸ਼ਾਹ ਦੇ ਨਾਦੀ ਪੁੱਤਰ ਹੋ, ਤੁਹਾਡੇ ਉੱਪਰ ਗੁਰੂ ਕੇ ਬਾਗ ਵਿੱਚ ਜਿਹੜਾ ਜ਼ਬਰ ਜ਼ੁਲਮ ਢਾਇਆ ਗਿਆ, ਹੋ ਸਕਦਾ ਜੈਤੋ ਦੀ ਧਰਤੀ ਤੇ ਅੰਗਰੇਜ਼ ਪਿਛਲੇ ਜ਼ੁਲਮਾਂ ਨੂੰ ਮਾਤ ਪਾ ਦੇਵੇ, ਤੁਹਾਡੇ ਉੱਪਰ ਡਾਂਗਾਂ ਵਰਨਗੀਆਂ, ਤੁਹਾਡੇ ਹਿੱਕਾਂ ਵਿੱਚ ਗੋਲੀਆਂ ਮਾਰੀਆਂ ਜਾਣਗੀਆਂ, ਤੁਹਾਨੂੰ ਕੈਦ ਕੀਤਾ ਜਾਏਗਾ, ਭੁੱਖੇ ਪਿਆਸੇ ਰੱਖਿਆ ਜਾਏਗਾ, ਪਰ ਤੁਸੀਂ ਆਪਣੇ ਨਿਸ਼ਾਨੇ ਤੋਂ ਨਹੀਂ ਡੋਲਣਾ, ਤੁਸੀਂ ਸ਼ਾਂਤ ਰਹਿਣਾ, ਹੱਥ ਨਹੀਂ ਉਠਾਉਣਾ, ਸ਼ਾਂਤ ਰਹਿ ਕੇ ਖੰਡਿਤ ਹੋਏ ਪਾਠ ਦੁਬਾਰਾ ਕਰਨੇ ਨੇ। ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਜਥਾ ਰਵਾਨਾ ਹੋਇਆ। ਸਭ ਤੋਂ ਪਹਿਲਾਂ ਅੱਗੇ ਅੱਗੇ ਇੱਕ ਊਠ ਜਾ ਰਿਹਾ ਸੀ, ਊਠ ਉੱਪਰ ਇੱਕ ਨਗਾਰਾ ਖੜਕ ਰਿਹਾ ਸੀ, ਨਗਾਰੇ ਦੇ ਪਿੱਛੇ ਬੈਂਡ ਬਾਜਾ ਵੱਜ ਰਿਹਾ ਸੀ, ਬੈਂਡ ਵਾਲਿਆਂ ਦੇ ਪਿੱਛੇ 5 ਸਿੰਘ ਕੇਸਰੀ ਨਿਸ਼ਾਨ ਸਾਹਿਬ ਫੜ ਕੇ ਨਿਸ਼ਾਨ ਸਾਹਿਬ ਝੁਲਾ ਰਹੇ ਸਨ, ਇਹਨਾਂ ਦੇ ਪਿੱਛੇ 5 ਨੰਗੀਆਂ ਤਲਵਾ ਕਿਰਪਾਨਾਂ ਵਾਲੇ 5 ਪਿਆਰੇ ਸਨ, ਤੇ ਉਹਨਾਂ ਦੇ ਪਿੱਛੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ, ਤੇ ਇਹਨਾਂ 5 ਪਿਆਰਿਆਂ ਦੇ ਪਿੱਛੇ ਕੁਝ ਹੋਰ ਸਿੰਘ ਸਨ, ਵਿਚਕਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਲਕੀ ਸੀ, ਪਿੱਛੇ ਫਿਰ ਸਿੰਘ ਸਨ, ਭਾਈ ਸਾਹਿਬ ਭਾਈ ਲਾਭ ਸਿੰਘ ਜੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਉਹ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ। ਜਥੇ ਦੀ ਵਰਦੀ ਇਸ ਤਰ੍ਹਾਂ ਸੀ, ਸੁਰਮਈ ਬਾਣਾ ਸੀ, ਸੁਰਮਈ ਦਸਤਾਰਾਂ ਸਨ, ਤੇ ਕੇਸਰੀ ਬਾਣਾ ਸੀ, ਪੀਲਾ ਬਾਣਾ ਸੀ, ਇੱਕ ਪਾਸੇ ਸ੍ਰੀ ਸਾਹਿਬ ਤੇ ਦੂਜੇ ਪਾਸੇ ਇੱਕ ਝੋਲਾ ਸੀ ਜਿਹਦੇ ਵਿੱਚ ਭੁੱਜੇ ਹੋਏ ਛੋਲੇ ਸਨ, ਲੋੜ ਪੈਣ ਤੇ ਛਕੇ ਜਾ ਸਕਣ। ਤੇ ਹੁਣ ਇਹ ਜਥਾ 9 ਫਰਵਰੀ 1924 ਨੂੰ ਤੁਰਿਆ, ਵੱਖ ਵੱਖ ਥਾਵਾਂ ਤੇ ਪੜਾ ਕਰਕੇ ਇਹਨੇ 21 ਫਰਵਰੀ ਨੂੰ ਪਹੁੰਚਣਾ ਸੀ ਜੈਤੋ ਦੀ ਧਰਤੀ ਤੇ। ਕਿਉਂ? ਕਿਉਂਕਿ 21 ਫਰਵਰੀ ਨੂੰ ਨਨਕਾਣਾ ਸਾਹਿਬ ਦਾ ਕਬਜ਼ਾ ਲਿਆ ਗਿਆ ਸੀ ਪੰਥ ਵੱਲੋਂ। 3 ਸਾਲ ਬਾਅਦ ਦੀ ਗੱਲ ਹੈ, 1921 ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਤੇ 1924 ਵਿੱਚ ਇਹ ਜਥਾ ਜੈਤੋ ਵੱਲੋਂ ਤੁਰਿਆ।
ਹੁਣ ਜਿੱਥੇ ਵੀ ਦੀਵਾਨ ਲੱਗਦਾ, ਸ਼ਾਮ ਦਾ ਵਕਤ ਹੁੰਦਾ, ਜੱਥਾ ਰੁਕਦਾ, ਰਹਿਰਾ ਸਾਹਿਬ ਦਾ ਪਾਠ ਹੁੰਦਾ, ਤਕਰੀਰਾਂ ਹੁੰਦੀਆਂ ਨੇ, ਤੇ ਇਸ ਥਾਂ ਤੇ ਹਜ਼ਾਰਾਂ ਦਾ ਇਕੱਠ ਹੋ ਜਾਂਦਾ, ਲੰਗਰ ਦੀ ਕੋਈ ਕਮੀ ਨਹੀਂ ਰਹਿੰਦੀ। ਚੱਲਦਾ ਚੱਲਦਾ 20 ਫਰਵਰੀ ਨੂੰ ਜੱਥਾ ਬਰਗਾੜੀ ਫਰੀਦਕੋਟ ਰਿਆਸਤ ਵਿੱਚ ਪਹੁੰਚ ਗਿਆ। ਫਰੀਦਕੋਟ ਵੀ ਉਸ ਵਕਤ ਇੱਕ ਰਿਆਸਤ ਸੀ। 5-7 ਮਿੰਟ ਦਾ ਸਮਾਂ ਤੇ ਇੱਕ ਢਾਡੀ ਵਨਗੀ ਕਹਿ ਕੇ ਖਿਮਾ ਦਾ ਜਾਚਕ ਹੋ ਜਾਣਾ। ਸਤਸੰਗਤ, ਬਰਗਾੜੀ ਇੱਕ ਘਟਨਾ ਵਾਪਰੀ। ਫਰੀਦਕੋਟ ਦੀ ਮਹਾਰਾਣੀ ਅੰਮ੍ਰਿਤ ਵੇਲੇ ਦੀਵਾਨ ਵਿੱਚ ਹਾਜ਼ਰ ਹੋਈ। ਆਸਾ ਜੀ ਦੀਵਾਰ ਦੇ ਕੀਰਤਨ ਦਾ ਭੋਗ ਪਿਆ। ਰਾਣੀ ਨੇ ਹੱਥ ਜੋੜ ਕੇ ਆਖਿਆ, ਸਤਸੰਗਤ ਜੀ, ਮੈਂ ਇੱਕ ਫਰਿਆਦ ਲੈ ਕੇ ਆਈ ਹਾਂ ਕਿ ਫਰੀਦਕੋਟ ਰਿਆਸਤ ਦਾ ਕੋਈ ਵੀ ਰਾਜਾ ਜਵਾਨੀ ਨਹੀਂ ਮਾਣ ਸਕਦਾ, ਜਵਾਨੀ ਵਿੱਚ ਚੜ੍ਹਾਈ ਕਰ ਜਾਂਦਾ। ਮੇਰੇ ਪੁੱਤਰ ਲਈ ਅਰਦਾਸ ਕਰੋ। ਸੰਗਤ ਨੇ ਅਰਦਾਸ ਕੀਤੀ ਤੇ ਉਹਦੇ ਤੋਂ ਬਾਅਦ ਮਹਾਰਾਜਾ ਹਰਿੰਦਰ ਸਿੰਘ ਫਰੀਦਕੋਟ, ਉਹਨਾਂ ਨੇ ਆਪਣੀ ਜਵਾਨੀ ਭੋਗੀ, ਉਹ ਚੰਗੀ ਉਮਰ ਭੋਗ ਕੇ ਸੰਸਾਰ ਤੋਂ ਗਏ। ਇਹ ਸੰਗਤ ਦੀ ਬਦੌਲਤ। ਹੁਣ 21 ਫਰਵਰੀ 1924 ਦਾ ਦਿਨ ਹੈ। ਫਰੀਦਕੋਟ ਰਿਆਸਤ ਤੋਂ ਇਸ ਜਥੇ ਨੇ ਨਾਭਾ ਰਿਆਸਤ ਵਿੱਚ ਦਾਖਲ ਹੋਣਾ। ਅੱਗੋਂ ਨਾਭੇ ਵਾਲਿਆਂ ਦਾ ਸੰਦੇਸ਼ ਆ ਗਿਆ ਕਿ ਜਿਹੜਾ ਨਾਭਾ ਰਿਆਸਤ ਵਿੱਚ ਦਾਖਲ ਹੋਵੇਗਾ ਆਪਣਾ ਪੜ੍ਹਿਆ ਵਿਚਾਰੇ। ਪਰ ਸਿੰਘਾਂ ਨੇ ਜਾਨ ਤਲੀ ਤੇ ਰੱਖੀ ਹੋਈ ਸੀ। ਇਹ ਰਿਆਸਤ ਵਿੱਚ ਦਾਖਲ ਹੋ ਗਏ, ਜੈਤੋ ਦੇ ਨਜ਼ਦੀਕ ਪਹੁੰਚ ਗਏ। ਅੱਗੇ ਸਰਕਾਰ ਨੇ ਪ੍ਰਬੰਧ ਕੀਤਾ ਸੀ ਗੁਰਦੁਆਰਾ ਗੰਗਸਰ ਜੈਤੋ ਵੱਲ ਜੱਥਾ ਜਾਏਗਾ, ਇਹਨਾਂ ਨੂੰ ਨਖੇੜ ਕੇ ਇੱਕ ਵਲਗਣ ਵਿੱਚ ਕੈਦ ਕੀਤਾ ਜਾਏਗਾ। ਇੱਕ ਪਾਸੇ ਗੱਡਿਆਂ ਦੀਆਂ ਕਤਾਰਾਂ ਸਨ, ਦੂਜੇ ਪਾਸੇ ਕੰਡਿਆਲੀ ਤਾਰ ਸੀ। ਜਥੇ ਨੂੰ ਪਤਾ ਲੱਗ ਗਿਆ ਇਹਨਾਂ ਨੇ ਗੰਗਸਰ ਵੱਲ ਜਾਣ ਦੀ ਬਚਾਏ ਟਿੱਬੀ ਸਾਹਿਬ ਵੱਲ ਵਧਣਾ ਸ਼ੁਰੂ ਕਰ ਦਿੱਤਾ। ਅੱਗੇ ਅੰਗਰੇਜ਼ਾਂ ਦੇ ਫੌਜੀ ਲੁਕੇ ਮੋਰਚਿਆਂ ਵਿੱਚ ਬੈਠੇ ਨੇ, ਤੇ ਇੱਧਰ ਹਾਕਮਾਂ ਨੇ ਕਹਿ ਦਿੱਤਾ ਜਿਹੜਾ ਅੱਗੇ ਆਏਗਾ ਗੋਲੀ ਮਾਰੀ ਜਾਏਗੀ। ਪਰ ਸਿੰਘਾਂ ਨੇ ਆਖਿਆ ਜੋ ਮਰਜ਼ੀ ਹੋ ਜਾਏ, ਮਰੋ ਤੋਂ ਹਰਕੇ ਦੁਆਰ। ਇਹ ਸ਼ਬਦ ਪੜ੍ਹਦੇ ਪੜ੍ਹਦੇ ਸਿੰਘ ਅੱਗੇ ਵੱਲ ਵਧਣ ਲੱਗੇ, ਤੇ ਜ਼ਾਲਮਾਂ ਨੇ ਇਸ ਨਿਹੱਥੇ ਸ਼ਾਂਤਮਈ ਸਿੰਘਾਂ ਉੱਪਰ ਗੋਲੀਆਂ ਦਾ ਮੀਂਹ ਹੇ ਇਉਂ ਵਰਾ ਦਿੱਤਾ।

ਜਥੇ ਉੱਪਰ ਅੰਨੇਵਾਹ ਫਾਇਰਿੰਗ ਕੀਤੀ ਗਈ। ਗੋਲੀ ਚੱਲ ਰਹੀ ਸੀ ਪਰ ਸੂਰਮੇ ਪਰਵਾਨਿਆਂ ਵਾਂਗ ਗੁਰਦੁਆਰਾ ਟਿੱਬੀ ਸਾਹਿਬ ਵੱਲ ਵੱਧਦੇ ਜਾ ਰਹੇ ਸਨ। ਹੈਰਾਨੀ ਦੀ ਬਾਤ ਹੈ, ਜਦੋਂ ਗੋਲੀ ਚੱਲਦੀ ਹੈ ਸਾਹਮਣੇ ਮੌਤ ਨਜ਼ਰ ਆਉਂਦੀ ਹੋਵੇ, ਫਿਰ ਜਿਹੜਾ ਚੱਲਦੀ ਹੋਈ ਗੋਲੀ ਵੱਲ ਅੱਗੇ ਵਧੇਗਾ ਉਹ ਹੋਵੇਗਾ ਜਿਹਨੂੰ ਪੰਥ ਦਾ ਦਰਦ ਹੋਵੇਗਾ, ਜਿਹਨੂੰ ਗੁਰੂ ਦੀ ਪ੍ਰੀਤ ਜੀਵਨ ਤੋਂ ਵੱਡੀ ਨਜ਼ਰ ਆਉਂਦੀ ਹੋਵੇਗੀ। ਇੱਕ ਬੀਬੀ ਜਿਸਦੇ ਕੁੱਛੜ ਇੱਕ ਛੋਟਾ ਜਿਹਾ ਬੱਚਾ ਚੁੱਕਿਆ ਹੋਇਆ ਸੀ, ਇੱਕ ਗੋਲੀ ਆਈ ਉਸ ਬੱਚੇ ਦੀ ਪਿੱਠ ਵਿੱਚ ਵੱਜੀ, ਬੱਚਾ ਸ਼ਹੀਦ ਹੋ ਗਿਆ। ਪਰ ਮਾਂ ਦਾ ਸਿਦਕ ਵੇਖੋ, ਉਸ ਮਾਂ ਨੇ ਆਪਣੇ ਬੱਚੇ ਨੂੰ ਧਰਤੀ ਤੇ ਲਟਾ ਦਿੱਤਾ ਔਰ ਆਪ ਅੱਗੇ ਵਧਣ ਲੱਗ ਪਈ, ਬੱਚੇ ਦਾ ਮੋਹ ਨਹੀਂ ਕੀਤਾ। ਇਸ ਤਰ੍ਹਾਂ ਦਾ ਜਜ਼ਬਾ ਸੀ ਉਸ ਵਕਤ ਪੰਥ ਅੰਦਰ। ਨੀਅਤ ਕੀਤਾ ਹੋਇਆ ਸਮਾਂ ਸੰਪੂਰਨ ਹੋ ਚੁੱਕਾ, ਆਪ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ, ਜਿਨ੍ਹਾਂ ਉੱਪਰ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਬੜਾ ਸੁਰੀਲਾ ਤੇ ਰਸੀਲਾ ਕੰਠ ਮਹਾਰਾਜ ਨੇ ਬਖਸ਼ਿਆ। ਜਦੋਂ ਕੀਰਤਨ ਕਰਦੇ ਨੇ ਤੇ ਸਰੋਤੇ ਮੰਤਰ ਮੁਗਧ ਹੋ ਜਾਂਦੇ ਨੇ, ਸਤਿਗੁਰੂ ਰਹਿਮਤ ਕਰਨ, ਉਹਨਾਂ ਨੇ ਆਪ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਨਾ। ਸੋ ਢਾਡੀ ਜਥਾ ਕੱਲ ਤੇ ਪਰਸੋਂ ਦੋ ਦਿਨ ਆਪ ਸੰਗਤ ਦੀ ਸੇਵਾ ਵਿੱਚ ਇਸੇ ਤਰ੍ਹਾਂ ਹਾਜ਼ਰ ਰਹੇਗਾ। ਗੁਰੂ ਰਹਿਮਤ ਕਰੇ ਕੱਲ ਨੂੰ ਸਾਕਾ ਜੈਤੋ ਦੀਆਂ ਬਾਕੀ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਔਰ ਪਰਸੋਂ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਹੈ, ਉਸ ਦਿਨ ਭਾਈ ਦਿਲਾਵਰ ਸਿੰਘ ਹੋਰਾਂ ਦੀ ਕੁਰਬਾਨੀ ਦਾ ਜ਼ਿਕਰ ਕੀਤਾ ਜਾਏਗਾ। ਗੁਰੂ ਰਹਿਮਤ ਕਰੇ, ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਹੀ ਜਥਿਆਂ ਨੂੰ ਬੜਾ ਪਿਆਰ ਬਖਸ਼ਦੇ ਹੋ। ਕੈਲਗਿਰੀ ਦੀ ਸੰਗਤ ਇਸ ਪੱਖੋਂ ਵਧਾਈ ਦੀ ਪਾਤਰ ਹੈ ਕਿ ਜਿਹੜਾ ਵੀ ਜਥਾ ਕੈਲਗਿਰੀ ਇੱਕ ਵਾਰ ਹਾਜ਼ਰੀ ਭਰਦਾ, ਸੰਗਤ ਦੇ ਦਰਸ਼ਨ ਕਰਦਾ, ਉਹ ਫਿਰ ਦੁਬਾਰਾ ਵੀ ਸੰਗਤ ਦੇ ਸੱਦੇ ਤੇ ਤੁਹਾਡੇ ਦਰਸ਼ਨ ਕਰਨੇ ਆਪਣਾ ਸੁਭਾਗ ਸਮਝਦਾ। ਗੁਰੂ ਰਹਿਮਤ ਕਰੇ, ਇਸੇ ਤਰ੍ਹਾਂ ਸਤਿਗੁਰੂ ਸੇਵਾ ਲੈਂਦੇ ਰਹਿਣ। ਸਾਡੇ ਮੇਰੇ ਇੱਧਰ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਲੁਹਾਰਾ ਸਪੈਸ਼ਲ ਜਥੇ ਨੂੰ ਸਾਨੂੰ ਮਿਲਣ ਲਈ ਇੱਥੇ ਅਮੈਰੀਕਾ ਤੋਂ ਆਏ ਨੇ, ਅਮੈਰੀਕਾ ਰਹਿੰਦੇ ਨੇ। ਔਰ ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਉਹ ਦੌਰ ਜਦੋਂ ਆਪਣੇ ਬੱਚਿਆਂ ਨੂੰ ਕੋਈ ਇਸ ਲਾਈਨ ਵਿੱਚ ਪਾ ਕੇ ਨਹੀਂ ਰਾਜ਼ੀ। ਆਮ ਤੌਰ 'ਤੇ ਤੁਸੀਂ ਵੇਖਿਆ ਹੋਵੇਗਾ, ਤੁਹਾਨੂੰ ਕਿਸੇ ਨਾਮਵਰ ਕੀਰਤਨੀਆਂ ਦੇ ਬੱਚੇ ਕੀਰਤਨ ਕਰਦੇ ਬਹੁਤ ਘੱਟ ਨਜ਼ਰ ਆਉਣਗੇ। ਜੇ ਕੀਰਤਨ ਕਰ ਸਕਦੇ ਨੇ ਤਾਂ ਉਹ ਪ੍ਰੋਫੈਸ਼ਨਲ ਕੀਰਤਨ ਨਹੀਂ ਕਰਦੇ, ਉਹਦੇ ਕਾਰਨ ਜੋ ਮਰਜ਼ੀ ਹੋਣ। ਪਰ ਭਾਈ ਸੰਦੀਪ ਸਿੰਘ ਹੋਰੀ ਇਸ ਪੱਖੋਂ ਵਧਾਈ ਦੇ ਪਾਤਰ ਨੇ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਇਹਨਾਂ 'ਤੇ। ਇਹਨਾਂ ਦੇ ਛੋਟੇ ਛੋਟੇ ਦੋ ਭੁਚੰਗੀ ਨੇ, ਦੋ ਸਪੁੱਤਰ ਨੇ। ਅਮਰੀਕਾ ਵਾਲਾ ਢਾਡੀ ਜਥਾ ਇਹਨਾਂ ਦਾ ਪੇਜ ਹੈ ਫੇਸਬੁੱਕ 'ਤੇ, ਯੂਟਿਊਬ 'ਤੇ ਤੁਸੀਂ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋਵੋਗੇ। ਬੱਚੇ ਬੜਾ ਵਧੀਆ ਢੱਡਾਂ ਵਜਾ ਕੇ ਢਾਡੀ ਕਲਾ ਦੀਆਂ ਉਹ ਵੰਨਗੀਆਂ, ਜਿਹੜੇ ਅਜੋਕੇ ਢਾਡੀ ਵੀ ਨਹੀਂ ਗਾਉਂਦੇ ਉਹ ਵੰਨਗੀਆਂ ਗਾਉਂਦੇ ਨੇ। ਸੰਦੀਪ ਸਿੰਘ ਹੋਰਾਂ ਦੀ ਮਿਹਨਤ ਹੈ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। ਔਰ ਇਸ ਪੱਖੋਂ ਮੈਂ ਇਹਨਾਂ ਦਾ ਧੰਨਵਾਦੀ ਵੀ ਹਾਂ ਕਿ ਇਹ ਸਾਨੂੰ ਮਿਲਣ ਲਈ ਇਹਨਾਂ ਨੇ ਆਉਣਾ ਸੀ, ਅਤੇ ਅਸੀਂ ਕਿਹਾ ਕਿਉਂਕਿ ਸਤਨਾਮ ਸਿੰਘ ਹੋਰਾਂ ਨੂੰ ਇੱਕ ਦਿਨ ਕੰਮ ਸੀ, ਉਹ ਆਊਟ ਆਫ ਸਿਟੀ ਗਏ ਨੇ। ਸੋ ਇਹਨਾਂ ਨੇ ਹਾਜ਼ਰੀ ਭਰੀ ਹੈ ਕੱਲ੍ਹ ਨੂੰ ਔਰ ਪਰਸੋਂ ਨੂੰ, ਅਸੀਂ ਚਾਰੇ ਸਿੰਘ ਸਤਨਾਮ ਸਿੰਘ ਹੋਰਾਂ ਨੇ ਵੀ ਆ ਜਾਣਾ, ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ ਭਾਈ ਗੁਰਦਿਆਲ ਸਿੰਘ ਜੀ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ, ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੇ ਸਨਮੁਖ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਵਾਲੇ। ਭਾਈ ਸਾਹਿਬ ਹੋਰਾਂ ਪਾਸੋਂ ਆਓ ਕੀਰਤਨ ਸਰਵਣ ਕਰੀਏ। ਜ਼ਰੂਰੀ ਬੇਨਤੀਆਂ ਨੇ, ਆਉਣ ਵਾਲੀ 6 ਅਤੇ 7 ਸਤੰਬਰ ਨੂੰ ਐਤਵਾਰ ਅਤੇ ਸੋਮਵਾਰ ਸ਼ਾਮ ਨੂੰ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ ਆਪ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਨੇ। ਭਾਈ ਸਾਹਿਬ ਦਾ ਸਮਾਂ ਹਰ ਰੋਜ਼ ਸ਼ਾਮ 7 ਤੋਂ 8:30 ਵਜੇ ਤੱਕ ਹੋਇਆ ਕਰੇਗਾ। ਸੋ ਆਪ ਜੀ ਨੇ 6 ਅਤੇ 7 ਸਤੰਬਰ ਨੂੰ ਪਹੁੰਚ ਕੇ ਲਾਹੇ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਨਾਲ ਹੀ ਬੇਨਤੀ ਹੈ ਸੰਗਤ ਨੂੰ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ 16 ਨਵੰਬਰ ਤੋਂ 25 ਨਵੰਬਰ ਤੱਕ ਕਰਵਾਈ ਜਾ ਰਹੀ ਹੈ। ਜਿਹੜੀ ਸੰਗਤ ਨੇ ਜਾਣਾ ਹੋਵੇ, ਵੀਜ਼ੇ ਦਾ ਖਰਚਾ, ਉਹਦੇ ਵਿੱਚ ਟਰਾਂਸਪੋਰਟ, ਸਿਕਿਉਰਿਟੀ, ਰਹਿਣ ਸਹਿਣ ਦਾ ਖਰਚਾ ਕੁੱਲ $1500 ਹੋਵੇਗਾ। ਇਸ ਤੋਂ ਇਲਾਵਾ ਹਵਾਈ ਟਿਕਟ ਦਾ ਖਰਚਾ ਵੱਖਰਾ ਹੋਵੇਗਾ। ਸੋ ਜਿਹੜੀ ਸੰਗਤ ਨੇ ਜਾਣਾ ਹੋਵੇ, ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਨੰਬਰ ਲੈ ਸਕਦੇ ਹੋ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਦਾ, ਅਤੇ ਉਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸੁਖਵਿੰਦਰ ਸਿੰਘ ਜੀ ਜਾਮਨੀ ਸਾਹਿਬ ਵਾਲੇ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਇਸ ਵੇਲੇ ਆਪ ਜੀ ਬੀਬੀ ਸੁਰਿੰਦਰਜੀਤ ਕੌਰ ਜੀ ਜੰਝੂਆ ਤਿਨ੍ਹਾਂ ਦੇ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚ ਰਹੇ ਹੋ। ਹੁਣ ਅਲਾਹਣੀਆਂ ਦੇ ਪਾਠ ਹੋਣਗੇ, ਉਪਰੰਤ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ, ਫਿਰ ਰਾਮਕਲੀ ਸਾਧ ਦੇ ਪਾਠ, ਉਪਰੰਤ ਗੁਰਬਾਣੀ ਕੀਰਤਨ ਅਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ। ਇਸੇ ਹੀ ਤਰ੍ਹਾਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੰਗਤ ਵਿੱਚ ਸੱਜ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ।

ਨੀ ਘੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜਿਹਾ ਲਿਖਿਆ ਤੇਹਾ ਪਾਇਆ ਜਿਹਾ ਪੁਰਬ ਕਮਾਇਆ ਧੰਨ

ਸੁਣਾ ਸਾਹਿਬ ਸਿਮਰਹ ਮੇਰੇ ਭਾਈ ਹੋ ਸਭਨਾ ਇਹ ਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹ ਹੋ ਸੰਸਾਰੋ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਣ ਹਾਰੋ ਸਾਚਾ ਸਿਰਜਣ ਹਾਰੋ ਅਲਖ ਅਪਾਰੋ ਤਾਕਾ ਅੰਤ ਨ ਪਾਇਆ ਆਇਆ ਤਿਨਕਾ ਸਫਲ ਭਇਆ ਹੈ ਇਕ ਮਨ ਜਿਨੀ ਧਿਆਇਆ ਢਾਹੇ ਢਾਹੇ ਉਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ

ਹਰੀ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪਰ ਸਚੜੈ ਹੇਤ ਪਿਆਰੇ ਤੁਸੀਂ ਰੋ

ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣ ਹੋਵਾ ਸਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣ ਹੋਵਾ ਸਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਾਚੀ

ਭਗਵਾਨ ਕਹੋ ਨਾਨਕ ਸੁਨ ਰੇ ਮਨਾ ਸੁਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜੇਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ।

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਵਾਪਨ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖਨਾ ਐਸੇ ਜਗ ਕਉ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ।

ਕਹੁ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਧ। ਸੁਖ ਮੈਂ ਬਹੁ ਸੰਗੀ ਭਏ, ਦੁਖ ਮੈਂ ਸੰਗ ਨਾ ਕੋਈ। ਕਹੁ ਨਾਨਕ ਹਰ ਭਜ ਮਨਾ ਅੰਤ।

ਜਗ ਦਾਤਾ ਸੋਏ ਭਗਤ ਵਸ਼ਲ ਤਿਹ ਲੋਏ ਜੀਓ ਗੁਰ ਸ਼ਬਦ ਸਮਾਵਏ ਅਵਰ ਨਾ ਜਾਣੈ ਕੋਏ ਜੀਓ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਧਿਆਵਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜੀਓ ਸਤਿਗੁਰ ਕਰੇ ਹਰ ਪਹਿ ਬੇਨਤੀ ਮੇਰੀ ਪੈਜ ਰਖੋ ਅਰਦਾਸ ਜੀਓ ਪੈਜ ਰੱਖ

ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹੈ ਸਾ ਵਾਸ ਜੀਓ। ਮੇਰੇ ਸਿੱਖ ਸੁਣ ਹੋ ਪੁੱਤ ਭਾਈ ਹੋ, ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ। ਹਰ ਭਾਣਾ ਗੁਰ ਭਾਇਆ, ਮੇਰਾ ਹਰ ਪ੍ਰਭ ਕਰੇ ਸਾ ਵਾਸ ਜੀਓ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਆਨੰਦ ਅਨਹਦ ਵਜਹਿ ਵਾਜੇ, ਹਰ ਆਪ ਗਲ ਮਿਲਾਵੈ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ। ਧੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਓ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੈ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਪਹਿਜੈ ਮਿਤ ਬਿਗ ਸਹਿ, ਜਿਸ

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਬੀਬੀ ਸੁਰਿੰਦਰਜੀਤ ਕੌਰ ਜੀ ਜੰਜੂਆ, ਤਿਨ੍ਹਾਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਅਰਦਾਸ ਸਮਾਗਮਾਂ ਵਿੱਚ ਸ਼ਾਮਲ ਹੋਏ ਹੋ, ਉਹਨਾਂ ਦੇ ਸਮੁੱਚੇ ਹੀ ਪਰਿਵਾਰ ਵੱਲੋਂ ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਪ ਜੀਆਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢਦਿਆਂ ਹੋਇਆਂ ਪਰਿਵਾਰ ਦਾ ਸਾਥ ਦਿੱਤਾ ਹੈ, ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਧੰਨਵਾਦ। ਬੇਨਤੀ ਹੈ ਕਿ ਲੋੜ ਮੁਤਾਬਕ ਗੁਰੂ ਘਰ ਦੇ ਲੰਗਰਾਂ ਵਿੱਚ ਆਪ ਜੀ ਨੇ ਜਲ ਪਾਣੀ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ ਜੀ। ਇੱਥੇ ਹੀ ਹੁਣ ਸਮਾਪਤੀ ਹੈ, ਰਹਿਰਾਸ ਸਾਹਿਬ ਜੀ ਦੇ ਪਾਠ ਸਮੇਂ ਮੁਤਾਬਕ ਪ੍ਰਾਰੰਭ ਹੋਣਗੇ। ਸੋ ਕੜਾਹ ਪ੍ਰਸ਼ਾਦੀ ਦੇਗ ਆਪ ਜੀ ਨੂੰ ਬਾਹਰੋਂ ਕਾਊਂਟਰ ਤੋਂ ਹੀ ਪ੍ਰਾਪਤ ਹੋਵੇਗੀ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਆਓ ਸੰਧਿਆ ਸਮੇਂ ਦੇ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਣਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾ

ਐ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾਸ।

गुण आख वखाणा जो सेवहै तुध जी जन नानक तिन कुरबाणा हर त्यावहै।

ਮਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ

0: ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜ ਪਿਆਰੇ

0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਧਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਣ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

0: ਵਾਹਿਗੁਰੂ
1: ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ

ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਆਪ ਜੀ ਕੇ ਚਰਨਾਂ ਕਮਲਾਂ ਪਾਸ ਦੀਵਾਨ ਸਜੇ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਜਸ ਗਾਇਨ ਕੀਤਾ ਹੈ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਗੁਰਬਾਣੀ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਹਾਜ਼ਰੀਆਂ ਭਰਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਸੰਧਿਆ ਸਮੇਂ ਦੇ ਦੀਵਾਨ ਸਜੇ ਹਨ ਸੋਦਰ ਰਹਿਰਾਹ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਮਿਹਰ ਕਰੋ ਮਿਹਰਬਾਨ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ

0: ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰੋ ਕਿਰਪਾ ਸਰਬ ਕੇ ਦਾਤੇ, ਏਕ ਰੂਪ ਲਿਵ ਲਾਵਹੋ।